ਚਰਖੜੀ ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ ਤੇ ਬੰਨਿਆ ਜਾਂਦਾ, ਇੱਕ ਹੁੰਦੀ ਹੈ ਨਾਲ ਉਹਦੇ ਦੂਜੀ ਚਰਖੜੀ, ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ। ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਨਾ, ਇਸ ਤਰ੍ਹਾਂ ਬਲੇਡ ਸਾਰੀ ਬਾਡੀ ਨੂੰ ਖਤਮ ਕਰ ਦਿੰਦੇ ਆ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ ਚਰਖੜੀ ਤੇ ਤਾਂ ਘੁਮਾਇਆ, ਬਲੇਟ ਵਾਲੀ ਨਹੀਂ, ਉਂਝ ਚਰਖੜੀਆਂ ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ। ਛੱਡ, ਰਾਤ ਪੈ ਗਈ। ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ, ਮੈਂ ਤੈਨੂੰ ਜਿਹੜੀ ਕੱਲ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ, ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ, ਤੂੰ ਗੁੱਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ, ਮੈਂ ਇੱਕੋ ਅਰਦਾਸ ਕਰਕੇ ਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ ਮੈਂ ਨੋਵੇ ਬਲ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ। ਆ ਕੇਸ ਜਿਹਦਾ ਤੈਨੂੰ ਮਾਣ ਹੈ, ਤੂੰ ਦੇਖੀ ਮੈਂ ਕੈਂਚੀ ਨਾਲ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ। ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ। ਉਹ ਬੰਦਗੀ ਵਾਲੀ ਰੂਹ, ਉਹਨੇ ਕਿਹਾ ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਵੇਂ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇੰਨ ਬਿੰਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਣੀ ਹੈ ਤੇ ਕੁਦਰਤੀ ਤੌਰ ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ, ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ, ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀ ਦਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਗਿਆ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਨਾ ਜੀ, ਆ ਸਾਡਾ ਇਸ ਪਾਥੇ ਅੱਗੋਂ ਨੀਵੀ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ, ਏਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲੇ ਥੱਲੇ ਚਲੀ ਗਿਆ, ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਭੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ। ਆਮ ਤੌਰ ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ ਚ ਸੱਟਿਆ ਗਿਆ, ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੁੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ, ਇਹ ਫਿਰ ਆਪਣੀ ਧਰਮਸ਼ਾਲਾ ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ,

ਗੁਰੂ ਸਾਹਿਬ ਤੇ ਭਰੋਸਾ ਕਰਕੇ ਕਿਹਾ ਜ਼ਕਰੀਏ ਖਾਨ ਨੂੰ ਯੂਰਿਨ ਦਾ ਪਿਸ਼ਾਬ ਦਾ ਬੰਨ ਪੈ ਗਿਆ। ਉੱਥੇ ਡਿਟੇਲ ਦਿੱਤੀ ਇਹ ਕੁਰਾਨ ਦੀਆਂ ਐਤਾਂ ਪੜਨ ਲੱਗ ਪਏ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇਗੀ ਨਾ। ਫਿਰ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਸੱਦਿਆ, ਜਿਨ੍ਹਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸਵੇਰ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਡਾਂਗਾ, ਤੇ ਜਿਹਦੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਗ ਸਿੰਘ ਜੰਬਰ ਨੂੰ ਬੁਲਾਇਆ। ਗੁਰਮੁਖ ਉਸ ਵਕਤ ਭਾਈ ਸ਼ਬੇਗ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਗ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ। ਉਹਨਾਂ ਕਿਹਾ ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਕਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਤ ਹੋਇਆ, ਕਹਿੰਦਾ ਮੈਨੂੰ ਪਤਾ ਹੈ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਿੱਤਰ ਹੈ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜੀ ਜਾ ਰਹੇ ਸਨ। ਉਹਨਾਂ ਕਿਹਾ ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਗ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ ਚ ਮਾਰੋ ਤੇ ਆਰਾਮ ਮਿਲੇਗਾ। ਸੱਚੀ ਜੀ ਇਸ ਤਰੀ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ ਮੈਂ, ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਹੈ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਉਣ ਤੇ ਸ਼ਹੀਦ ਹੋ ਗਏ, ਉਹ ਜੁੱਤੀ ਸੂਬੇ ਦੇ ਸਿਰ ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ। ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ, ਜ਼ਕਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ। ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਈ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਹਕੀਮ ਕੋਈ ਕਹਿਣ ਲੱਗੇ ਨੀ, ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਗ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ। ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ, ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿਤ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ। ਭਾਈ ਤਾਰੂ ਸਿੰਘ ਅੱਗੇ, ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ ਤਾਰੂ ਸਿੰਘ ਬਣਿਓ ਡਿਡਿਓੜੀਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ, ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ ਚ ਮਸ਼ੀਨਾਂ ਪਈਆਂ, ਸਾਰੇ ਨੀ ਤਕਰੀਬਨ, ਆਹ ਕੇਸ ਕਤਲ ਨਹੀਂ, ਆਹ ਕਰ ਲਿਓ ਪਿਆਰਿਓ। ਮੈਂ ਕਹਾਂਗਾ ਜਿਸ ਬਾਥਰੂਮ ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ

0: ਹੀ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਜਾਏਗੀ। ਉਹ ਭਾਈ ਤਾਰੂ ਸਿੰਘ ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰਥ ਥੋੜੇ ਜੇ ਮੈਂ ਕਰ ਦੇਣਾ, ਥੋੜਾ ਜਿਹਾ ਆਪਾਂ ਨਾਮ ਜਪਣਾ ਉਸ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬਣਨਾ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋਤ ਤੂੰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ। ਜੋ ਧੁਰ ਲਿਖਿਆ ਲੇਖ, ਜੋ ਪਰਮਾਤਮਾ ਨੇ ਧੁਰ ਦਰਗਾਹ ਚ ਲਿਖਿਆ ਹੈ, ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ। ਸਭ ਕੁਛ ਤਿਸ ਦੇ ਵਸ, ਸਭ ਕੁਝ ਉਹਦੇ ਹੱਥ ਵਿੱਚ ਹੈ, ਦੂਜੀ ਨਾਹੀਂ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾ ਜਿਹੜੀ ਸਾਨੂੰ ਸੰਭਾਲੇ। ਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ, ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ ਬੇਕਰਸਫੀਲਡ ਕੱਲ ਦੀਵਾਨ ਉੱਥੇ ਵੇ, ਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਉੱਥੇ ਸੰਗਤ 'ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ, ਤੇ ਇੱਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ। ਤੇ ਅਰਦਾਸ ਕਰਿਓ ਇਹ ਮਿਸ਼ਨ, ਇਹ ਸੇਵਾ ਗੁਰੂ ਰਾਮਦਾਸ, ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ ਮਹਾਂਪੁਰਖਾਂ ਨੂੰ, ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਆ, ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਹੈ ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ ਸੰਗਤ ਕੋਲ, ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ ਸਤਨਾਮ ਵਾਹਿਗੁਰੂ,
1: ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ।

ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ ਜਿਸ ਦੀ ਆਏ ਵਡਿਆਈ ਆ ਕਹਿ ਨਾਨਕ ਸੁਨਹੁ ਸੰਤਾ ਹੋ ਸਭ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਦਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਣਦ ਸੁਨੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀ

ਸਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰਾਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਾ ਤੂੰ ਨਾਹੀ, ਮੈਨੂੰ ਜੋ ਕੀ ਤੋਈ, ਮੈਂਦਰ ਗੁਣਿਆਰੇ ਕੋ ਗੁਣ ਨਾਹੀ। ਆਪੇ ਤਰਸ ਪਾਇਓਈ, ਤਰਸ ਪਾਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਦੀਵਾ, ਤਨ ਮਨ ਦੀ ਵੈ ਹਰਿਆ। ਤਰਸ ਪਾਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਦੀਵਾ, ਤਨ ਮਨ ਦੀ ਵੈ ਹਰਿਆ। ਪਾਉੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉੱਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮਕੇ ਦੂਤ, ਨਾਏ ਤੇਰਾ ਛੱਡ ਜਾਹੇ, ਭਾਉ ਦਿਲ ਬਿਖਮਸ ਗਾਹੋ, ਗੁਰ ਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਕਾਹੇ, ਕਲਮਹਿ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸੈਨੋ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨ ਜਾਏ, ਜੇ ਆਵੈ ਤੋ ਦਿਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ, ਜਿਹਵਾ ਜਾਪ ਗੁਰੂ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤੇ ਆਦਰ ਗਿਆ ਪਾਈ ਅਠਾਉ। ਕਉ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਾਤ ਦੇ, ਜਾਗ ਮੈਂ ਉੱਤਮ ਕਾਢੀ ਆਹੇ, ਵਿਰਲੇ ਕੇ ਈ ਕੇ। ਮਹੱਲਾ ਪੰਜਵਾ। ਰੱਖ

ਵਾਹਿਗੁਰੂ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ। ਕਰਨ ਆਉਣੇ ਦੇ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਨਕਣ ਡਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗਣੇ ਬਾਹੀ ਤਿਨ੍ਹਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਾਲ ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾਂ, ਮਾਤ ਉੱਚੀ, ਮਾਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ, ਆਪ ਜੀ ਦੇ ਹਜੂਰ ਪਾਵਨ ਚਰਨਾ ਕਮਲਾਂ ਪਾਸ ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋ ਦਰ ਦੀ ਚੌਂਕੀ ਰਿਆਰਾ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰ ਬਾਦ ਘਾਟ ਭੁੱਲ ਚੁੱਕਦੀ ਖਿਮਾ ਬਖਸ਼ੋ। ਅੱਗੇ ਵਾਦ ਤੇ ਸਮਾਤ ਬਖਸ਼ੋ। ਪੜੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ, ਪੜੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿਚ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚ ਲਾਉਣਾ, ਦਰੋਂ ਕਰੋ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ, ਬਾਣੀ ਬਾਣੀ ਨਾਲ ਪਿਆਰ, ਘਰ ਪਰਿਵਾਰਾਂ ਵਿਚ ਸੁਖ ਸ਼ਾਂਤੀ ਚੜ੍ਹਦੀ ਕਲਾ, ਜੀਆਂ ਨੂੰ ਦੇਹ ਰੋਗਤਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ, ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾਗ ਦੀ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ, ਜੇਲਾਂ ਦੇ ਵਿਚ ਬੰਦ ਬੰਦੀ ਸਿੰਘਾਂ ਨੂੰ ਦੇਹ ਰੋਗਤਾਵਾਂ ਚੜ੍ਹਦੀਆਂ ਕਲਾ ਰਿਹਾਈਆਂ ਬਖਸ਼ਿਸ਼ ਕਰੋ। ਗੁਰਦੀਪ ਸਿੰਘ ਢਿੱਲੋਂ ਦੇ ਸੰਜੋਗਾਂ ਦੇ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਮਰਦ ਵੀਰ ਦਲਵਿੰਦਰ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਉਹ ਸਾਰੇ ਦਿਨ ਦੀ ਹੀ ਦੇਗ ਦੀ ਸੇਵਾ ਪਰਿਵਾਰ ਵੱਲੋਂ ਮਹਾਰਾਜ ਸ਼ੁਕਰਾਨਾ, ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ, ਗੁਰਬੀਰ ਸਿੰਘ ਦੀ ਕਿਰਪਾ ਕਰੋ ਮਹਾਰਾਜ ਜੀ ਚੜ੍ਹਦੀ ਕਲਾ ਦੀ ਅਰਦਾਸ, ਅੰਮ੍ਰਿਤਪਾਲ ਸਿੰਘ ਸੁਖਾ ਸਿੰਘ ਵੱਲੋਂ ਤੰਦਰੁਸਤੀ ਦੀ ਅਰਦਾਸ, ਖੁਸ਼ਪ੍ਰੀਤ ਸਿੰਘ ਬੈਂਸ ਵੱਲੋਂ ਮਹਾਰਾਜ ਪਹਿਲੀ ਤਨਖਾਹ ਤੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਹੈ ਜੀ। ਆਪ ਜੀ ਕੇ ਹਜੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਉਹ ਭੋਗ ਹਰ ਰਾਏ। ਆਪ ਜੀ ਭੋਗ ਲਾਓ, ਲੱਗਿਆ ਭੋਗ ਸਿੱਧ ਪ੍ਰਸਾਦ ਸੰਗਤ ਵਿਚ ਵਰਤੇ, ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ। ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਾਨ ਮੁਖਾਰ ਬਿੰਦ ਤੋਂ ਮੁੱਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਸਹੀ ਪਿਆਰਿਆਂ ਦੀ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾਂ ਮਿਲਾਂਗੇ, ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਵੰਦੇ, ਦਿੱਲੀ ਤਖ਼ਤ ਪਰ ਬਹੇਗੀ, ਛਤਰ ਚੁਲਾਏਗਾ ਸੀਸ ਪਰ।

ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਸੁਕਾਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਹੋਈਆਂ ਭੁੱਲਾਂ ਚੁੱਕਾਂ ਦੇਖੀਆਂ ਨਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਗੁਰਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਸੋ ਹੁਣ ਸਾਧ ਸੰਗਤ ਜੀ, ਉਹ ਸਲਾਨਾ ਮੀਰੀ ਪੀਰੀ ਸਮਾਗਮ ਦੇ ਅੱਜ ਤੀਸਰੇ ਦਿਨ ਦੇ ਦੀਵਾਨ ਪਹਿਲੇ ਦਿਨ ਦੇ ਢਾਡੀ ਦਰਬਾਰ ਦੀ ਆਰੰਭਤਾ ਹੋਣ ਜਾ ਰਹੀ ਹੈ। ਹਾਜ਼ਰੀ ਭਰ ਰਹੇ ਹਨ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ, ਹਜ਼ੂਰੀ ਢਾਡੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਇਹਨਾਂ ਤੋਂ ਉਪਰੰਤ ਗਿਆਨੀ ਤਰਲੋਚਨ ਸਿੰਘ ਦੀ ਪਮੱਦੀ, ਉਹਨਾਂ ਦਾ ਢਾਡੀ ਜਥਾ ਹਾਜ਼ਰੀ ਭਰੇਗਾ। ਉਪਰੰਤ ਗੁਰਬਾਣੀ ਪਾਠ ਬੋਧ ਸਮਾਗਮ ਆਰੰਭ ਹੋਣਗੇ। 22 ਜੁਲਾਈ ਤੱਕ ਇਸੇ ਤਰ੍ਹਾਂ ਢਾਡੀ ਅਤੇ ਕਵੀਸ਼ਰ ਦਰਬਾਰ ਸਜਣਗੇ। 23 ਜੁਲਾਈ ਤੋਂ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਸ਼ਾਮ 6 ਤੋਂ 9 ਸਜਣਗੇ। 28, 29, 30 ਜੁਲਾਈ ਨੂੰ 31 ਰਾਗ ਦੇ ਆਧਾਰਿਤ ਰਾਗ ਦਰਬਾਰ ਸਜਣਗੇ। 1 ਅਗਸਤ ਨੂੰ ਸਵੇਰੇ 9 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਸਵੇਰੇ 6 ਵਜੇ 2 ਅਗਸਤ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਸੋ ਸਾਧ ਸੰਗਤ ਜੀ, ਉਹ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸਾਰੇ ਸਮਾਗਮਾਂ ਵਿੱਚ ਆਪ ਸੰਗਤਾਂ ਨੇ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਗੁਰਤਿਆਸ ਢਾਡੀ ਵਾਰਨ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।
2: ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ ਜੀ।
3: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ,
4: ਵਾਹਿਗੁਰੂ ਜੀ, ਵਾਹਿਗੁਰੂ,
2: ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ ਜੀ।

0: ਜਦੋਂ
1: ਛੇਵੇਂ ਹਰ ਗੋਬਿੰਦ ਕੌਰ ਛੇਵੇਂ ਹਰ ਗੋਬਿੰਦ

0: ਸੱਚਾ ਤਖਤ ਸੁਹਾਇਓ ਸ੍ਰੀ ਗੁਰ ਪਾਇਕੈ ਰੱਬ ਸੱਸ ਭਏ ਮਲੀਨ ਸੋ ਦਰਸ ਦਿਖਾਇਕੈ ਸ਼ਬ ਬਰਨੀ ਨਹਿ ਜਾਏ ਕਹੋ ਕਿਆ ਗਾਇਕੈ ਸ੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਧਿਆਇਕੈ ਮੀਰ ਨੱਥਾ ਔ ਅਬਦਲ ਜਸ ਕਹਿ ਬਨਾਇਕੈ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੋਹਣਿਆਂ ਦੇ ਸੁਲਤਾਨ ਬੰਦੀ ਛੋਟ ਦਾਤਾ ਮਹਾਂਬਲੀ ਗੁਰਦੇਵ ਵੱਡ ਯੋਧੇ ਪਰਉਪਕਾਰੀ ਦਲ ਭੰਜਣ ਸੂਰਮੇ ਸਤਿਗੁਰੂ ਜੀ ਦੇ ਮੀਰੀ ਪੀਰੀ ਦਿਵਸ ਦੀਆਂ ਦੋ ਸ੍ਰੀ ਸਾਹਿਬਾਂ ਪਹਿਨਣ ਦੇ ਪਵਿੱਤਰ ਦਿਹਾੜੇ ਨੂੰ ਮੀਰੀ ਪੀਰੀ ਦਿਵਸ ਵਜੋਂ ਮਨਾ ਕੇ ਹਰ ਸਾਲ ਸ਼ਰਧਾ ਭਾਵਨਾ ਸਤਿਕਾਰ ਸਹਿਤ ਵੱਡੇ ਸਮਾਗਮ ਜਿਹੜੇ ਨੇ ਇਸ ਗੁਰੂ ਘਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਉਲੀਕੇ ਜਾਂਦੇ ਨੇ ਮਹਾਨ ਨਗਰ ਕੀਰਤਨ ਸਜਣੇ ਨੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ 16 ਤੇ 17 ਜੁਲਾਈ ਕਥਾ ਵਿਚਾਰਾਂ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤੀਆਂ ਅੱਜ 18 ਜੁਲਾਈ ਤੋਂ ਨਿਰੰਤਰ 5 ਰੋਜ਼ਾ ਵਿਸ਼ੇਸ਼ ਢਾਡੀ ਦਰਬਾਰ ਜਿਹੜੇ ਨੇ ਉਹ ਸੰਧਿਆ ਦੇ ਸਮੇਂ ਅੱਜ ਆਰੰਭ ਹੋ ਚੁੱਕੇ ਨੇ ਸਜਣਗੇ ਉਹਨਾਂ ਵਿਸ਼ੇਸ਼ ਢਾਡੀ ਦਰਬਾਰਾਂ ਦੀ ਹਾਜ਼ਰੀ ਭਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ਼ਬਦ ਗੁਰੂ ਦੀਨ ਦੁਨੀਆਂ ਦੇ ਵਾਲੀ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਅੰਦਰ ਜੁੜ ਕਰਕੇ ਹਾਜ਼ਰੀਆਂ ਲਵਾ ਕੇ ਗੁਰ ਇਤਿਹਾਸ ਸਰਵਣ ਕਰ ਰਹੇ ਸਰਬੱਤ ਮਾਈ ਭਾਈ ਆਓ ਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਵਾਂਝੀ ਨਾ ਰਹੇ ਪ੍ਰੇਮ ਸਹਿਤ ਹੱਥ ਜੋੜ ਕੇ ਸੀਸ ਝੁਕਾ ਕੇ ਗੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਜਿੱਥੇ ਮੀਰੀ ਪੀਰੀ ਦਿਵਸ ਨੂੰ ਅੱਜ ਸਮਰਪਿਤ ਵਿਸ਼ੇਸ਼ ਢਾਡੀ ਦਰਬਾਰ ਦੀ ਅਨਭਤਾ ਹੋਈ ਹੈ ਉੱਥੇ ਹੀ ਜਦੋਂ ਇਹ 18 ਤਰੀਕ ਆਉਂਦੀ ਹੈ ਇਹ ਭੁੱਲਦੀ ਨਹੀਂ ਕਿਉਂਕਿ 18 ਜੂਨ ਇਸੇ ਹੀ ਪਾਵਨ ਸਥਾਨ ਉੱਤੇ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਨੇ ਆਪਣੇ ਕੌਮੀ ਘਰ ਦੀ ਪ੍ਰਾਪਤੀ ਖਾਲਿਸਤਾਨ ਦੀ ਪ੍ਰਾਪਤੀ ਦੇ ਵਾਸਤੇ ਜੂਝਦਿਆਂ ਹੋਇਆਂ ਉਸ ਮਹਾਨ ਮਹਾਂਪੁਰਖ ਦੇ ਬਚਨਾਂ ਨੂੰ ਹਿਰਦੇ ਚ ਵਸਾਇਆ ਬਾਬਾ ਏ ਕੌਮ ਮਰਦੇ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਕਹਿੰਦੇ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਜ਼ਮੀਰ ਦਾ ਮਰ ਜਾਣਾ ਮੌਤ ਹੁੰਦੀ ਹੈ ਜਿਹੜੇ ਜ਼ਮੀਰਾਂ ਨੂੰ ਬਚਾਉਂਦੇ ਨੇ ਉਹਨਾਂ ਨੂੰ ਸਰੀਰ ਨਿਸ਼ਾਵਰ ਕਰਨੇ ਪੈਂਦੇ ਨੇ ਭਾਈ ਹਰਦੀਪ ਸਿੰਘ ਜੀ ਨਿੱਜਰ ਅੱਜ 18 ਤਰੀਕ ਹਰ ਮਹੀਨੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਉਸ ਮਿਸ਼ਨ ਨੂੰ ਅੱਗੇ ਲੈਣ ਦਾ ਸੰਕਲਪ ਦਿਲ ਵਿੱਚ ਲੈ ਕੇ ਚੌਪਈ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਗੁਰਮੁਖ ਪਿਆਰਿਆਂ ਵੱਲੋਂ ਕੀਤੇ ਜਾਂਦੇ ਨੇ ਅੱਜ ਵੀ ਕੀਤੇ ਗਏ ਨੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਅੱਜ ਢਾਡੀ ਦਰਬਾਰ ਆਰੰਭ ਹੋਏ ਨੇ ਆਓ ਉਸ ਵੱਡੇ ਪਾਤਸ਼ਾਹ ਜੀ ਦੀਆਂ ਵੱਡੀਆਂ ਵਡਿਆਈਆਂ ਦਾਸ ਆਪਣੀ ਤੁੱਛ ਜੀ ਛੋਟੀ ਜ਼ਬਾਨ ਦੇ ਨਾਲ ਗੁਰੂ ਬਖਸ਼ਿਸ਼ ਅਨੁਸਾਰ ਆਪ ਜੀ ਦੇ ਸਨਮੁਖ ਬਿਨੈ ਕਰਨ ਦਾ ਯਤਨ ਕਰੇ ਇੱਕ ਵਾਰ ਸਮੁੱਚਾ ਰੂਪ ਅੰਦਰ ਹੱਥ ਜੋੜ ਕੇ ਕਹਿ ਦਿਓ ਨਾਨਕ ਨਾਮ
1: ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
0: ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗੁਰੂ ਰਾਮਦਾਸ ਮਹਾਰਾਜ ਦੀਆਂ ਦੇ ਉੱਤਰਾਧਿਕਾਰੀ ਬਣੇ ਗੁਰੂ ਨਾਨਕ ਦੀ ਗੱਦੀ ਦੀ ਪੰਜਵੀਂ ਜੋਤ ਬਣੇ ਨੇ ਤੇ ਇਹਨਾਂ ਦੇ ਵੱਡੇ ਭਰਾ ਬਾਬੇ ਪਿਰਥੀ ਚੰਦ ਵੱਲੋਂ ਈਰਖਾ ਸ਼ੁਰੂ ਹੋਈ ਜਦੋਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਗੁਰੂ ਰਾਮਦਾਸ ਮਹਾਰਾਜ ਦੀਆਂ ਦੇ ਦੁਸਹਿਰੇ ਦੇ ਸਮਾਗਮਾਂ ਦੇ ਵਿੱਚ ਦੋ ਦਸਤਾਰਾਂ ਇੱਕ ਜ਼ਿੰਮੇਵਾਰੀ ਦੀ ਪੱਗ ਹੈ ਇੱਕ ਗੁਰਤਾ ਗੱਦੀ ਦੀ ਪੱਗ ਹੈ ਜ਼ਿੰਮੇਵਾਰੀ ਦੀ ਪੱਗ ਵੱਡੇ ਪੁੱਤ ਦੇ ਸਿਰ ਤੇ ਬੱਝਦੀ ਹੈ ਤੇ ਗੁਰਿਆਈ ਦੀ ਪੱਗ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸੀਸ ਉੱਤੇ ਸੁਭਾਏਮਾਨ ਹੋਣੀ ਹੈ ਪਰ ਕਹਿੰਦੇ ਭਰੀ ਸੰਗਤ ਵਿੱਚ ਜਦੋਂ ਜ਼ਿੰਮੇਵਾਰੀ ਦੀ ਪੱਗ ਬਾਬੇ ਪ੍ਰਿਥੀ ਚੰਦ ਦੇ ਸਿਰ ਤੇ ਬੰਨੀ ਗਈ ਤੇ ਗੁਰਤਾ ਗੱਦੀ ਦੀ ਦਸਤਾਰ ਪੰਚਮ ਪਾਤਸ਼ਾਹ ਦੇ ਸੀਸ ਉੱਤੇ ਸਜਾਈ ਜਾਣੀ ਹੈ ਸਜਾਉਣ ਲੱਗੇ ਨੇ ਕਹਿੰਦੇ ਬਾਬੇ ਪ੍ਰਿਥੀ ਚੰਦ ਨੇ ਝਪਟ ਕੇ ਹੱਥ ਨਾਲ ਉਹ ਪੱਗ ਖੋਹ ਲਈ ਮੇਰਾ ਹੱਕ ਹੈ ਇਹਦਾ ਮੈਂ ਮਾਲਕ ਹਾਂ ਛੋਟਾ ਇਹਦਾ ਕੁਝ ਨਹੀਂ ਲੱਗਦਾ ਸਮਝ ਗਈ ਗੁਰੂ ਕੀ ਸੰਗਤ ਕੇ ਈਰਖਾ ਦੇ ਨਾਲ ਭਰਿਆ ਹੈ ਫਿਰ ਗੁਰੂ ਕੀ ਸੰਗਤ ਨੂੰ ਗੁਮਰਾਹ ਕਰਕੇ ਕਾਰ ਭੇਟਾ ਉਗਰਾਉਣ ਲੱਗ ਪਿਆ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੰਗਰ ਲੰਮਾ ਸਮਾਂ ਮਸਤਾਨੇ ਰਹਿਣ ਲੱਗੇ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ ਜਦੋਂ ਭਾਈ ਗੁਰਦਾਸ ਜੀ ਆਗਰੇ ਤੋਂ ਆਏ ਨੇ, ਫਿਰ ਉਹਨਾਂ ਨੇ ਨਾਕੇਬੰਦੀ ਕਰਕੇ ਸੰਗਤ ਨੂੰ ਪ੍ਰੇਰਣਾ ਦੇ ਕੇ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਕੀਤਾ। ਬਾਬੇ ਪ੍ਰਿਥੀ ਚੰਦ ਨੇ ਆਖਿਆ, ਮੇਰੇ ਵੀ ਮਾਮੇ ਲੱਗਦੇ ਹੋ ਬਰਾਬਰ, ਤੁਸੀਂ ਗੁਰੂ ਅਰਜਨ ਸਾਹਿਬ ਦਾ ਸਾਥ ਦਿੰਦੇ ਹੋ, ਤੇ ਜੇ ਏਦਾਂ ਕਰੋਗੇ ਤੇ ਮੇਰੀ ਰੋਜੀ ਰੋਟੀ ਕਿਵੇਂ ਚੱਲੇਗੀ? ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਨੇ ਸਮੁੱਚਾ ਪ੍ਰਬੰਧ ਬਾਬੇ ਪ੍ਰਿਥੀ ਚੰਦ ਦੇ ਹੱਥ ਵਿੱਚ ਦਿੱਤਾ। ਪਰ ਇੱਕ ਗੱਲ ਸਮਝਦਾ ਸੀ ਬਾਬਾ ਪ੍ਰਿਥੀ ਚੰਦ ਕਿ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਦੇ ਘਰ ਔਲਾਦ ਕੋਈ ਨਹੀਂ ਹੋਣੀ, ਇਹ ਮਾਲ ਸਾਡਾ ਹੈ, ਅਸਾਂ ਹੀ ਲੈਣਾ। ਗੁਰੂ ਅਰਜਨ ਦੇ ਘਰ ਪੁੱਤ ਨਾ ਧੀ ਨਾ ਸਾਕ ਨਾ ਸੈਣਾ, ਕੋਈ ਧੀ ਪੁੱਤ ਨਹੀਂ ਹੋਣਾ, ਇਹਨਾਂ ਦੇ ਮਾਲਕ ਅਸੀਂ ਬਣਨਾ। ਕਈ ਘਟਨਾਵਾਂ ਇਦਾਂ ਦੀਆਂ ਵਾਪਰਨ ਲੱਗੀਆਂ। ਮਾਤਾ ਗੰਗਾ ਜੀ ਕੇਸ ਹਰੇ ਕਰ ਰਹੇ ਨੇ, ਸੁਕਾ ਰਹੇ ਨੇ, ਕਹਿੰਦੇ ਕੁਝ ਛਿੱਟਾਂ ਬੀਬੀ ਕਰਮੋ ਦੇ ਵਿਹੜੇ ਅੰਦਰ ਉਹਦੇ ਉੱਤੇ ਪਈਆਂ ਤੇ ਤੜਫ ਉੱਠੀ, ਆਪਣੇ ਮੂੰਹ ਵਿੱਚੋਂ ਭੈੜੇ ਬਚਨ ਆਖੇ। ਉਹਨੇ ਆਖਿਆ, ਗੰਗਾ ਨੇ ਤੇ ਉਤਰੀ ਜਾਣਾ ਸੰਸਾਰ ਤੋਂ, ਪਰ ਇਹ ਮੇਰਾ ਵੀ ਘਰ ਉਜਾੜਨਾ ਚਾਹੁੰਦੀ ਹੈ, ਪਾਣੀ ਦੇ ਛੱਟੇ ਮਾਰਦੀ ਹੈ। ਇਹ ਗੱਲਾਂ ਦਾਸੀ ਨੇ ਸੁਣੀਆਂ, ਮਾਤਾ ਗੰਗਾ ਜੀ ਨੂੰ ਦੱਸੀਆਂ। ਮਾਂ ਜੀ, ਉਹ ਗੱਲਾਂ ਮੇਰੇ ਕੋਲੋਂ ਜਰੀਆਂ ਨਹੀਂ ਗਈਆਂ, ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਰਜ ਕਰੋ ਕਿ ਉਹ ਦੁਨੀਆਂ ਨੂੰ ਦੁੱਧ ਪੁੱਤ ਵੰਡਦੇ ਨੇ, ਤੁਸੀਂ ਵੀ ਉਹਨਾਂ ਕੋਲੋਂ ਇੱਕ ਪੁੱਤਰ ਦੀ ਦਾਤ ਝੋਲੀ ਚ ਪਵਾਓ। ਪੰਚਮ ਪਾਤਸ਼ਾਹ ਜੀ ਮਹਿਲਾਂ ਵਿੱਚ ਆਏ ਨੇ, ਮਾਤਾ ਗੰਗਾ ਜੀ ਨੇ ਆ ਕੇ ਸਾਰੀ ਗੱਲ ਦੱਸੀ, ਲੰਮਾ ਹੌਕਾ ਲੈ ਕੇ ਆਖਿਆ, ਪਾਤਸ਼ਾਹ ਜੇ ਕਿਰਪਾ ਕਰੋ ਮੇਰੇ ਵੀ ਗਰੀਬਣੀ ਉੱਤੇ ਇੱਕ ਪੁੱਤਰ ਦੀ ਦਾਤ ਬਖਸ਼ੋ। ਤੇ ਸਤਿਗੁਰੂ ਕਹਿਣ ਲੱਗੇ, ਗੰਗਾ ਜੇ ਪੁੱਤਰ ਦੀ ਦਾਤ ਚਾਹੀਦੀ ਹੈ ਤੇ ਉਹ ਫਿਰ ਬੀੜ ਦੀ ਧਰਤੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਣਾ ਪਵੇਗਾ। ਇਤਿਹਾਸ ਕਹਿੰਦਾ ਮਾਤਾ ਗੰਗਾ ਜੀ ਤਿਆਰੀਆਂ ਕਰਕੇ ਚੱਲੇ ਨੇ, ਵਨ ਸੁਵੰਨੇ ਪਕਵਾਨ ਅਹਿਲਕਾਰਾਂ ਨੂੰ ਕਹਿ ਕੇ ਤਿਆਰ ਕਰਵਾਏ, ਆਂਢ ਨਾ ਗਵਾਂਢ ਨਾ ਸਖੀਆਂ ਸਹੇਲੀਆਂ ਦਾਸੀਆਂ ਸੇਵਕਾਵਾਂ ਨੂੰ ਨਾਲ ਲਿਆ, ਰੱਥਾਂ ਉੱਤੇ ਚੜ ਕੇ ਕਹਿੰਦੇ ਐਨ ਸ਼ਾਨੋ ਸ਼ੌਕਤ ਦੇ ਨਾਲ ਸ਼ਾਹੀ ਠਾਠ ਬਣਾ ਕੇ ਬੀੜ ਸਾਹਿਬ ਨੂੰ ਮਾਤਾ ਗੰਗਾ ਜੀ ਚੱਲੇ। ਇਤਿਹਾਸ ਦੇ ਬਚਨ ਨੇ ਕਿ ਜਦੋਂ ਧੂੜ ਉੱਡਦੀ ਵੇਖੀ, ਬਾਬਾ ਬੁੱਢਾ ਸਾਹਿਬ ਜੀ ਸੇਵਕ ਨੂੰ ਕਹਿੰਦੇ ਨੇ ਵੀ ਆ ਧੂੜ ਕਿਉਂ ਉੱਡ ਰਹੀ ਹੈ ਇਧਰੋਂ, ਤੇ ਪਛਾਣ ਕੇ ਆਖਿਆ ਵੀ ਇਹ ਤੇ ਗੁਰੂ ਕੇ ਮਹਿਲ ਆ ਰਹੇ ਨੇ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸੁਭਾਵਕ ਬਚਨ ਸਨ ਕਿ ਗੁਰੂ ਕਿਆ ਨੂੰ ਕਿਧਰੋਂ ਭਾਜੜਾਂ ਪਈਆਂ ਨੇ, ਇਹ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ। ਕਹਿੰਦੇ ਜਦੋਂ ਨੇੜੇ ਆਏ ਪਕਵਾਨ ਖਾਣ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਕਿ ਲੋੜ ਨਹੀਂ ਹੈ, ਹੋਰ ਨਾ ਸੰਗਤ ਨੂੰ ਵਰਤਾ ਦਿਓ। ਮਾਤਾ ਗੰਗਾ ਜੀ ਨੂੰ ਹੋਏ ਬਚਨ ਦਾ ਪਤਾ ਲੱਗਾ, ਘਰ ਵਿੱਚ ਆਏ, ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਗੱਲ ਦੱਸੀ। ਕਹਿੰਦੇ ਗੈਸ ਆ ਪੁੱਤਰ ਦੀ ਦਾਤ ਝੋਲੀ ਚ ਪਵਾਉਣ ਵਾਸਤੇ, ਪਰ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਬੜਾ ਸਖਤ ਹੋ ਗਿਆ। ਕੀ ਆਖਿਆ? ਕਹਿੰਦੇ ਭਾਜੜਾ ਕਿਧਰੋਂ ਪੈ ਗਈਆਂ ਨੇ? ਸਤਿਗੁਰੂ ਕਹਿੰਦੇ ਗੰਗਾ ਕਿੱਦਾਂ ਗਏ ਸੀ? ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੇ ਕੋਏ। ਜਦੋਂ ਸਾਧੂ ਨੂੰ ਮਿਲਣ ਵਾਸਤੇ ਜਾਣਾ ਹੈ, ਗੁਰੂ ਨੂੰ ਮਿਲਣ ਆਉਣਾ ਹੈ, ਤੇ ਕਹਿੰਦੇ ਸਾਥ ਨਹੀਂ ਖੜਨਾ, ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ। ਹੈਰਾਨੀ ਦੀ ਗੱਲ ਹੈ ਨਾ ਵੀ ਗੁਰੂ ਸਾਹਿਬ ਨੂੰ ਮਿਲਣ ਜਾਣਾ ਹੋਵੇ ਤੇ ਸਾਥ ਨਾ ਕਿਸੇ ਨੂੰ ਲੈ ਕੇ ਜਾਈਏ। ਸਾਥ ਤੋਂ ਭਾਵ ਸੰਗਤ ਨਹੀਂ, ਸਾਥ ਤੋਂ ਭਾਵ ਜਦੋਂ ਗੁਰੂ ਪੀਰ ਨੂੰ ਮਿਲਣ ਆਉਣਾ ਹੈ, ਸਾਧੂ ਨੂੰ ਮਿਲਣ ਆਉਣਾ ਹੈ, ਤੇ ਚੇਤੇ ਰੱਖੋ ਹੰਕਾਰ ਵਕਾਰ ਕਾਮ ਕ੍ਰੋਧ ਲੋਭ ਮੋਹ ਜਿਹੜੇ ਨੇ, ਇਹਨਾਂ ਨੂੰ ਛੱਡ ਕੇ ਆਈਏ, ਨਿਮਰ ਹੋ ਕੇ ਆਈਏ, ਇਹਨਾਂ ਨੂੰ ਨਾਲ ਨਹੀਂ ਲੈ ਕੇ ਜਾਣਾ। ਤੇ ਤੁਸੀਂ ਤੁਸੀਂ ਸ਼ਾਹੀ ਠਾਠ ਬਣਾ ਕੇ ਗਏ। ਬਾਬਾ ਬੁੱਢਾ ਸਾਹਿਬ ਜੀ ਉਹ ਜ਼ਿੰਮੀਦਾਰ ਜੱਟ ਸਾਧ ਹੈ, ਤੇ ਉਹਨੂੰ ਆ ਮਾਲ ਪੂੜੀਏ, ਇਹ ਮਠਿਆਈਆਂ, ਇਹ ਵਨ ਸਵੰਨੇ ਪਕਵਾਨ ਥੋੜੀ ਪਸੰਦ ਨੇ, ਪ੍ਰਵਾਨ ਨੇ। ਜੇ ਜਾਣਾ ਤੇ ਸਾਦਗੀ ਦੇ ਨਾਲ ਹੱਥੀ ਸੇਵਾ ਕਰਕੇ ਜਾਓ। ਸਮਝਾ ਦਿੱਤੀ ਵਿਧੀ, ਮਾਤਾ ਗੰਗਾ ਜੀ ਨੇ ਕਰ ਲਈ ਤਿਆਰੀ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪਾਂ ਮੀਰੀ ਪੀਰੀ ਦਿਵਸ ਮਨਾ ਰਹੇ ਹਾਂ, ਮੇਰੇ ਪਾਤਸ਼ਾਹ ਗੁਰਦੇਵ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਮਾਤਾ ਗੰਗਾ ਜੀ ਕਹਿੰਦੇ ਨੇ ਕਿ ਉਹਨਾਂ ਨੇ ਹੱਥੀ ਦੁੱਧ ਚੋ ਕੇ ਉਹਨੂੰ ਕਾੜਨੀ ਤੇ ਧਰ ਰਹਿੰਦੇ ਆ, ਫਿਰ ਕੋਸਾ ਕਰ ਜਾਗ ਲਾਈ। ਕਹਿੰਦੇ ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਕੀਤਾ ਹੈ, ਇਸ਼ਨਾਨ ਕਰ ਬਾਣੀ ਦੀਆਂ ਮਿੱਠੀਆਂ ਧੁਨਾਂ ਆਪਣੀ ਰਸਨਾ ਦੇ ਨਾਲ ਗਾ ਕੇ ਬੋਲ ਕੇ ਕਹਿੰਦੇ ਨੇ ਕਿ ਚਾਟੀ ਚ ਪਾ ਕੇ ਮਧਾਣੀ ਰਾਤ ਦਾ ਜਮਾਇਆ ਦਹੀਂ ਰਿੜਕ ਕੇ, ਕਹਿੰਦੇ ਮੱਖਣ ਛੰਨੇ ਵਿੱਚ ਪਾਇਆ, ਮੱਗਾ ਲੱਸੀ ਦਾ ਭਰਿਆ, ਹੱਥੀ ਕਣਕ ਤੇ ਛੋਲੇ ਸਾਫ਼ ਕਰਕੇ ਚੱਕੀ ਚਲਾ ਕੇ ਉਹਨਾਂ ਨੇ ਆਟਾ ਤਿਆਰ ਕੀਤਾ, ਕਹਿੰਦੇ ਨੇ ਕਿ ਮੋਣ ਪਾ ਮਿੱਸੀਆਂ ਰੋਟੀਆਂ ਤਿਆਰ ਕੀਤੀਆਂ, ਚੋਗੇ ਕੱਢ ਕੱਢ ਕੇ, ਚੋਗੇ ਕੱਢ ਕੱਢ ਕੇ। ਚੇਤੇ ਰੱਖੋ ਸਿਆਣੇ ਬੈਠੇ ਹੋ, ਜਦੋਂ ਸਾਡੀਆਂ ਮਾਈਆਂ ਮਾਵਾਂ ਆਪਣੇ ਧੀਆਂ ਪੁੱਤਾਂ ਵਾਸਤੇ ਪਕਵਾਨ ਬਣਾਉਂਦੀਆਂ ਨੇ ਤੇ ਚੋਗੇ ਕੱਢ ਕੇ, ਚੋਗੇ ਕੱਢਣ ਤੋਂ ਭਾਵ ਤੇ ਜਾਣਦੇ ਹੀ ਹੋ ਨਾ ਕਿ ਜਦੋਂ ਪ੍ਰਸ਼ਾਦਾ ਫੁੱਲ ਜਾਵੇ ਉਹਦੇ ਇੱਕ ਪਾਸੇ ਤੋਂ ਥੋੜਾ ਜਿਹਾ ਕੱਟ ਉਹਦੇ ਵਿੱਚ ਘਿਓ ਤੇ ਮੱਖਣ ਭਰ ਕੇ ਤਾਂ ਕਿ ਉਹ ਪ੍ਰਸ਼ਾਦੇ ਦੇ ਵਿੱਚ ਪੂਰਨ ਤਰੀਕੇ ਦੇ ਨਾਲ ਰਲ ਜਾਵੇ। ਪੰਚਮ ਪਾਤਸ਼ਾਹ ਨੇ ਵਿਧੀ ਦੱਸੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਵੱਧ ਘਿਓ ਪਾ ਕੇ ਪ੍ਰਸ਼ਾਦੇ ਤਿਆਰ ਕਰਕੇ ਛਕਾਉਣੇ ਨੇ, ਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਨੇ। ਕਹਿੰਦੇ ਰੁੱਗ ਗੰਢਿਆਂ ਦਾ ਲੈ ਲਿਆ ਨਾਲ, ਕਹਿੰਦੇ ਫਿਰ ਗੁੜ ਦੀ ਇੱਕ ਰੋੜੀ ਲੈ ਲਈ। ਜਿਵੇਂ ਮਾਂ ਆਪਣੇ ਪੁੱਤ ਦਾ ਭੱਤਾ ਤਿਆਰ ਕਰਦੀ ਹੈ, ਮਾਤਾ ਗੰਗਾ ਜੀ ਨੇ ਕਹਿੰਦੇ ਨੇ ਕਿ ਪੰਜਾਬਣ ਜੱਟੀਆਂ ਵਰਗਾ ਰੂਪ ਧਾਰਨ ਕਰਕੇ ਭੱਤਾ ਕੀਤਾ ਬਾਬਾ ਬੁੱਢਾ ਸਾਹਿਬ ਜੀ ਦਾ ਤਿਆਰ, ਸੀਸ ਤੇ ਰੱਖਿਆ, ਕੋਈ ਸੇਵਕ ਨਾਲ ਨਹੀਂ ਲਿਆ, ਕੋਈ ਦਾਸੀਆਂ ਦਾ ਝੁੰਡ ਤਿਆਰ ਨਹੀਂ ਕੀਤਾ, ਇੱਕ ਟਹਿਲਣ ਇੱਕ ਦਾਸੀ ਨਾਲ ਚੱਲੀ ਨੰਗੇ ਪੈਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਵੱਲ ਮਾਂ ਗੰਗਾ ਚੱਲੀ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਧਿਆਨ ਅੱਜ ਵਾਰ ਵਾਰ ਅੰਮ੍ਰਿਤਸਰ ਸਾਹਿਬ ਵਾਲੀ ਜੂਹ ਤੇ ਜਾ ਰਿਹਾ। ਕਹਿੰਦੇ ਨੇ ਕਿ ਜਿਵੇਂ ਕੋਈ ਤਿਆਰ ਹੋਵੇ, ਅਗਲੇ ਪੰਨੇ ਮਾਤਾ ਗੰਗਾ ਜੀ ਆਉਂਦੇ ਦਿਸੇ ਤੇ ਅੱਗਲ ਵਾਂਢੀ ਗਏ ਨੇ, ਹੱਥ ਵਿਚਲੀ ਡਾਂਗ ਰੱਖ ਕੇ ਵੱਟ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਮੱਥਾ ਟੇਕ ਕੇ ਆਖਿਆ, ਮਾਂ ਜੀ ਅੱਜ ਭੁੱਖ ਬੜੀ ਲੱਗੀ ਸੀ, ਪਰ ਸੱਚ ਸਿਆਣੇ ਕਹਿੰਦੇ ਨੇ ਜੇ ਮਾਵਾਂ ਪੁੱਤਾਂ ਦਾ ਖਿਆਲ ਨਾ ਕਰਨ ਤੇ ਹੋਰ ਕਰੇ ਕਿਹੜਾ, ਮਾਂ ਨੂੰ ਪਤਾ ਲੱਗ ਜਾਂਦਾ ਪੁੱਤ ਭੁੱਖਾ ਹੈ। ਮਾਂ ਜੀ ਪ੍ਰਸ਼ਾਦਾ ਲੈ ਕੇ ਆਏ ਹੋ, ਮਾਂ ਗੰਗਾ ਦੇ ਸਿਰ ਤੋਂ ਲਾਹ ਕੇ ਪੱਤਾ ਰੱਖ ਕੇ ਧਰਤੀ ਉੱਤੇ ਪ੍ਰਸ਼ਾਦਾ ਛਕ ਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ। ਕਹਿੰਦੇ ਜਦੋਂ ਇੱਕ ਗੰਢਾ ਖੱਬੀ ਤਲੀ ਤੇ ਟਿਕਾ ਕੇ ਦੂਸਰੇ ਹੱਥ ਨਾਲ ਮਾਰ ਕੇ ਮੁੱਕੀ ਭੰਨਦੇ ਨੇ ਤੇ ਉਸ ਗੰਢੇ ਦਾ ਨਿੱਕਾ ਜਿਹਾ ਟੁਕੜਾ ਵਿੱਚੋਂ ਨਿਕਲ ਆ ਦੂਰ ਡਿੱਗਾ, ਖਿੜਖੜਾ ਕੇ ਹੱਸਦੇ ਹੋਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਕਾਸ਼ ਤੋਂ ਪਹਿਲਾਂ ਬੀੜ ਦੀ ਧਰਤੀ ਉੱਤੇ ਮਾਤਾ ਗੰਗਾ ਜੀ ਨੂੰ ਭਵਿੱਖ ਦੇ ਵਾਕ ਇੰਜ ਕਹਿ ਰਹੇ।

ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਭੰਨਿਆ ਤੇ ਖਿੜਖੜਾ ਕੇ ਹੱਸ ਆਖਿਆ, ਮਾਂ ਜੀ ਤੁਮਰਾ ਗ੍ਰਹਿ ਪ੍ਰਗਟੇ ਗੋ ਯੋਧਾ, ਜਾ ਕੋ ਬਲਗੁਣ ਕਿਨੂੰ ਨਾ ਸੋਧਾ। ਉਹ ਮਹਾਬਲੀ ਪੁੱਤ ਪੈਦਾ ਹੋਵੇਗਾ ਜਿਹੜਾ ਜਾਲਮਾਂ ਦੇ ਸਿਰ ਇਸ ਗੰਢੇ ਵਾਂਗ ਭੰਨੇਗਾ, ਗੰਢੇ ਵਾਂਗ। ਇਤਿਹਾਸ ਕਹਿੰਦਾ ਵੀ ਇੱਕ ਵਾਰ ਬੱਦਲ ਗਲਜਿਆ, ਮੋਹਲੇ ਤਾਰ ਮੀਂਹ ਪਿਆ, ਬਿਜਲੀ ਕੜਕੀ। ਇਹ ਵੀ ਸ਼ਬਦ ਆਏ ਕਿ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਬਾਬਤ, ਰਾਜਨ ਮੈਂ ਰਾਜਾ ਜੋਗਨ ਮੈਂ ਜੋਗੀ ਸ਼ਬਦ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਗਾਇਆ। ਖੁਸ਼ੀ ਦੇ ਨਾਲ ਮਾਤਾ ਜੀ ਵਾਪਸ ਆਏ, ਪਤਾ ਲੱਗਾ ਬੀਬੀ ਕਰਮੋ ਨੂੰ। ਉਹਨੇ ਪ੍ਰਿਥੀ ਚੰਦ ਨੂੰ ਤਾਨਾ ਮਾਰ ਕੇ ਆਖਿਆ, ਜੇ ਤੂੰ ਕਾਸੇ ਜੋਗਾ ਹੁੰਦਾ ਤੇ ਚੇਤੇ ਰੱਖ ਫਿਰ ਗੁਰਿਆਈ ਬਾਹਰ ਕਿਹੜੀ ਗੱਲੋਂ ਜਾਂਦੀ। ਤੂੰ ਤੇ ਕਹਿੰਦਾ ਸਾਂ ਕਿ ਅਰਜਨ ਦੇਵ ਦੇ ਘਰੇ ਪੁੱਤ ਪੈਦਾ ਨਹੀਂ ਹੋਣਾ। ਲੈ ਬਾਬਾ ਬੁੱਢਾ ਸਾਹਿਬ ਨੇ ਅਰਦਾਸ ਕਰ ਦਿੱਤੀ। ਉਹ ਦੱਸ ਕੋਈ ਹੈ ਦੁਨੀਆਂ ਅੰਦਰ ਏਦਾਂ ਦਾ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਕੀਤੀ ਅਰਦਾਸ ਨੂੰ ਕੱਟ ਸਕੇ? ਇਹ ਤੇ ਦੁਨੀਆਂ ਜਾਣਦੀ ਹੈ ਨਾ। ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਹੁਣ ਸੱਚਾ ਹੋਵੇਗਾ ਸੱਚਾ। ਕਹਿੰਦੇ ਈਰਖਾ ਦੀ ਅੱਗ ਤੇ ਇੰਨਾ ਜ਼ਹਿਰ, ਸੱਪਾਂ ਨਾਲੋਂ ਵੱਧ ਜ਼ਹਿਰ ਇਨਸਾਨ ਆਪਣੇ ਅੰਦਰ ਸਾਂਭੀ ਬੈਠੇ ਨੇ ਅੱਜ, ਇੰਨਾ ਜ਼ਹਿਰ। ਕਹਿੰਦੇ ਫਿਰ ਆਪਣੇ ਭਰਾ ਦਾ ਘਰ ਬਰਬਾਦ ਕਰਨ ਵਾਸਤੇ ਬਾਬੇ ਪ੍ਰਿਥੀ ਚੰਦ ਨੇ ਸਾਜਿਸ਼ਾਂ ਘੜੀਆਂ। ਸੁਲਹੀ ਖਾਂ ਵਰਗਿਆਂ ਨੂੰ ਚਾੜਨ ਦਾ ਹੁਕਮ ਦਿੱਤਾ ਵੀ ਚੜ ਜਾਓ, ਗੁਰੂ ਅਰਜਨ ਦੇਵ ਨੂੰ ਬਰਬਾਦ ਕਰਨਾ ਹੈ, ਮਾਰਨਾ ਹੈ, ਕਤਲ ਕਰਨਾ ਹੈ। ਪਾਤਸ਼ਾਹ ਨੇ ਬਾਣੀ ਚ ਜ਼ਿਕਰ ਕਰ ਦਿੱਤਾ, ਕਹਿੰਦੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਵਾ ਨਾ ਪਾਕ। ਮਰ ਗਿਆ ਸੁਲਹੀ। ਫਿਰ ਇਹਦਾ ਪੁੱਤ ਸੁਲਭੀ ਖਾਂ ਵੀ ਚਾੜਿਆ, ਇਹਨੂੰ ਵੀ ਸੂਲ ਉੱਠਿਆ, ਇਹ ਵੀ ਰਾਹ ਚ ਰਹਿ ਗਿਆ। ਹਾਲਾਤ ਏਦਾਂ ਦੇ ਕਾਲ ਪੈ ਗਿਆ, ਖੂਹ ਟਾਵੇ ਧਰਤੀ ਔੜ ਨਾਲ ਤੜਫਣ ਲੱਗੀ, ਪਸ਼ੂ ਪੰਛੀ ਮਰਨ ਲੱਗੇ, ਬਿਮਾਰੀ ਫੈਲਣ ਲੱਗੀ। ਸੱਚੇ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਗਰੀਬਾਂ ਦੀ, ਲੁਕਾਈ ਦੀ, ਰੋਗੀਆਂ ਦੀ ਸਾਰ ਲੈਣ ਨਿਕਲੇ ਤੇ ਜਾਣਦੇ ਸਨ ਬਾਬਾ ਪ੍ਰਿਥੀ ਚੰਦ ਤੇ ਕਰਮੋ ਇਹ ਬੁਰਾ ਕਰਨ ਤੋਂ ਟਲਣਗੇ ਨਹੀਂ। ਇਸ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਵੀ ਸੱਚ ਕਰਨਾ, ਅੰਮ੍ਰਿਤਸਰ ਨੂੰ ਛੱਡਣਾ ਹੈ, ਪਰਿਵਾਰ ਨੂੰ ਲੈ ਕੇ ਪਾਤਸ਼ਾਹ ਅੰਮ੍ਰਿਤਸਰ ਤੋਂ ਚੱਲੇ ਤੇ ਅੱਜ ਪਹੁੰਚੇ ਨੇ ਵਡਾਲੀ ਨਗਰ ਅੰਦਰ, ਚੌਧਰੀ ਹੇਮੇ ਦੀ ਹਵੇਲੀ। ਕਹਿੰਦੇ ਨੇ ਕਿ ਉੱਥੇ ਪਾਤਸ਼ਾਹ ਨੇ ਪਰਿਵਾਰ ਦਾ ਟਿਕਾਣਾ ਕੀਤਾ। ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸ ਪ੍ਰਵਾਨ ਚੜਨ ਲੱਗੀ ਹੈ, ਸਮਾਂ ਆ ਗਿਆ ਹੈ। 21 ਹਾੜ ਦਾ ਉਹ ਪਵਿੱਤਰ ਦਿਹਾੜਾ, 1652 ਸੰਮਤ। ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਸੋਢੀ ਕੁੱਲ ਦੇ ਵਿੱਚ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਏ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਨ ਬੁੱਧਵਾਰ ਗੁਰੂ ਕੀ ਵਡਾਲੀ ਨਗਰ ਅੰਦਰ ਜਿਵੇਂ ਹੋਇਆ, ਖੁਸ਼ੀਆਂ ਦੇ ਵਾਜੇ ਇੰਜ ਵੱਜੇ।

0: ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਨਗਰ ਅੰਦਰ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਅੰਦਰ ਆਖਿਆ, ਉਹ ਕਹਿੰਦੇ ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹੇ ਆਇਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਸੱਚੇ ਪਾਤਸ਼ਾਹ ਗੁਰਦੇਵ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਕੀ ਸੰਗਤ ਨੂੰ ਮੀਰੀ ਪੀਰੀ ਦਿਵਸ ਦੀਆਂ ਢਾਡੀ ਦਰਬਾਰ ਦੀਆਂ ਇਨ੍ਹਾਂ ਸਮਾਗਮਾਂ ਦੀਆਂ ਲੱਖ ਲੱਖ ਵਧਾਈਆਂ। ਇਤਨੀ ਕੋ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰ ਲੈਣੀ। ਦਾਸਰਿਆਂ ਤੋਂ ਬਾਅਦ ਸਿੱਖ ਪੰਥ ਦਾ ਸਤਿਕਾਰਿਆ ਸਨਮਾਨਿਆ ਹੋਇਆ ਢਾਡੀ ਜਥਾ ਉਸਤਾਦ ਢਾਡੀ ਕਹਿਬੇ ਕੋ ਸੋਭਾ ਨੇ ਦੇਖਾ ਹੀ ਪ੍ਰਵਾਨ, ਸ਼ਬਦ ਨਹੀਂ ਮੇਰੇ ਕੋਲ, ਮੈਂ ਉਨ੍ਹਾਂ ਦੀ ਬਾਬਤ ਕੁਝ ਕਹਿ ਸਕਾਂ। ਸਤਿਕਾਰਯੋਗ ਗਿਆਨੀ ਤਰਲੋਚਨ ਸਿੰਘ ਜੀ ਭੁਮੱਦੀ ਉਹ ਹਾਜ਼ਰ ਹੋ ਰਹੇ ਨੇ, ਉਨ੍ਹਾਂ ਦੇ ਸਾਥੀ ਸਤਿਕਾਰਯੋਗ ਵੀਰ ਗੁਰਚਰਨ ਸਿੰਘ ਜੀ ਚੰਨ, ਵੀਰ ਹਰਦੀਪ ਸਿੰਘ ਜੀ, ਵੀਰ ਕੁਲਦੀਪ ਸਿੰਘ ਜੀ, ਸਾਰਿਆਂ ਨੂੰ ਜੀ ਆਇਆ। ਗੁਰੂ ਕਿਰਪਾ ਕਰੇ ਜਿਹੜੀ ਸੰਗਤ ਘਰ ਵਿਚ ਵੀ ਹੈ ਉਨ੍ਹਾਂ ਨੂੰ ਵੀ ਸਿਨਮਰ ਬੇਨਤੀ ਹੈ ਕਿ ਜਦੋਂ ਏਦਾਂ ਦੇ ਵੱਡੇ ਸਮਾਗਮ ਉਲੀਕੇ ਜਾਂਦੇ ਨੇ, ਠੀਕ ਤੁਸੀਂ ਲਾਈਵ ਵੇਖ ਰਹੇ ਹੋ, ਲੇਕਿਨ ਤਨ ਕਰਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹ 5 ਰੋਜ਼ਾ ਢਾਡੀ ਦਰਬਾਰ ਆਰੰਭ ਹੋਏ ਨੇ, ਲੜੀਵਾਰ ਜਿਵੇਂ ਜਿਵੇਂ ਪਾਤਸ਼ਾਹ ਜੀ ਦਾ ਹੁਕਮ ਹੋਵੇਗਾ ਢਾਡੀ ਜਥਿਆਂ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪਾਵਨ ਇਤਿਹਾਸ ਆਪ ਗੁਰੂ ਕੀ ਸੰਗਤ ਨਾਲ ਸਾਂਝਾ ਕਰਨਾ ਹੈ। ਭੁੱਲ ਚੁੱਕ ਦੀ ਮੁਆਫੀ। ਅਗਲਾ ਸਮਾਂ ਸਤਿਕਾਰਯੋਗ ਗਿਆਨੀ ਗੁਰਵਿੰਦਰ ਸਿੰਘ ਜੀ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਨੇ। ਦੇਹੋ ਸੱਜਣ ਅਸੀਂ ਸੁਣੀਆਂ
1: ਜੋ ਹੋਵੇ ਸਾਹਿਬ ਸਿਉ ਮੇਲ,
0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ ਹਜ਼ੂਰੀ ਢਾਡੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਨੇ ਆਪ ਸੰਗਤ ਨੂੰ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਇਤਿਹਾਸ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਹੁਣ ਗਿਆਨੀ ਤਰਲੋਚਨ ਸਿੰਘ ਜੀ ਭੁਮੱਦੀ ਉਹਨਾਂ ਦਾ ਢਾਡੀ ਜਥਾ ਆਪ ਸੰਗਤ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਪਾਉਣਗੇ, ਜੋ ਅੱਜ ਸਾਧ ਸੰਗਤ ਦੀ ਮੀਰੀ ਪੀਰੀ ਸਮਾਗਮ ਦੇ ਤੀਸਰੇ ਦਿਨ ਦੇ ਦੀਵਾਨ ਤੇ ਪਹਿਲੇ ਦਿਨ ਦੇ ਢਾਡੀ ਦਰਬਾਰ ਦੀ ਸਾਧ ਸੰਗਤ ਦੀ ਕੱਲ ਨੂੰ ਵੀ ਤੇ 22 ਜੁਲਾਈ ਤੱਕ ਇਸੇ ਤਰ੍ਹਾਂ ਢਾਡੀ ਦਰਬਾਰ ਸਜਣਗੇ। 23 ਤਰੀਕ ਤੋਂ ਕੀਰਤਨ ਦਰਬਾਰ ਦੀ ਰਮਤਾ ਹੋਵੇਗੀ। 28, 29, 30 ਜੁਲਾਈ ਨੂੰ 31 ਰਾਗ ਦੇ ਅਧਾਰ ਰਾਗ ਦਰਬਾਰ ਸਜੇਗਾ। ਸਵਾਬ ਸੰਗਤਾਂ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। 1 ਅਗਸਤ ਨੂੰ ਸਾਧ ਸੰਗਤ ਦੀ ਸਵੇਰੇ 9 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। 2 ਅਗਸਤ ਨੂੰ ਸਾਧ ਸੰਗਤ ਜੀ ਉਹ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਸਾਧ ਸੰਗਤ ਜੀ ਇਸ ਹਫ਼ਤੇ ਦੇ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ, ਜੋ ਕੱਲ ਰੋਜ਼ ਤੋਂ ਸ੍ਰੀ ਅਖੰਡਪੁਰ ਸਾਹਿਬ 3 ਨੰਬਰ ਹਾਲ ਵਿਚ ਆਰੰਭ ਹੋਏ ਨੇ, ਕੱਲ ਨੂੰ ਉਹਨਾਂ ਦੇ ਭੋਗ ਪੈਣਗੇ। ਉਸ ਤੋਂ ਬਾਅਦ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਅਤੇ ਮੌਜੂਦਾ ਸੰਘਰਸ਼ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਵਿਸ਼ੇਸ਼ ਤੌਰ ਦੇ ਉੱਪਰ ਦੀਵਾਨ ਸਜਣੇ ਹਨ। ਆਪ ਜੀ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਢਾਡੀ ਵਾਰਾਂ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੁੜੀਏ ਜੀ। ਉਪਰੰਤ ਪਾਠ ਬੋਧ ਸਮਾਗਮਾਂ ਦੀ ਰਮਤਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੱਜ ਦੇ ਇਸ ਢਾਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਲਈ ਜੁੜ ਬੈਠੇ ਗੁਰੂ ਪਿਆਰਿਓ ਸਮਾਂ ਮਿਲਿਆ ਕੁਝ ਮਿੰਟਾਂ ਲਈ ਆਪ ਜੀ ਦੇ ਦਰਸ਼ਨ ਦੀ ਦਾਤ ਕਰਦਿਆਂ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕੀਤੀ ਜਾਏ ਤੇ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਾਨ ਜੀਵਨ ਦੇ ਕੁਝ ਅਲੌਕਿਕ ਅਤੇ ਲਾਸਾਨੀ ਪੰਨੇ ਆਪ ਜੀ ਨਾਲ ਸਾਂਝੇ ਕੀਤੇ ਜਾਣ। ਲਗਭਗ 26-27 ਮਿੰਟ ਦਾ ਸਮਾਂ ਸਾਡੇ ਕੋਲ ਹੈ, ਦੋ ਰਚਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇਸ ਤੋਂ ਪਹਿਲਾਂ ਕਿ ਮੈਂ ਗੱਲ ਨੂੰ ਕੇਂਦਰਿਤ ਕਰਾਂ ਮਹਾਰਾਜ ਦੇ ਜੀਵਨ ਉੱਤੇ, ਉਸ ਤੋਂ ਪਹਿਲਾਂ ਆਪ ਜੀ ਨੂੰ ਫਤਿਹ ਅਰਥ ਕਰਦਾ ਹਾਂ। ਗੁਰਮਤਿ ਦੀ ਪਰੰਪਰਾ ਹੈ ਕਿ ਜਦੋਂ ਸਿੱਖ ਸਿੱਖ ਨੂੰ ਮਿਲਦਾ ਸਭ ਤੋਂ ਪਹਿਲਾਂ ਫਤਿਹ ਬੁਲਾਉਂਦਾ। ਆਪ ਸੰਗਤ ਦੇ ਦਰਸ਼ਨ ਦੀ ਖੁਸ਼ੀ ਵਿੱਚ ਆਪ ਜੀ ਨੂੰ ਫਤਿਹ ਅਰਥ ਕਰਕੇ ਆਪ ਜੀ ਕੋਲ ਕੁਝ ਕਹਿਣ ਦੀ ਆਗਿਆ ਮੰਗਦਾ ਹਾਂ। ਫਤਿਹ ਪ੍ਰਵਾਨ ਕਰਕੇ ਆਗਿਆ ਬਖਸ਼ਿਸ਼ ਕਰੋ, ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੋਂ ਪਹਿਲਾਂ ਆਪ ਸਰਵਣ ਕਰ ਰਹੇ ਸੀ ਮੇਰੀ ਕੌਮ ਦੇ ਮਹਾਨ ਵਿਦਵਾਨ ਫਿਲੋਸਫਰ, ਬਹੁਤ ਉੱਚੇ ਸੁੱਚੇ ਜੀਵਨ ਵਾਲੇ ਮੇਰੇ ਅਜੀਜ਼ ਪਰਖਰਦਾਰ ਭਾਈ ਸਾਹਿਬ ਭਾਈ ਜਗਦੀਸ਼ ਸਿੰਘ ਜੀ ਬਡਾਲਾ ਅਤੇ ਉਹਨਾਂ ਦੇ ਸਾਥੀ। ਬਹੁਤ ਖੂਬਸੂਰਤ ਆਵਾਜ਼ਾਂ ਵਿੱਚ, ਬਹੁਤ ਖੂਬਸੂਰਤ ਅੰਦਾਜ਼ ਵਿੱਚ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਕਹਾਣੀ ਆਪ ਜੀ ਨਾਲ ਸਾਂਝੀ ਕਰ ਰਹੇ ਸਨ। ਹੁਣ ਮਹਾਰਾਜ ਦਾ ਪ੍ਰਕਾਸ਼ ਹੋਇਆ, ਸਮੇਂ ਦੇ ਨਾਲ ਨਾਲ ਬਾਬਾ ਪ੍ਰਿਥੀ ਚੰਦ ਕੀ ਕੁਝ ਕਰਦਾ ਹੈ ਤੇ ਹੁਣ ਵਕਤ ਆਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਾਲੀਮ ਦੇਣੀ ਹੈ, ਕਿਉਂਕਿ ਹਰ ਮਾਪੇ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਪੜ੍ਹੇ। ਤਾਲੀਮ ਦੇਣੀ ਹੈ ਤੇ ਤਾਲੀਮ ਦੇਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਚੁਣਦੇ ਨੇ ਕਿ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਾਲੀਮ ਦੇਣਗੇ। ਤੇ ਜਦੋਂ ਆਖਿਆ ਗਿਆ ਕਿ ਤੁਸੀਂ ਸਾਹਿਬਜ਼ਾਦੇ ਨੂੰ ਤਾਲੀਮ ਦਿਓ

ਦੇ ਦਰਸ਼ਨ ਕੀਤੇ। ਜਿਹੜੇ ਬਚਨ ਆਪ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਖੇ, ਜਿਨ੍ਹਾਂ ਤੋਂ ਖੁਸ਼ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਜੀ ਨੂੰ ਬਾਬਾ ਬੁੱਢਾ ਸਾਹਿਬ ਦਾ ਖਿਤਾਬ ਦੇ ਦਿੱਤਾ, ਤੁਸੀਂ ਉਹ ਸ਼ਬਦ ਸਿਖਾ ਦਿਓ, ਤੁਸੀਂ ਉਹ ਸਿਖਾ ਦਿਓ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਖਸ਼ਿਸ਼ ਹੈ। ਹੁਣ 14 ਤਰ੍ਹਾਂ ਦੀ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿਖਲਾਈ ਗਈ, ਅਖਰੀ ਗਿਆਨ ਭਾਈ ਸਾਹਿਬ ਭਾਈ ਗੁਰਦਾਸ ਜੀ, ਅਤੇ ਉਚੇਚੇ ਤੌਰ ਤੇ ਜਿਹੜੀ ਸ਼ਸਤਰ ਵਿਦਿਆ, ਕਿਉਂਕਿ ਮੀਰੀ ਪੀਰੀ ਦਿਵਸ ਹੈ, ਮੀਰੀ ਪੀਰੀ ਦਿਵਸ ਨੂੰ ਅੱਜ ਦਾ ਢਾਡੀ ਦਰਬਾਰ ਸਮਰਪਿਤ ਹੈ। ਬਹੁਤ ਵੱਡਾ ਨਗਰ ਕੀਰਤਨ ਹੋਣਾ ਪ੍ਰੋਗਰਾਮ, ਆਪ ਜੀ ਨੂੰ ਕਈ ਵਾਰ ਦੱਸਿਆ ਜਾਂਦਾ ਦਿਨ ਵਿੱਚ, ਮੈਂ ਆਪਣੀ ਗੱਲ ਨੂੰ ਕੇਂਦਰਿਤ ਕਰਦਾ ਜਾਵਾਂ। ਹੁਣ ਮਹਾਰਾਜ ਦੇ ਜੀਵਨ ਦੀ ਜਿਹੜੀ ਸਭ ਤੋਂ ਵੱਡੀ ਘਟਨਾ ਹੈ, ਹੁਣ ਮਹਾਰਾਜ ਨੂੰ ਹਥਿਆਰਾਂ ਦੀ ਸਿਖਲਾਈ, ਸ਼ਸਤਰ ਵਿਦਿਆ। ਨੁਕਤਾ ਹੈ ਗੁਰੂ ਅਰਜਨ ਦੇ ਮਹਾਰਾਜ ਸ਼ਾਂਤੀ ਦੇ ਪੁੰਜ, ਉਹਨਾਂ ਵਰਗੀ ਸ਼ਾਂਤੀ ਕਿਸੇ ਕੋਲ ਨਹੀਂ, ਲੇਕਿਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਾਲੀਮ ਦਵਾਉਂਦੇ ਨੇ ਤੇ ਉਸ ਤੇ ਸ਼ਸਤਰਾਂ ਦੀ ਸਿਖਲਾਈ ਹੈ, ਸ਼ਸਤਰ ਵਿਦਿਆ ਹੈ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਜ਼ਾਲਮ ਹਕੂਮਤ ਨਾਲ ਟੱਕਰ ਲੈਣੀ ਪਵੇਗੀ, ਪੀਰੀ ਦੇ ਨਾਲ ਨਾਲ ਉੱਥੇ ਮੀਰੀ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਹੈ। ਤੇ ਹੁਣ ਉਹ ਵਕਤ ਵੀ ਆਇਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਦੇਣ ਵਾਸਤੇ ਲਾਹੌਰ ਨੂੰ ਰਵਾਨਾ ਹੋਣ ਲੱਗੇ ਨੇ। ਮੈਂ ਫਿਰ ਇਹ ਗੱਲ ਆਪ ਜੀ ਨਾਲ ਸਾਂਝੀ ਕਰਦਾ, ਕੁਝ ਨੁਕਤੇ ਹੁੰਦੇ ਨੇ ਜਿਹੜੇ ਇਤਿਹਾਸ ਦੇ ਪੰਨਿਆਂ ਤੋਂ ਅਸੀਂ ਸਮਝਣੇ ਹੁੰਦੇ ਨੇ। 25 ਮਈ 1606 ਇਤਿਹਾਸ ਕਹਿੰਦਾ ਕਿ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਲਾਹੌਰ ਵੱਲ ਨੂੰ ਚੱਲੇ ਤੇ ਬਚਨ ਕਰ ਗਿਆ ਕਿ ਸਾਥੋਂ ਬਾਅਦ ਗੁਰੂ ਨਾਨਕ ਦੀ ਗੱਦੀ ਉੱਤੇ ਸਾਡੇ ਲਖਤੇ ਜਿਗਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਭਾਇਮਾਨ ਹੋਣਗੇ। ਹੁਣ ਇਹ ਤੇ ਮਹਾਰਾਜ ਨੇ ਬਚਨ ਕਰ ਦਿੱਤਾ, ਲੇਕਿਨ ਗੁਰਤਾ ਗੱਦੀ ਉੱਤੇ ਤੇ ਉਸ ਤੋਂ ਦਿਨ ਤੋਂ ਬਾਅਦ ਬੈਠਣਾ ਨਾ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਹੋ ਜਾਏ। 30 ਮਈ 1606 ਨੂੰ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ ਤੇ ਹੁਣ ਜਿਹੜੀ ਰਸਮ ਕਰਨੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਇਤਿਹਾਸ ਵਿੱਚ ਇਹੀ ਅਸੀਂ ਲਿਖਿਆ ਪੜ੍ਹਦੇ ਹਾਂ, 5 ਪੈਸੇ ਤੇ ਨਾਰੀਅਲ ਬਹੁਤ ਵੱਡੀ ਵਿਆਖਿਆ ਮੰਗ ਕਰਦੀ ਹੈ। ਲੇਕਿਨ ਜੇ ਤੁਸੀਂ ਇਤਿਹਾਸਕ ਸਰੋਤਾਂ ਵਿੱਚੋਂ ਲੱਭੋਗੇ ਨਾ ਤੁਹਾਨੂੰ 5 ਪੈਸੇ ਦਾ ਜ਼ਿਕਰ ਮਿਲੇਗਾ ਨਾ ਨਾਰੀਅਲ ਦਾ ਜ਼ਿਕਰ ਮਿਲੇਗਾ। ਸਰੋਜ ਕੀ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਦੀਆਂ ਲਿਖਤਾਂ ਵਿੱਚੋਂ ਕਿਤੇ ਨਹੀਂ ਤੁਸੀਂ ਪੜੋਗੇ ਕਿ ਇਹ 5 ਪੈਸੇ ਤੇ ਨਾਰੀਅਲ ਦੀ ਗੱਲ ਹੈ। ਖੈਰ ਜਿਹੜੀ ਗੱਲ ਮੈਂ ਕਰਨ ਲੱਗਾ ਉਹ ਇਹ ਹੈ, ਜਦੋਂ ਇਹ ਰਵਾਇਤੀ ਚੀਜ਼ਾਂ ਲੈ ਕੇ ਵਸਤਾਂ ਲੈ ਕੇ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਆਉਂਦੇ ਨੇ ਤੇ ਮਹਾਰਾਜ ਕਹਿੰਦੇ ਨੇ ਬਾਬਾ ਜੀ ਇਹਨਾਂ ਨੂੰ ਤੋਸ਼ੇਖਾਨੇ ਵਿੱਚ ਰੱਖੋ, ਇਹਨਾਂ ਨੂੰ ਤੋਸ਼ੇਖਾਨੇ ਵਿੱਚ ਸਜਾ ਦਿਓ ਤੇ ਫਿਰ ਜਿਹੜੀ ਗੱਲ ਹੈ ਉਹ ਚੱਲਦੀ ਹੈ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਪਹਿਨਣ ਦੀ ਗੱਲ। ਹੁਣ ਇੱਥੇ ਸਮਝਣਾ ਇਹ ਹੈ ਕਿ ਬੰਦੇ ਨੂੰ ਹਥਿਆਰ ਚਲਾਉਣਾ ਨਾ ਆਉਂਦਾ ਹੋਵੇ ਤੇ ਉਹਨੂੰ ਉਹ ਹਥਿਆਰ ਪਹਿਨਾ ਦਿੱਤਾ ਜਾਏ, ਨੁਕਤਾ ਹੈ ਨਾ। ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਕਿਉਂ? ਕਿਉਂਕਿ ਮਹਾਰਾਜ ਸੂਰਮਤਾਈ ਦਾ ਇੱਕ ਇਤਿਹਾਸ ਸਿਰਜਣ ਦੇ ਸਮਰੱਥ ਨੇ, ਮੈਦਾਨੇ ਜੰਗ ਵਿੱਚ ਉਹਨਾਂ ਦਾ ਮੁਕਾਬਲਾ ਕਰਨ ਦੇ ਕੋਈ ਯੋਗ ਨਹੀਂ। ਹੁਣ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਪਹਿਨ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਗੱਦੀ ਉੱਤੇ ਸਭਾਏਮਾਨ ਹੋਏ ਨੇ ਤੇ ਹੁਣ ਜਿਹੜਾ ਪਹਿਲਾ ਹੁਕਮਨਾਮਾ ਸਿੱਖ ਸੰਗਤਾਂ ਦੇ ਨਾਲ ਜਾਰੀ ਕਰਦੇ ਨੇ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਸਾਡੇ ਦਰਬਾਰ ਵਿੱਚ ਆਏ, ਕੋਈ ਚੰਗਾ ਘੋੜਾ ਲੈ ਕੇ ਆਏ, ਕੋਈ ਚੰਗਾ ਸ਼ਸਤਰ ਲੈ ਕੇ ਆਏ, ਇਉਂ ਜਾਣੋ ਕਿ ਸਿੱਖੀ ਵਿੱਚ ਇੱਕ ਮੋੜ ਆ ਰਿਹਾ। ਸਿੱਖੀ ਵਿੱਚ ਭਟਾਵਾਂ ਆਉਂਦੀਆਂ ਨੇ, ਮਾਇਆ ਹੈ, ਰਸਤਾ ਨੇ, ਬਸਤਾ ਨੇ, ਬਸਤਰ ਨੇ, ਲੇਕਿਨ ਮਹਾਰਾਜ ਨੇ ਆਖਿਆ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਸਾਡੇ ਦਰਬਾਰ ਵਿੱਚ ਆਏ ਕੋਈ ਚੰਗਾ ਘੋੜਾ ਤੇ ਸ਼ਸਤਰ ਲੈ ਕੇ ਆਏ। ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਹੈ, ਬਹੁਤ ਵੱਡਾ ਮੋੜ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਹੜਾ ਹੁਕਮਨਾਮਾ ਜਾਰੀ ਕਰ ਰਹੇ ਨੇ? ਢਾਡੀ ਕਲਾ ਦੀ ਬੰਦਗੀ ਵਿੱਚ ਤਰਲੋਟਨ ਸਿੰਘ ਭੁਮੱਦੀ ਦਾ ਢਾਡੀ ਦਿੱਤਾ, ਆਪ ਸੰਗਤ ਦੇ ਸਾਹਮਣੇ ਭਾਈ ਗੁਰਚਰਨ ਸਿੰਘ ਚੰਨ, ਭਾਈ ਕੁਲਦੀਪ ਸਿੰਘ ਮੋਹੀ ਅਤੇ ਸਰੰਗੀ ਮਾਸਟਰ ਭਾਈ ਹਰਦੀਪ ਸਿੰਘ ਤਲਵਣ ਆਪ ਜੀ ਦੀ ਸੇਵਾ ਵਿੱਚ ਇਉਂ ਕਹਿਣ ਲੱਗਾ।

ਓ ਸਿੱਖੋ ਗੁਰੂ ਪਿਆਰੇ ਓ ਦਿਲ ਸਾਡਾ ਚਾਵੇ ਕਹਿੰਦੇ ਸਿੱਖੋ ਗੁਰੂ ਪਿਆਰੇ ਓ ਦਿਲ ਸਾਡਾ ਚਾਵੇ।

ਹੁਣ ਜਦੋਂ ਸਤਿਗੁਰੂ ਮਹਾਰਾਜ ਦਾ ਇਹ ਹੁਕਮਨਾਮਾ ਸਿੱਖ ਸੰਗਤਾਂ ਤੱਕ ਗਿਆ ਤੇ ਸਿੱਖ ਸੰਗਤਾਂ ਨੇ ਪਿਤਾਮਾ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਕਰਨੀਆਂ ਸ਼ੁਰੂ ਕੀਤੀਆਂ। ਇਹ ਖਬਰਾਂ ਦਿੱਲੀ ਤੱਕ ਪਹੁੰਚਣੀਆਂ ਸੁਭਾਵਿਕ ਸਨ, ਕਿਉਂਕਿ CID ਦਾ ਜਿਹੜਾ ਤੰਤਰ ਹੈ, ਖੁਫੀਆ ਤੰਤਰ, ਕੱਲੀ ਕੱਲੀ ਗੱਲ ਆਪਣੇ ਹਾਕਮਾਂ ਤੱਕ ਪਹੁੰਚਾਇਆ ਕਰ। ਗੁਰਦੁਆਰਾ ਸਾਹਿਬ ਵਿੱਚ ਮੀਰੀ ਪੀਰੀ ਨੂੰ ਸਮਰਪਿਤ ਤੇ ਢਾਡੀ ਦਰਬਾਰ ਹੋ ਰਿਹਾ, ਕੱਲੀ ਕੱਲੀ ਗੱਲ ਦਿੱਲੀ ਤੱਕ ਪਹੁੰਚ ਰਹੀ ਹੈ। ਇਹ ਹੋ ਨਹੀਂ ਸਕਦਾ ਕਿ ਗੱਲ ਨਾ ਪਹੁੰਚੀ। ਮੈਂ ਕੀ ਕਹਿ ਰਿਹਾ, ਇਹ ਗੱਲ ਜਾ ਰਹੀ ਹੈ। ਕਿਸ ਗੁਰਦੁਆਰਾ ਸਾਹਿਬ ਵਿੱਚ ਕੀ ਹੁੰਦਾ ਹੈ, ਇਹ ਸਰਕਾਰਾਂ ਤੱਕ ਪਹੁੰਚ ਗਈ ਗੱਲ, ਤੇ ਇਹਦਾ ਪ੍ਰਤੀਕਰਮ ਜਿੱਥੇ ਦਿੱਲੀ ਵਿੱਚ ਹਲਚਲ ਹੈ ਤੇ ਉੱਥੇ ਲਾਹੌਰ ਵਿੱਚ ਚੰਦੂ ਹੈ ਜਿਹੜਾ, ਇਹ ਤਿਲ ਮਿਲਾ ਉੱਠਿਆ, ਕਿਉਂਕਿ ਜਿੰਨੇ ਕੁ ਜ਼ੁਲਮ ਚੰਦੂ ਨੇ ਕੀਤੇ ਨੇ, ਅੱਜ ਯਤਨ ਹੋ ਰਿਹਾ ਕਿ ਚੰਦੂ ਨੂੰ ਦੋਸ਼ ਮੁਕਤ ਕਰ ਦਿਓ। ਚੰਦੂ ਦਾ ਕੋਈ ਕਸੂਰ ਨਹੀਂ। ਕਈ ਵਾਰ ਤੁਸੀਂ ਸੁਣਦੇ ਹੋ ਸਿੱਖ ਸਟੇਜਾਂ ਉੱਤੇ ਬੋਲ ਦਿੱਤਾ ਜਾਂਦਾ, ਲੇਕਿਨ ਚੰਦੂ ਨੇ ਜੋ ਕੁਝ ਕੀਤਾ, ਜੇ ਮੈਂ ਇਹਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਨ ਲੱਗਾ, ਕਿਵੇਂ ਹੋ ਜਾਏਗਾ ਚੰਦੂ ਦੋਸ਼ ਮੁਕਤ? ਲੇਕਿਨ ਇਤਿਹਾਸ ਬਦਲੇ ਜਾ ਰਹੇ ਨੇ, ਬਦਲਿਆ ਜਾ ਰਿਹਾ ਇਤਿਹਾਸ। ਇੱਕ ਪ੍ਰਮਾਣ ਦੇਣ ਲੱਗਾ, ਹਰਿਆਣਾ ਸਾਹਿਤ ਅਕੈਡਮੀ ਦੀ ਇੱਕ ਕਿਤਾਬ ਹੈ, ਸੀ ਹੁਣ ਵੀ ਹੈ, ਲੇਕਿਨ ਹੁਣ ਉਹਦੇ ਵਿੱਚ ਸੋਧ ਕਰ ਦਿੱਤੀ ਗਈ, ਉਹਨਾਂ ਦੇ ਸ਼ਬਦਾਂ ਵਿੱਚ ਸੋਧ ਹੈ, ਲੇਕਿਨ ਸਿੱਖਾਂ ਦਾ ਇਤਿਹਾਸ ਵਿਗੜ ਗਿਆ। ਉਹ ਸੋਧ ਪਹਿਲਾਂ ਜਿਹੜਾ ਲਿਖਿਆ ਹੋਇਆ ਸੀ ਇਹ ਸੀ ਕਿ ਜਦੋਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਤੇ 2 ਲੱਖ ਰੁਪਈਆ ਜੁਰਮਾਨਾ ਵੀ ਕੀਤਾ। ਪਹਿਲਾਂ ਕਿਤਾਬ ਵਿੱਚ ਲਿਖਿਆ ਜੁਰਮਾਨਾ ਕੀਤਾ। ਅੱਗੇ ਜਾ ਕੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗ੍ਰਿਫਤਾਰੀ ਵੇਖੋਗੇ ਨਾ, ਗਵਾਲੀਅਰ ਦੇ ਕਿਲੇ ਵਾਲੀ, ਉਹਦੇ ਕਈ ਨੁਕਤੇ ਨੇ। ਇੱਕ ਨੁਕਤਾ ਇਹ ਆਖਿਆ ਗਿਆ ਵੀ ਜਹਾਂਗੀਰ ਵਾਸਤੇ ਕੋਈ ਬੰਦਗੀ ਕਰੇ, ਲੇਕਿਨ ਬੰਦਗੀ ਕਰਨ ਵਾਸਤੇ ਗਵਾਲੀਅਰ ਦੇ ਕਿਲੇ ਦੀ ਚੋਣ ਨਹੀਂ, ਉੱਥੇ ਰਾਜਸੀ ਕੈਦੀ ਹੀ ਭੇਜੇ ਜਾਂਦੇ ਨੇ ਤੇ ਉਹ ਭੇਜੇ ਜਾਂਦੇ ਨੇ ਜਿਨ੍ਹਾਂ ਬਾਬਤ ਬਾਦਸ਼ਾਹ ਦਾ ਇਹ ਨਿਰਣਾ ਹੁੰਦਾ ਕਿ ਇਹਨਾਂ ਨੂੰ ਜੀਵਤ ਬਾਹਰ ਨਹੀਂ ਨਿਕਲਣ ਦੇਣਾ। ਉੱਥੇ ਕੀ ਹੁੰਦਾ ਸਾਹਮਣੇ ਲੱਗਿਆ, ਕਲੋਕ ਮੈਨੂੰ ਇੰਡੀਕੇਟ ਕਰਦਾ, ਮੈਂ ਗੱਲ ਨੂੰ ਸੰਖੇਪ ਕਰ ਲਵਾਂ। 7:35 ਤੱਕ ਮੈਨੂੰ ਹੁਕਮ ਹੈ ਕਿ ਮੈਂ ਆਪਣੀ ਗੱਲ ਨੂੰ ਕੋਸ਼ਿਸ਼ ਕਰਾਂਗਾ ਕਿ ਮੈਂ ਸਮੇਂ ਸਿਰ ਮੁਕਾ ਦੇਵਾਂ, ਸਮੇਂ ਦੀ ਕੁਤਾਹੀ ਨਾ ਹੋ ਜਾਏ। ਇਤਿਹਾਸ ਕਿਵੇਂ ਵਿਗੜਦਾ, ਸੰਗਤ ਵਿੱਚ ਕਵੀਸ਼ਰ ਕਲਾ ਦਾ ਬਹੁਤ ਵੱਡਾ ਨਾਂ ਭਾਈ ਅਵਤਾਰ ਸਿੰਘ ਕੰਗ ਬੈਠੇ ਨੇ, ਹਾਲਾਂਕਿ ਇਹਨਾਂ ਸਟੇਜਾਂ ਤੋਂ ਨਾਂ ਨਹੀਂ ਬੋਲੇ ਜਾਂਦੇ, ਪਰ ਜਿਹੜੀ ਸੁਰੀਲੀ ਕਵੀਸ਼ਰੀ ਹੈ ਨਾ, ਸੁਰ ਵਿੱਚ, ਸੁਰ ਤੇ ਬੇਸੁਰ ਦਾ ਦੇਵਤੇ ਤੇ ਰਾਕਸ਼ ਦੇ ਨਾਲ ਫਰਕ ਹੈ। ਸੁਰ ਦੇਵਤਾ ਹੁੰਦਾ ਤੇ ਬੇਸੁਰ ਬੇਸੁਰਾ ਰਾਕਸ਼ ਹੁੰਦਾ, ਇੰਨਾ ਫਰਕ ਹੈ। ਬਹੁਤ ਸੁਰ ਵਿੱਚ ਕਵੀਸ਼ਰੀ ਕਰਨ ਵਾਲਾ ਇਹ ਮੇਰਾ ਛੋਟਾ ਵੀਰ ਹੈ, ਬੱਚਾ ਕਹਿ ਦੇ ਮੈਂ ਤਦ ਵੀ ਠੀਕ ਹੈ। ਖੈਰ ਮੇਰੀ ਗੱਲ ਮੇਰੀ ਨਾ ਹੋ ਜਾਏ, ਸਮੇਂ ਨੇ ਮੇਰਾ ਲਿਹਾਜ਼ ਨਹੀਂ ਕਰਨਾ। ਸਾਡੇ ਦੀਵਾਨ ਦੀ ਸਮਾਪਤੀ ਦੇ ਨਾਲ ਨਾਲ ਪਾਠ ਬੋਧ ਸਮਾਗਮ ਹੈ ਜਿਹੜਾ, ਸਮੇਂ ਦੀ ਲੋੜ ਸ਼ੁਰੂ ਹੋ ਜਾਣਾ। ਉਹਦੇ ਵਿੱਚ ਲਿਖਿਆ ਸੀ ਕਿ ਉਹ 2 ਲੱਖ ਰੁਪਈਆ ਸੀ ਜਿਹੜਾ, ਇਤਿਹਾਸ ਕਦੇ ਇੱਕ ਮਤ ਨਹੀਂ ਹੁੰਦਾ, ਇਹਨੂੰ ਆਪਾਂ ਸਪਸ਼ਟ ਕਰਦੇ ਜਾਵਾਂਗੇ ਕਿ ਉੱਥੇ ਰਹਿਣ ਵਾਲੇ ਇੱਕ ਬੰਦੇ ਨੇ 2 ਲੱਖ ਰੁਪਈਆ ਦਿੱਤਾ ਜਿਹੜਾ ਆਪ ਗੁਰਸਿੱਖ ਨਹੀਂ ਸੀ। ਇਹ ਲਿਖਿਆ ਹੋਇਆ ਸੀ, ਸਾਹਿਤ ਅਕੈਡਮੀ ਦੀ ਕਿਤਾਬ ਹੈ, 1469 ਤੋਂ 1857 ਤੱਕ ਦਾ ਸਿੱਖੋ ਕਾ ਇਤਿਹਾਸ। ਉਹ ਆਪ ਗੁਰਸਿੱਖ ਨਹੀਂ ਸੀ, ਉਹ ਰੁਪਈਆ ਕਿਹਨੇ ਦਿੱਤਾ? ਜੁਰਮਾਨਾ ਤੇ ਹੋਇਆ ਹੀ ਨਹੀਂ, ਕੱਲ ਨੂੰ ਆਪਾਂ ਸਪਸ਼ਟ ਕਰਾਂਗੇ ਗੱਲ, ਜੁਰਮਾਨਾ ਨਹੀਂ ਹੋਇਆ। ਜੁਰਮਾਨਾ ਜਿਹਨੂੰ ਹੋਇਆ ਉਹ ਹੋਰ ਹੈ, ਜਿਸ ਸਮੇਂ ਨੇ ਕੋਆਪਰੇਟ ਕੀਤਾ, ਆਪਾਂ ਗੱਲਾਂ ਨੂੰ ਡਿਸਕਸ਼ਨ ਵਿੱਚ ਲਿਆਵਾਂਗੇ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਦੀਆਂ ਗੱਲਾਂ ਨੇ ਕਿ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਕਿਉਂ ਭੇਜਿਆ ਗਿਆ ਤੇ ਕੀ ਹੋਇਆ ਗਵਾਲੀਅਰ ਦੇ ਕਿਲੇ ਵਿੱਚ। ਮਹਾਰਾਜ ਨੂੰ ਅਸੀਂ ਬੰਦੀ ਛੋੜ ਕਹਿੰਦੇ ਹਾਂ। ਖੈਰ ਮੈਂ ਗੱਲ ਕੇਂਦਰਿਤ ਕਰ ਲਵਾਂ। ਹੁਣ ਜਿਹੜੀ ਕਿਤਾਬ ਉਹਨਾਂ ਨੇ ਦੁਬਾਰਾ ਸੋਧ ਕੇ ਛਾਪੀ, ਉਹਦੇ ਵਿੱਚ ਲਿਖਿਆ ਕਿ ਜਿਹਨੇ ਉਹ 2 ਲੱਖ ਰੁਪਈਆ ਦਿੱਤਾ ਉਹ ਗੁਰੂ ਦਾ ਬਹੁਤ ਪਿਆਰਾ ਸਿੱਖ ਸੀ। ਹੁਣ ਚੰਦੂ ਤੇ ਸਿੱਖ ਨਹੀਂ, ਉਹ ਲੜਕੀ ਦੇ ਰਿਸ਼ਤੇ ਵਾਲੀ ਕਹਾਣੀ ਇਤਿਹਾਸ ਦੀ ਪੇਸ਼ਕਾਰੀ ਹੈ ਜਿਹੜੀ, ਜਦੋਂ ਤੁਸੀਂ ਇਹਨੂੰ ਕਰੋਗੇ ਬਹੁਤ ਧਿਆਨ ਮੰਗਦੀ ਹੈ ਕਿ ਮੈਂ ਕਹਿਣਾ ਕੀ ਹੈ। ਹੋਇਆ ਤੇ ਇਹੀ ਨਾ
ਵੀ ਚੰਦੂ ਦੀ ਲੜਕੀ ਦੇ ਰਿਸ਼ਤੇ ਤੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਨਕਾਰ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਕਰਨ ਵਾਸਤੇ। ਲੇਕਿਨ ਹਕੀਕਤ ਵਿੱਚ ਕਿਤੇ ਦਿੱਲੀ ਦਾ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੇ ਸ਼ਹੀਦ ਕਰ ਦਿੱਤਾ ਨਾ। ਹੁਣ ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾਂ ਆ ਗਈਆਂ, ਖੰਡੇ ਆ ਗਏ, ਸ਼ਸਤਰ ਆ ਗਏ, ਸਿੱਖ ਘੋੜ ਸਵਾਰੀ ਕਰ ਲੈਂਦੇ। ਮਹਾਰਾਜ ਦੇ ਹੱਥ ਉੱਤੇ ਬਾਜ ਸੱਜਦਾ। ਇਤਿਹਾਸ ਬਦਲ ਗਿਆ ਨਾ ਕਿ ਚੰਦੂ ਇੱਕ ਗੁਰਸਿੱਖ ਸੀ, ਜਦਕਿ ਹਕੀਕਤ ਇਸ ਤੋਂ ਬਹੁਤ ਦੂਰ ਹੈ। ਮੈਂ ਗੱਲ ਆਪ ਜੀ ਨਾਲ ਸਾਂਝੀ ਕਰ ਰਿਹਾ ਸੀ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾਂ ਪਕੜਾਈਆਂ ਤੇ ਚੰਦੂ ਦੀ ਆਤਮਾ ਕੰਬ ਉੱਠੀ, ਉਹਨਾਂ ਆਖਿਆ ਮੈਂ ਜੋ ਕੁਝ ਗੁਰੂ ਅਰਜਨ ਦੇਵ ਮਹਾਰਾਜ ਨਾਲ ਕੀਤਾ ਆਪਾਂ ਸਮੇਂ ਸਮੇਂ ਨੂੰ ਡਿਸਕਸ਼ਨ ਵਿੱਚ ਲਿਆਵਾਂਗੇ। ਕੀ ਕੀਤਾ, ਕਿਵੇਂ ਕੀਤਾ, ਇਹ 2 ਲੱਖ ਰੁਪਈਏ ਦਾ ਜ਼ਿਕਰ ਕਿਉਂ ਚੱਲਿਆ ਤੇ ਕਿਹਨੇ ਦਿੱਤਾ, ਕਿਹਨੂੰ ਜੁਰਮਾਨਾ ਹੋਇਆ ਤੇ ਮਹਾਰਾਜ ਦੇ ਜਿਵੇਂ ਇਲਜ਼ਾਮ ਕਿਵੇਂ ਲੱਗਾ ਤੇ ਚੰਦੂ ਨੇ ਕਿਹਨੂੰ ਰੁਪਈਏ ਦਿੱਤੇ ਨੇ, ਉਹਦਾ ਕੀ ਕਾਰਨ ਸੀ ਆਪਾਂ ਵਿਚਾਰਾਂਗੇ। ਲੇਕਿਨ ਚੰਦੂ ਨੂੰ ਜਦੋਂ ਐਸਾ ਲੱਗਾ ਕਿ ਹੁਣ ਤੇ ਮੇਰੀ ਮੌਤ ਬਿਲਕੁਲ ਕਰੀਬ ਆ ਗਈ ਤੇ ਹੁਣ ਉਹਨੇ ਜਿਹੜੀਆਂ ਮਾੜੀਆਂ ਕਰਤੂਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੀਵਨ ਨੂੰ ਖਤਮ ਕਰਨ ਵਾਸਤੇ ਜਿਵੇਂ ਬਾਦਸ਼ਾਹ ਜਹਾਂਗੀਰ ਤੱਕ ਜਿਹੜੇ ਸੁਨੇਹੇ ਘੱਲੇ ਨੇ, ਸੰਖੇਪ ਦੇ ਸ਼ਬਦਾਂ ਵਿੱਚ ਰਹਿੰਦੇ 5 ਕਵਿਤਾ ਮੇਰੇ ਢਾਡੀ ਸਾਥੀ ਭਾਈ ਕੁਲਦੀਪ ਸਿੰਘ ਪਮਾਲ, ਮੈਂ ਪਹਿਲਾਂ ਉਹੀ ਬੋਲਿਆ, ਭਾਈ ਕੁਲਦੀਪ ਸਿੰਘ ਪਮਾਲ, ਭਾਈ ਗੁਰਚਰਨ ਸਿੰਘ ਚੰਨ, ਸੰਮਾ ਪਰਾਲਾ ਅਤੇ ਸਰੰਗੀ ਮਾਸਟਰ ਭਾਈ ਹਰਦੀਪ ਸਿੰਘ ਤਲਵਣ ਆਪ ਜੀ ਦੀ ਸੇਵਾ ਵਿੱਚ ਇਉਂ ਕਹਿਣ ਲੱਗੇ।

0: ਅੱਜ ਲਈ ਇੰਨੇ ਸ਼ਬਦ ਪ੍ਰਵਾਨ ਕਰੋ। ਮਿੱਥਿਆ ਗਿਆ ਸਮਾਂ ਆਪਣੀ ਮੰਜ਼ਿਲ ਤੇ ਪਹੁੰਚਣ ਵਾਲਾ ਹੈ। ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਆਪ ਸੰਗਤ ਨੇ ਬਹੁਤ ਅਦਬ ਨਾਲ ਸਤਿਕਾਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਾਨ ਇਤਿਹਾਸ ਦਾ ਸਤਿਕਾਰ ਕੀਤਾ। ਸਭ ਦਾ ਬਹੁਤ ਬਹੁਤ ਧੰਨਵਾਦ। ਸੰਗਤ ਵਿਚ ਮੇਰੇ ਛੋਟੇ ਵੀਰ ਸਰਦਾਰ ਰਣਜੀਤ ਸਿੰਘ ਬੈਠੇ ਨੇ, ਬਹੁਤ ਢਾਡੀ ਕਲਾ ਨੂੰ ਮੁਹੱਬਤ ਕਰਦੇ ਨੇ, ਭਾਵੇਂ ਨਾਂ ਲੈਣੇ ਚੰਗੇ ਨਹੀਂ ਪਰ ਮੁਹੱਬਤ ਹੈ ਜਿਹੜੀ ਢਾਡੀ ਕਲਾ ਨੂੰ। ਹੁਣ ਅਗਲਾ ਜਿਹੜਾ ਪ੍ਰੋਗਰਾਮ ਹੈ ਆਪ ਜੀ ਨੂੰ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਹੋਰਾਂ ਨੇ ਦੱਸਣਾ, ਲੇਕਿਨ ਮੈਨੂੰ ਪਤਾ ਹੈ ਕਿ ਪਾਠ ਪੂਰ ਸਮਾਗਮ ਦਮਦਮੀ ਟਕਸਾਲ ਪੰਥ ਦੀ ਸ਼੍ਰੋਮਣੀ ਜਥੇਬੰਦੀ ਹੈ। ਗੁਰਬਾਣੀ ਦਾ ਸ਼ੁੱਧ ਉਚਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸੀਨਾ ਬਸੀਨਾ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਬਾਣੀ ਦਾ ਉਚਾਰਨ ਸ਼ੁੱਧ ਉਚਾਰਨ ਆਪਣੇ ਸਿੱਖਾਂ ਨੂੰ ਸਮਝਾਇਆ, ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਮਨੀ ਸਿੰਘ ਸਾਹਿਬ ਜੀ, ਉਸ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਸਿੰਘ ਸਾਹਿਬ ਗਿਆਨੀ ਜੈਮਲ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਲਖਵੀਰ ਸਿੰਘ ਜੀ, ਉਹ ਪਾਠ ਪੂਰ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਨੇ। ਮੈਂ ਜਿਉਂ ਆਇਆ ਕਹਿੰਦਾ ਹਾਂ ਤੇ ਆਪ ਜੀ ਨੂੰ ਫਤਿਹ ਅਰਜ਼ ਕਰਕੇ ਆਪ ਜੀ ਕੋਲੋਂ ਅਸੀਸ ਚਾਹੁੰਦਾ ਹਾਂ। ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਤਾਂ ਕਿ ਸਮੇਂ ਦੀ ਕੁਤਾਹੀ ਨਾ ਹੋ ਜਾਏ। ਪਿਆਰ ਨਾਲ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਤਰਲੋਚਨ ਸਿੰਘ ਜੀ ਪਮੱਦੀ ਅਤੇ ਉਹਨਾਂ ਦੇ ਢਾਡੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ ਹੈ। ਜੋ ਅੱਜ ਪਹਿਲੇ ਦਿਨ ਦੇ ਢਾਡੀ ਦਰਬਾਰ ਦੀ ਸਮਾਪਤੀ ਹੋਈ ਹੈ, ਹੁਣ ਪਾਠ ਬੋਧ ਸਮਾਗਮ ਦੀ ਆਰੰਭਤਾ ਹੋਣ ਜਾ ਰਹੀ ਹੈ। ਜੋ ਮੀਰੀ ਪੀਰੀ ਸਮਾਗਮ 16 ਜੁਲਾਈ ਤੋਂ ਭਾਵ ਪਰਸੋਂ ਤੋਂ ਆਰੰਭ ਹੋਏ ਹਨ। ਪਹਿਲੇ 2 ਦਿਨ ਕਥਾ ਦਰਬਾਰ ਸਜੇ ਸਨ, ਅੱਜ ਪਹਿਲੇ ਦਿਨ ਦਾ ਢਾਡੀ ਦਰਬਾਰ। 22 ਜੁਲਾਈ ਤੱਕ ਇਸੇ ਤਰ੍ਹਾਂ ਢਾਡੀ ਕਵੀਸ਼ਰ ਦਰਬਾਰ ਸਜਣਗੇ। 23 ਜੁਲਾਈ ਤੋਂ ਸਾਧ ਸੰਗਤ ਜੀਓ ਆਤਮ ਰਸ ਕੀਰਤਨ ਦਰਬਾਰ ਦੀ ਆਰੰਭਤਾ ਹੋਵੇਗੀ, ਜੋ ਰੋਜ਼ਾਨਾ ਹੀ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਾਧ ਸੰਗਤ ਜੀਓ ਇਸੇ ਤਰ੍ਹਾਂ ਗੁਰੂ ਦਰਬਾਰ ਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਕੀਰਤਨੀ ਸਿੰਘ ਹਾਜ਼ਰੀਆਂ ਭਰਨਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਸਾਧ ਸੰਗਤ ਜੀਓ 28, 29 ਤੇ 30 ਜੁਲਾਈ ਇਹ 3 ਦਿਨ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 31 ਰਾਗ ਹਨ, 31 ਰਾਗ ਦੇ ਆਧਾਰਿਤ ਗੁਰੂ ਘਰ ਦੇ ਕੀਰਤਨੀ ਸਿੰਘ ਸ਼ਬਦ ਗਾਇਨ ਕਰਨਗੇ, ਮਹਾਨ ਰਾਗ ਦਰਬਾਰ ਹੋਵੇਗਾ। ਸੋ ਸਾਧ ਸੰਗਤ ਜੀਓ 1 ਅਗਸਤ ਨੂੰ ਸਵੇਰੇ 9 ਵਜੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਛਤਰ ਛਾਇਆ 5 ਪਿਆਰੇ ਸਾਹਿਬਾਨਾਂ ਦੀ ਅਗਵਾਈ ਦੇ ਹੇਠ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਵੇਗੀ। ਉਪਰੰਤ ਸਾਧ ਸੰਗਤ ਜੀ 3-4 ਵਜੇ ਤੋਂ ਸਮਾਪਤੀ ਤੋਂ ਉਪਰੰਤ ਸਾਰਾ ਦਿਨ ਜੋ ਵਿਸ਼ੇਸ਼ ਦੀਵਾਨ ਸਜਣੇ ਹਨ। 2 ਅਗਸਤ ਨੂੰ ਸਵੇਰੇ 6 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ। ਪੀਵਹ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਸੋ ਸਾਧ ਸੰਗਤ ਜੀ ਜੇ ਗੁਰਬਾਣੀ ਪਾਠ ਬੋਧ ਸਮਾਗਮ ਹੋ ਰਹੇ ਨੇ ਜਾਂ ਢਾਡੀ ਕਵੀਸ਼ਰ ਕੀਰਤਨ ਦਰਬਾਰ ਸਜ ਰਹੇ ਨੇ, ਗੁਰਪੁਰਬ ਮਨਾਏ ਜਾਂਦੇ ਨੇ, ਜਿੰਨੇ ਵੀ ਸਮਾਗਮ ਕੀਤੇ ਜਾਂਦੇ ਨੇ, ਇਹਦਾ ਮੇਨ ਜਿਹੜਾ ਮੁੱਖ ਹੈ ਕਿ ਗੁਰੂ ਕੀ ਸੰਗਤ ਗੁਰੂ ਕੀ ਬਾਣੀ ਨਾਲ ਜੁੜੇ, ਗੁਰੂ ਸਾਹਿਬ ਨਾਲ ਜੁੜੇ। ਸੋ ਗੁਰਸਿੱਖ ਦਾ ਮੁੱਢਲਾ ਜਿਹੜਾ ਸਾਧ ਸੰਗਤ ਜੀ ਉਹ ਕਰਮ ਹੈ ਉਹ ਹੈ ਗੁਰੂ ਵਾਲੇ ਬਣਨਾ। ਜਦੋਂ ਤੱਕ ਆਪਾਂ ਸਕੂਲ ਵਿੱਚ ਦਾਖਲਾ ਨਹੀਂ ਲੈਂਦੇ ਉਦੋਂ ਤੱਕ ਬੱਚਾ ਭਾਵੇਂ ਜਿੰਨਾ ਮਰਜ਼ੀ ਹੁਸ਼ਿਆਰ ਹੋਵੇ, ਵਿਦਿਆ ਵਿੱਚ ਬਹੁਤ ਸਿਆਣਾ ਹੋਵੇ, ਸਾਰੀ ਵਿਦਿਆ ਉਹਨੂੰ ਆਉਂਦੀ ਹੋਵੇ, ਪਰ ਸਾਧ ਸੰਗਤ ਜੀ ਉਸ ਨੂੰ ਸਰਟੀਫਿਕੇਟ ਨਹੀਂ ਪ੍ਰਾਪਤ ਹੁੰਦਾ। ਦਾਖਲਾ ਲਵੇਗਾ ਤਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਹੀ ਜਿਹੜੀ ਉਹਦੀ ਪੜ੍ਹੀ ਹੋਈ ਜਿਹੜੀ ਵਿਦਿਆ ਹੈ, ਜੋ ਉਹਦੇ ਅੰਦਰ ਹੁਨਰ ਹੈ, ਉਹ ਫਿਰ ਪ੍ਰਵਾਨ ਹੁੰਦਾ ਹੈ। ਸੋ ਸਾਧ ਸੰਗਤ ਜੀ ਇਹ ਜਿਹੜੇ ਸਮਾਗਮ ਹੋ ਰਹੇ ਹੈ ਇਹਨਾਂ ਤੋਂ ਜਿਹੜਾ ਲਾਭ ਇਹੋ ਹੀ ਹੈ ਕਿ ਆਪਾਂ ਗੁਰੂ ਵਾਲੇ ਬਣੀਏ। ਪੀ ਵਹ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਨਿਗੋਰੇ ਪੁਣੇ ਦੀ ਜੂਠ ਨੂੰ ਲਾ ਕੇ ਖੰਡੇ ਬਾਟੇ ਦੀ ਪਾਉਲ ਛੱਕ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅਸਲ ਦੇ ਵਿੱਚ ਸਪੁੱਤਰ ਸਪੁੱਤਨੀਆਂ ਬਣੀਏ, ਜੋ ਮਹਾਰਾਜ ਨੇ ਸਾਨੂੰ ਇਹ ਨਿਆਰਾ ਪੰਥ ਨਿਆਰਾ ਬਾਣਾ ਬਖਸ਼ਿਸ਼ ਕੀਤਾ ਹੈ। ਸੋ ਸਾਧ ਸੰਗਤ ਜੀਓ ਅੰਮ੍ਰਿਤ ਬਲਾਖੀਆਂ ਨੂੰ ਬੇਨਤੀ ਹੈ ਕਿ ਅਸੀਂ ਸਣੇ ਇਸ਼ਨਾਨ ਕਰਕੇ ਜਲ ਪਾਣੀ ਛਾ ਕੇ ਸਵੇਰੇ 6 ਵਜੇ ਆਪ ਜੀ ਗੁਰੂ ਘਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਤਸੰਗ ਜੀ, ਉਹ ਇਹਨਾਂ ਸਮਾਗਮਾਂ ਦੇ ਵਿੱਚ ਖਾਸ ਕਰਕੇ ਨਗਰ ਕੀਰਤਨ ਵਿੱਚ ਸੁੱਕਾ ਪ੍ਰਸ਼ਾਦ ਵਰਤਾਉਣ ਦੇ ਲਈ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਵਾਸਤੇ ਦੇਸੀ ਘਿਓ ਡਿਸਪੋਜ਼ਲ ਬਰਤਨਾਂ ਦੀ ਜਿਹੜੀ ਸੇਵਾ ਹੈ ਇਹ ਗੁਰੂ ਘਰ ਵਿਖੇ ਸਤਸੰਗ ਜੀ ਆਪ ਸੰਗਤ ਆਪਣੀ ਸਮਰੱਥ ਤੇ ਸ਼ਕਤ ਦੇ ਮੁਤਾਬਕ ਨਿਭਾ ਸਕਦੇ ਹੋ। ਇਹ ਬੇਨਤੀਆਂ ਸਤਸੰਗ ਜੀ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਜੋ ਸਤਸੰਗ ਜੀ ਪਿਛਲੇ ਦਿਨਾਂ ਤੋਂ ਜੋ ਆਪ ਜੀ ਜਾਣਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਾਵਨ 225 ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਪਹੁੰਚੇ ਹਨ। ਉਹ ਸਾਰੀ ਜੋ ਆਪ ਜੀ ਜਾਣਕਾਰੀ ਉਹ ਜਾਣਦੇ ਹੋ ਵਾਰ ਵਾਰ ਆਪ ਸੰਗਤ ਦੇ ਨਾਲ ਸਤਸੰਗ ਜੀ ਉਹ ਕਿ ਗੁਰੂ ਸਾਹਿਬ ਦਾ ਜਿਹੜਾ ਸਤਿਕਾਰ ਅਦਬ ਹੈ ਉਹੀ ਇਹਦੇ ਵਿੱਚ ਮੁੱਖ ਹੈ। ਹੋਰ ਕੋਈ ਸਤਸੰਗ ਜੀ ਕਾਰਨ ਨਹੀਂ ਹੈ ਕਿ ਇਹ ਗੁਰੂ ਸਾਹਿਬ ਦਾ ਜਿਹੜਾ ਅਦਬ ਸਤਿਕਾਰ ਦੀ ਘਾਟ ਹੋਈ ਹੈ ਬੇਅਦਬੀ ਇੱਕ ਹੋਈ ਹੈ। ਉਸੇ ਮੁੱਦੇ ਨੂੰ ਸਤਸੰਗ ਜੀ ਮੁੱਖ ਰੱਖਦਿਆਂ ਹੋਇਆਂ ਪਿਛਲੇ ਕਈ ਦਿਨਾਂ ਦੇ ਵਿੱਚ ਗੁਰੂ ਘਰ ਵਿਖੇ ਪੰਥਕ ਇਕੱਠ ਵੀ ਹੋਏ ਨੇ, ਕਾਨਫਰੰਸਾਂ ਵੀ ਹੋਈਆਂ ਨੇ, ਪਛਤਾਤਾਪ ਵਾਸਤੇ ਸਹਿਜ ਪਾਠ ਵੀ ਆਰੰਭ ਹੋਏ ਨੇ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਹੋਈ ਹੈ। ਸੋ ਕੱਲ੍ਹ ਨੂੰ ਸਤਸੰਗ ਜੀ ਫਿਰ ਗੁਰੂ ਘਰ ਵਿਖੇ ਸਤਸੰਗ ਜੀ 12 ਵਜੇ ਸੰਗਤ ਦੀ ਇਕੱਤਰਤਾ ਹੋਣ ਜਾ ਰਹੀ ਹੈ। ਆਪ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜ਼ਰੂਰ ਆਪ ਜੋ ਵੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਹੋ ਗੁਰੂ ਸਾਹਿਬ ਦਾ ਅਦਬ ਸਤਿਕਾਰ ਬਹਾਲ ਰੱਖਣ ਦੇ ਵਿੱਚ ਤੁਹਾਡੀ ਇੱਛੁਕ ਹੈ, ਮਨ ਦੀ ਭਾਵਨਾ ਹੈ ਕਿ ਗੁਰੂ ਸਾਹਿਬ ਦਾ ਅਦਬ ਸਤਿਕਾਰ ਬਣਿਆ ਰਹੇ। ਸੋ ਸਤਸੰਗ ਜੀ ਜਿਹੜੇ ਕਾਰਜ ਨੇ ਇਹ ਸੰਗਤ ਦੇ ਨਾਲ ਹੀ ਹੁੰਦੇ ਨੇ, ਆਪ ਜੀ ਨੇ ਵੱਧ ਤੋਂ ਵੱਧ ਇਸ ਵਿੱਚ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਸਤਸੰਗ ਜੀ ਉਹ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਅੰਮ੍ਰਿਤ ਰੂਪ ਗੁਰਬਾਣੀ ਦੇ ਪਾਠ ਬੋਧ ਸਮਾਗਮਾਂ ਦੇ ਨਾਲ ਜੁੜ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਕਰੀਏ ਜੀ। ਇਸ ਹਫ਼ਤੇ ਦੇ ਇਤਿਹਾਸਕ ਦਿਹਾੜੇ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਪੰਥ ਦੇ ਮਹਾਨ ਸ਼ਖਸੀਅਤ ਸਿੰਘ ਸਾਹਿਬ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਜੋ ਸਤਸੰਗ ਜੀ ਇਸ ਹਫ਼ਤੇ ਵਿੱਚ ਲੰਘ ਕੇ ਗਿਆ ਹੈ, ਰੋਜ਼ਾਨਾ ਹੀ ਦੋਨੇ ਸਮੇਂ ਅਰਦਾਸ ਵਿੱਚ ਯਾਦ ਕਰਦੇ ਹਾਂ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਦੇ ਨਾਲ ਇਹ ਸਤਸੰਗ ਜੀ ਉਹ ਸਵਾਸਾਂ ਦੇ ਨਾਲ ਕੇਸ ਨਿਭਾ ਕਰਕੇ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਮਹਾਨ ਸ਼ਹੀਦਾਂ ਦਾ ਸਤਸੰਗ ਜੀ ਸ਼ਹੀਦੀ ਦਿਹਾੜਾ ਜੋ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਕੱਲ੍ਹ ਭੋਗ ਪੈਣਗੇ। ਉਸ ਤੋਂ ਬਾਅਦ ਇਸ ਹਫ਼ਤੇ ਦੇ ਇਤਿਹਾਸਕ ਦਿਹਾੜੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜੋ ਵਿਸ਼ੇਸ਼ ਦੀਵਾਨ ਸਜਣਗੇ ਗੁਰੂ ਘਰ ਦੇ ਕੀਰਤਨੀਏ ਸਿੰਘ ਕਥਾਵਾਚਕ ਢਾਡੀ ਸਿੰਘ ਸਾਹਿਬਾਨ ਇਹਨਾਂ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਦੇ ਨਾਲ ਸ਼ਹੀਦਾਂ ਦਾ ਪਾਵਨ ਤੇ ਪਵਿੱਤਰ ਇਤਿਹਾਸ, ਗੁਰੂ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਆਪ ਸੰਗਤਾਂ ਨੂੰ ਸੁਣਾ ਕਰਕੇ ਨਿਹਾਲ ਕਰਨਗੇ। ਸੋ ਆਪ ਸੰਗਤ ਨੂੰ ਬੇਨਤੀ ਹੈ ਕੱਲ ਵੀ ਇਸੇ ਤਰ੍ਹਾਂ ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਸਤਸੰਗ ਜੀਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਅੰਮ੍ਰਿਤ ਰੂਪ ਗੁਰਬਾਣੀ ਦੇ ਪਾਠ ਬੋਧ ਸਮਾਗਮ ਦੇ ਨਾਲ ਜੁੜ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ

ਹੱਲਾ ਪੰਜਵਾ ਰੁਣ ਚੁਣੋ ਸ਼ਬਦ ਅਨਾਹਦ ਨਿਤ ਉੱਠ ਗਾਈਐ ਸੰਤਨ ਕੈ ਕਿਲ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰ ਮੰਤਨ ਕੈ ਹਰ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਨਸ ਅਰਾਧੀਐ ਯੋਗਦਾਨ ਅਨੇਕ ਕਿਰਿਆ ਲਗ ਚਰਨ ਕਮਲਹਿ ਸਾਧੀਐ ਭਾਉ ਭਗਤ ਦਇਆਲ ਮੋਹਨ ਦੁਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਇ ਸੁਆਮੀ ਨਰਹਰੈ ਸੁਖ ਸਾਗਰ ਗੋਬਿੰਦ ਸਿਮਰਨ।

0: ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰਮ ਭਾਉ ਭਾਗਾ ਹਰ ਨਾਮ ਰਸਨਾ ਭਾਖਿਆ
1: ਹਰ ਚਰਨ ਲਾਗਾ ਭ੍ਰਮ ਭਾਉ ਭਾਗਾ ਭ੍ਰਮ ਸਾਧ ਸੰਗਤ ਦੀ ਕਈਆਂ ਥਾਵਾਂ ਤੇ ਭਰਮ ਆਉਂਦਾ ਇੱਥੇ ਜਿੱਦਾਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਚਰਨਾਂ ਚਰਾਰੇ ਸਹਿਤ ਭ੍ਰਮ ਹੀ ਉਚਾਰਨ ਕਰਨਾ ਹਰ ਚਰਨ ਲਾਗਾ ਭ੍ਰਮ ਭਾਉ ਭਾਗਾ ਹਰ ਨਾਮ ਰਸਨਾ ਭਾਖਿਆ

ਸਾਧੀਐ ਬਿਪਤ ਨਿਵਾਰਣ ਰਾਮ ਛੰਤ ਪ੍ਰਭ ਬਿਪਤ ਨਿਵਾਰਣੋ ਤਿਸ ਬਿਨ ਅਵਰਨਾ ਕੋਇ ਜੀਓ ਸਦਾ ਸਦਾ ਹਰ ਸਿਮਰੀਐ ਜਲ ਥਲ ਮਹੀਅਲ ਸੋਏ ਜੀਓ ਜਲ ਥਲ ਮਹੀਅਲ ਪੂਰ ਰਹਿਆ ਇਕ ਨਿਮਖ ਮਨੋ ਨਾ ਵਿਸਰੈ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈਣੀ

ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ ਛੰਤ ਪੈ ਸੰਕਟ ਕਾਟੇ ਨਾਰਾਇਣ ਦਇਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਨੀ ਦੀਨਾ ਨਾਥ ਪ੍ਰਤਪਾਲ ਜੀਓ ਪ੍ਰਤਪਾਲ ਅਚੁੱਤ ਪੁਰਖ ਏਕੋ ਤਿਸੈ ਸਿਉ ਰੰਗ ਲਾਗਾ ਕਰ ਚਰਨ ਮਸਤਕ ਮੇਲ ਲੀਨੇ ਸਦਾ ਅਨਦਿਨ ਜਾਗਾ।

0: ਆਏ ਨਾਨਕ ਸਦਾ ਕਰਤੇ ਸਭ ਮਹਿ ਰਹਿਆ ਸਮਾਏ ਜੀਉ ਰਾਗ ਰਾਮ ਕਲੀ ਮਹੱਲਾ ਪੰਜਵਾ।
1: ਸਾਧ ਸੰਗਤ ਦੀ ਇਹ ਜਿਹੜਾ ਅਗਲਾ ਸ਼ਬਦ ਪ੍ਰਾਰੰਭ ਹੋਣ ਜਾ ਰਿਹਾ ਹੈ ਇਹ ਕੇਵਲ ਦੋ ਹੀ ਪੰਕਤੀਆਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀਆਂ ਇਸ ਸ਼ਬਦ ਦੇ ਵਿੱਚ ਹਨ। ਔਰ ਇਹ ਜਿਹੜਾ ਸਾਧ ਸੰਗਤ ਜੀ ਸ਼ਬਦ ਹੈ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਵਿੱਚ ਵੀ ਦੋ ਹੀ ਪੰਕਤੀਆਂ ਭਾਵ ਜਿਹੜਾ ਸਰੂਪ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਾਇਆ ਉਹਦੇ ਚ ਵੀ ਦੋ ਪੰਕਤੀਆਂ ਤੇ ਦਮਦਮਾ ਸਾਹਿਬ ਵਾਲੀ ਬੀੜ ਜਿਹੜੀ ਹੈ ਜਿਸ ਬੀੜ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਲਿਖਵਾਇਆ ਉਹਦੇ ਵਿੱਚ ਵੀ ਦੋ ਹੀ ਪੰਕਤੀਆਂ ਹਨ। ਪਰੰਤੂ ਸਾਧ ਸੰਗਤ ਜੀ ਭਾਈ ਬੰਨੋ ਜੀ ਵਾਲੀ ਜਿਹੜੀ ਬੀੜ ਹੈ ਉਹਦੇ ਵਿੱਚ ਇਹ ਪੂਰਾ ਸਾਧ ਸੰਗਤ ਜੀ ਸ਼ਬਦ ਚਾਰ ਪਦਿਆਂ ਵਾਲਾ ਦਿੱਤਾ ਗਿਆ ਹੈ। ਸੋ ਇਹ ਸਾਧ ਸੰਗਤ ਜੀ ਮਜਮੂਨ ਤੇ ਇਹਦਾ ਉਹੀ ਹੈ ਪੰਜਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸੰਬੰਧ ਦੇ ਵਿੱਚ ਹੀ ਉਚਾਰਨ ਕੀਤਾ। ਪਰ ਇਹਦੀਆਂ ਦੋ ਹੀ ਪੰਕਤੀਆਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਵਾਲੇ ਸਰੂਪ ਚ ਭਾਵ ਕਰਤਾਰਪੁਰੀ ਬੀੜ ਚ ਤੇ ਦੋ ਹੀ ਪੰਕਤੀਆਂ ਦਮਦਮੀ ਬੀੜ ਦੇ ਵਿੱਚ ਹਨ। ਸੋ ਜੇ ਕਿਸੇ ਹੋਰ ਸਰੂਪ ਦੇ ਵਿੱਚ ਵੱਧ ਸ਼ਬਦ ਲਿਖਿਆ ਆਉਂਦਾ ਹੈ ਤਾਂ ਉਹ ਸਾਧ ਸੰਗਤ ਜੀ ਪ੍ਰਮਾਣਿਤ ਨਹੀਂ ਹੈ। ਕਿਉਂ? ਕਿਉਂਕਿ ਭਾਈ ਬੰਨੋ ਜੀ ਨੇ ਸਾਧ ਸੰਗਤ ਜੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਹਿਲੀ ਜਿਹੜੀ ਬੀੜ ਭਾਈ ਬੰਨੋ ਜੀ ਵਾਲੀ ਲਿਖੀ ਮੰਨੀ ਜਾਂਦੀ ਹੈ ਨਾ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬੀੜ ਜਿਹੜੀ ਲਿਖਵਾ ਲਈ ਸਾਰੀ ਤੇ ਭਾਈ ਬੰਨੋ ਜੀ ਭਾਰੀ ਸੰਗਤ ਦਾ ਇਕੱਠ ਨਾਲ ਲੈ ਕੇ ਸੰਗਤ ਦੇ ਵਿੱਚ ਚਾਹ ਦੇ ਨਾਲ ਜਿਹੜੇ ਸਨ ਉਹ ਸਾਧ ਸੰਗਤ ਜੀ ਗਰੀਬ ਨਵਾਜ ਜੀਆਂ ਦੇ ਕੋਲ ਸ੍ਰੀ ਗੁਰੂ ਅਰਜਨ ਦੇਵ ਜੀਆਂ ਕੋਲ ਪਹੁੰਚੇ ਤੇ ਬੇਨਤੀ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਆਪ ਜੀਆਂ ਨੇ ਵੱਡੀ ਕਿਰਪਾ ਕੀਤੀ ਹੈ, ਵੱਡੇ ਗੁਰੂ ਸਾਹਿਬਾਨਾਂ ਦੀ ਬਾਣੀ ਆਪਣੀ ਬਾਣੀ ਇਕੱਠੀ ਕਰ ਦਿੱਤੀ। ਐਡਾ ਵੱਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਾਣੀ ਰੂਪ ਜਹਾਜ਼ ਬਣਾਇਆ ਹੈ, ਇਹ ਸਾਡੀ ਇੱਕ ਮੰਗ ਹੈ। ਗੁਰੂ ਸਾਹਿਬ ਬੜੇ ਖੁਸ਼ ਹੋਏ, ਕਹਿਣ ਲੱਗੇ ਸਾਡੀ ਇੱਕ ਮੰਗ ਹੈ, ਇਹ ਸਰੂਪ ਸਾਨੂੰ ਦੇ ਦਿਓ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਅਜੇ ਤੇ ਇਹਦੀ ਇੱਕ ਬੀੜ ਤਿਆਰ ਹੋਈ ਹੈ, ਇੱਕ ਸਰੂਪ ਤਿਆਰ ਹੋਇਆ ਹੈ, ਇਹਦੇ ਤੋਂ ਅੱਗੇ ਉਤਾਰੇ ਹੋਣਗੇ ਤਾਂ ਤੁਹਾਨੂੰ ਜ਼ਰੂਰ ਦਿਆਂਗੇ, ਪਰ ਅਜੇ ਤਾਂ ਇੱਕ ਸਰੂਪ ਹੀ ਹੋਇਆ। ਸੋ ਫਿਰ ਭਾਈ ਬੰਨੋ ਜੀ ਕਹਿਣ ਲੱਗੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਇਹਦੀ ਜਿਲਦਬੰਦੀ ਅਸੀਂ ਕਰਵਾ ਕੇ ਲਿਆਉਂਦੇ ਹਾਂ ਤੇ ਨਾਲੇ ਮਹਾਰਾਜ ਮੈਂ ਸੰਗਤ ਨੂੰ ਇਹ ਵਚਨ ਕੀਤਾ ਸੀ ਕਿ ਆਪਾਂ ਸਰੂਪ ਆਪਾਂ ਲੈ ਕੇ ਆਵਾਂਗੇ, ਨਾਲੇ ਸੱਚੇ ਪਾਤਸ਼ਾਹ ਮਹਾਰਾਜ ਉਹ ਮੇਰਾ ਪ੍ਰਣ ਰਹਿ ਜਾਵੇਗਾ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਉੱਥੋਂ ਲਾਹੌਰ ਬੀੜ ਦੀ ਜਿਲਦ ਬੰਨਣ ਵਾਸਤੇ ਸਰੂਪ ਦੀ ਭਾਈ ਬੰਨੋ ਜੀ ਨੂੰ ਤੋਰਿਆ। ਭਾਈ ਬੰਨੋ ਜੀ ਨੇ ਸਾਰੇ ਅੰਗ ਲਿਖਾਰੀਆਂ ਨੂੰ ਕੁਝ ਥਾਵਾਂ ਤੇ ਵੰਡ ਦਿੱਤੇ ਤੇ ਅੰਮ੍ਰਿਤਸਰ ਤੋਂ ਲਾਹੌਰ ਨੂੰ ਜਦੋਂ ਚਾਲੇ ਪਾਏ ਤੇ ਰਸਤੇ ਦੇ ਵਿੱਚ ਲਿਖਾਰੀਆਂ ਨੇ ਸਾਧ ਸੰਗਤ ਦੀ ਪੜਾਅ ਦਰ ਪੜਾਅ ਮਹਾਰਾਜ ਜੀਆਂ ਦਾ ਸਾਰਾ ਸਰੂਪ ਲਿਖਿਆ। ਮਹਾਰਾਜ ਜੀਆਂ ਦਾ ਹੁਕਮ ਸੀ ਕਿ ਉੱਥੇ ਕੇਵਲ ਤੁਸੀਂ ਇੱਕ ਦਿਨ ਹੀ ਰਹਿਣਾ ਜਦੋਂ ਤੁਸੀਂ ਉੱਥੇ ਪਹੁੰਚ ਜਾਣਾ। ਸਤਿਗੁਰੂ ਜੀ ਦਾ ਵਚਨ ਵੀ ਸਾਧ ਸੰਗਤ ਦੀ ਭਾਈ ਬੰਨੋ ਜੀ ਨੇ ਮੰਨਿਆ ਅਤੇ ਜਦੋਂ ਜਿਲਦ ਬੀੜ ਵੱਜ ਗਈ, ਜਿਲਦ ਵੱਜ ਗਈ ਸਾਰੇ ਸਰੂਪ ਦੀ, ਇੱਕ ਦਿਨ ਹੀ ਉੱਥੇ ਰਹੇ, ਵਚਨ ਵੀ ਮੰਨਿਆ ਪਰ ਰਸਤੇ ਦੇ ਵਿੱਚ ਜਿਹੜਾ ਸਮਾਂ ਲੱਗਾ ਉਹਨੇ ਦੇ ਵਿੱਚ ਹੀ ਸਾਰਾ ਸਰੂਪ ਲਿਖਵਾਇਆ। ਉਹਦੇ ਚ ਭਾਈ ਬੰਨੋ ਜੀ ਨੇ ਕੁਝ ਵੱਧ ਬਾਣੀਆਂ ਵੀ ਲਿਖੀਆਂ, ਉਹਨਾਂ ਨੂੰ ਲੱਗਿਆ ਕਿ ਸੰਗਤਾਂ ਦੇ ਕੋਲ ਜਾਂ ਇਧਰੋਂ ਉਧਰੋਂ ਜਿੱਥੋਂ ਵੀ ਉਹਨਾਂ ਇਕੱਤਰਿਤ ਕੀਤੀਆਂ ਗੁਰੂ ਜੀ ਦੀ ਆਗਿਆ ਤੋਂ ਬਿਨਾਂ ਕੁਝ ਬਾਣੀਆਂ ਵਧੇਰੇ ਲਿਖੀਆਂ ਉਸ ਸਰੂਪ ਦੇ ਵਿੱਚ ਮਿਲਦੀਆਂ ਹਨ। ਪਰ ਸਾਧ ਸੰਗਤ ਦੀ ਜਿਵੇਂ ਕਲਗੀਧਰ ਜੀਆਂ ਨੇ ਵੀ ਦੁਬਾਰਾ ਇਸ ਸ਼ਬਦ ਦੇ ਦੋ ਹੀ ਪੰਕਤੀਆਂ ਲਿਖੀਆਂ, ਸੋ ਇਸ ਗੱਲ ਤੋਂ ਇਹ ਪ੍ਰਮਾਣ ਮਿਲਦਾ ਹੈ ਕਿ ਦੋ ਹੀ ਪੰਕਤੀਆਂ ਦਾ ਇਹ ਸ਼ਬਦ ਹੈ। ਜੇ ਭਾਈ ਬੰਨੋ ਜੀ ਨੇ ਕਿਤੇ ਉਹ ਲੈ ਕੇ ਲਿਖੀਆਂ ਹਨ ਨਾ ਤੇ ਉਹਨਾਂ ਨੂੰ ਸਾਧ ਸੰਗਤ ਜੀ ਕੇਵਲ ਤੇ ਕੇਵਲ ਇੱਕ ਗਿਆਨ ਹਿੱਤ ਅਸੀਂ ਸਮਝ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦਿਆਂ ਉਹ ਵੱਧ ਪੰਕਤੀਆਂ ਅਸੀਂ ਨਹੀਂ ਪੜ੍ਹ ਸਕਦੇ ਤੇ ਨਾ ਹੀ ਪੜ੍ਹਨੀਆਂ ਹਨ। ਜਦੋਂ ਜਾਂ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਕਰੀਏ ਉਦੋਂ ਉਹ ਆਪਾਂ ਨਹੀਂ ਪੜ੍ਹ ਸਕਦੇ। ਇਹਨੂੰ ਦੋ ਪੰਕਤੀਆਂ ਵਾਲਾ ਹੀ ਇਹ ਸ਼ਬਦ ਜਿਹੜਾ ਹੈ ਉਹ ਸੰਪੂਰਨ ਗੁਰੂ ਕੀ ਮੌਜ ਦੇ ਅਨੁਸਾਰ ਜਾਣਨਾ।

0: ਫਲ ਪਾਵਹੁ।
1: ਰਾਣ ਪਾਠ ਅਲੱਗ ਹੈ ਤੇ ਝੁੰਨੜਾ ਇਹ ਪਾਠ ਅਲੱਗ ਹੈ, ਪਰ ਸਰੂਪਾਂ ਦੇ ਵਿਚ ਇਕੱਠਾ ਲਿਖਿਆ। ਰਾਣ ਜਿਦਾਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਰਾਣ ਝੁੰਨੜਾ ਏਦਾਂ ਉਚਾਰਨ ਕੀਤਾ। ਸੋ ਬਾਕੀ ਰਾਣ ਝੁੰਨੜਾ ਗਾਓ ਸਖੀ ਹਰ ਏਕ ਧਿਆ ਵਹੁ, ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵਹੁ।
0: ਰਾਮ ਗਲੀ ਮਹੱਲਾ ਪੰਜਵਾਂ ਰੁੱਤੀ ਸਲੋਕ।
1: ਇਹ ਪਾਵਨ ਬਾਣੀ ਜਿਹੜੀ ਪ੍ਰਾਰੰਭ ਹੋਈ ਹੈ ਰੁੱਤੀ, ਰੁੱਤੀ ਤੋਂ ਭਾਵ ਰੁੱਤਾਂ। ਸਾਧ ਸੰਗਤ ਦੀ ਕੁੱਲ 6 ਰੁੱਤਾਂ ਮੰਨੀਆਂ ਜਾਂਦੀਆਂ ਹਨ। ਜਦੋਂ ਸਾਲ ਇੱਕ ਹੁੰਦਾ, ਇੱਕ ਸਾਲ ਦੇ ਵਿੱਚ 6 ਰੁੱਤਾਂ ਦੀ ਤਬਦੀਲੀ ਹੁੰਦੀ ਹੈ। ਸੋ 6 ਰੁੱਤਾਂ ਦੇ ਦੁਆਰਾ ਸੱਚੇ ਪਾਤਸ਼ਾਹ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਆਪਣੀ ਮੁਬਾਰਕ ਰਸਨਾ ਤੋਂ ਉਪਦੇਸ਼ ਦੇ ਰਹੇ ਹਨ। 2-2 ਮਹੀਨਿਆਂ ਦੀ ਸਾਧ ਸੰਗਤ ਦੀ ਰੁੱਤ ਹੁੰਦੀ ਹੈ, ਜਿਵੇਂ ਸਾਲ ਚ 12 ਮਹੀਨੇ ਹੁੰਦੇ, ਇਸੇ ਤਰ੍ਹਾਂ 6 ਰੁੱਤਾਂ ਮੰਨੀਆਂ ਜਾਂਦੀਆਂ। ਸੋ 6 ਰੁੱਤਾਂ ਦੇ ਵਿੱਚ ਗਰੀਬ ਨਿਵਾਜ ਕੱਲੀ ਕੱਲੀ ਰੁੱਤ ਦਾ ਉਪਦੇਸ਼ ਸ਼ੰਤ ਬਾਣੀ ਦੁਆਰਾ ਕਿਰਪਾ ਕਰਦੇ ਹਨ।

0: ਛੰਤ ਰੁੱਤ ਸਰਸ ਬਸੰਤ ਮਾਹ ਚੇਤ ਵੈਸਾਖ ਸੁਖ ਮਾਸ ਜੀਉ ਰੁੱਤ ਸਰਸ ਬਸੰਤ ਮਾਹ ਚੇਤ ਵੈਸਾਖ ਸੁਖ ਮਾਸ ਜੀਉ
1: ਸਰਸ ਰੁੱਤ ਦੇ ਵਿੱਚ ਬਸੰਤ ਦਾ ਮਹੀਨਾ ਤੇ ਵਾਹਿਗੁਰੂ ਰੁੱਤਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਕਹਿੰਦੇ ਭਾਈ ਇਹ ਜਿਹੜੀ ਰੁੱਤ ਆਈ ਹੈ ਨਾ ਬਸੰਤ ਦੀ, ਬਸੰਤ ਰੁੱਤ ਦੇ ਵਿੱਚ ਜਿਹੜੇ ਮਹੀਨੇ ਹਨ ਉਹਨਾਂ ਦਾ ਵਿਸ਼ੇਖ ਚੇਤ ਤੇ ਵਿਸਾਖ ਦੇ ਵਿੱਚ ਦੀਆਂ ਗੱਲਾਂ ਗਰੀਬ ਨਵਾਜ ਮਹਾਰਾਜ ਕਰਦੇ ਹਨ।
0: ਹਰ ਜੀਉ ਨਾਹੋ ਮਿਲਿਆ ਮੌਲਿਆ ਮਨ ਤਨ ਸਾਸ ਜੀਉ ਘਰ ਨਾਹੋ ਨੇਚਲ ਅਨੰਦ ਸਖੀਏ ਚਰਨ ਕਮਲ ਪ੍ਰਫੁੱਲਿਆ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਵੱਡ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਉ ਬਿਨਵੰਤ ਨਾਨਕ ਸਰਨ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ਸਲੋਕ ਸਾਧ

0: ਗ੍ਰੀਖਮ ਰੁੱਤ ਅਤ ਗਾਖੜੀ ਜੇਠ ਅਖਾੜੈ ਘਾਮ ਜੀਓ ਪ੍ਰੇਮ ਵਿਛੋ।
1: ਸਾਧ ਸੰਗਤ ਜੀ, ਜਿਵੇਂ ਪਹਿਲਾਂ ਬਸੰਤ ਰੁੱਤ ਦੇ ਦੋ ਮਹੀਨੇ ਦੱਸੇ ਹਨ, ਬਸੰਤ ਰੁੱਤ ਦੇ ਵਿੱਚ ਦੋ ਮਹੀਨੇ ਹਨ, ਚੇਤ ਤੇ ਵਿਸਾਖ। ਸੋ ਇਸੇ ਤਰ੍ਹਾਂ ਫਿਰ ਅੱਗੇ ਬਸੰਤ ਰੁੱਤ ਤੋਂ ਬਾਅਦ ਚ ਆਉਂਦੀ ਹੈ ਗਰਮੀ ਦੀ ਰੁੱਤ। ਦੋ ਮਹੀਨੇ ਗਰਮੀ ਦੇ ਹੁੰਦੇ, ਕਿਹੜਾ ਕਿਹੜਾ? ਜੇਠ ਤੇ ਹਾੜ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਨੇ ਇੱਥੇ ਜੇਠ ਅਖਾੜੈ, ਅਖਾੜੈ ਤੋਂ ਭਾਵ ਹਾੜ ਹੈ, ਜਿਵੇਂ ਦੋ ਮਹੀਨਿਆਂ ਦੀ ਇੱਕ ਇੱਕ ਰੁੱਤ ਦਾ ਵਰਣ ਗਰੀਬ ਨਿਵਾਸ ਕਰ ਰਹੇ ਹਨ।
0: ਪ੍ਰੇਮ ਵਿਛੋਹ ਦੁਹਾਗਣੀ ਦ੍ਰਿਸ਼ਟ ਨਾ ਕਰੀ ਰਾਮ ਜੀਓ ਨਹਿ ਦ੍ਰਿਸ਼ਟ ਆਵੈ ਮਰਤ ਹਾਵੈ ਮਹਾ ਗਾਰਬ ਮੁਠੀਆ ਜਲ।

0: ਛੰਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਓ।
1: ਬਸੰਤ ਬਸੰਤ ਤੋਂ ਬਾਅਦ ਵਿਚ ਗਰਮੀ ਤੇ ਗਰਮੀ ਤੋਂ ਬਾਅਦ ਵਿਚ ਬਰਸਾਤ। ਬਰਸਾਤ ਦੀ ਰੁੱਤ ਦੇ ਦੋ ਮਹੀਨੇ ਹਨ, ਸਾਉਣ ਤੇ ਭਾਦਰੋਂ। ਆਮ ਸ਼ਬਦਾਵਲੀ ਵਿਚ ਆਪਾਂ ਭਾਦਰੋਂ ਕਹਿੰਦੇ ਹਾਂ ਜਾਂ ਭਾਦੋਂ ਕਹਿੰਦੇ ਹਾਂ। ਗਰੀਬ ਨਵਾਜ਼ ਜੀਆਂ ਨੇ ਇੱਥੇ ਭਾਦਵੇ ਸ਼ਬਦ ਵਰਤਿਆ ਹੈ। ਸੋ ਸਾਧ ਸੰਗਤ ਜੀ, ਜਿਵੇਂ ਬਾਹਲੀਆਂ ਕੰਟਰੀਆਂ ਦੇ ਵਿਚ ਹੁਣ ਆਪਾਂ ਜਿਨ੍ਹਾਂ ਚ ਬੈਠੇ ਹਾਂ, ਇੱਥੇ ਵਿੰਟਰ ਤੇ ਸਮਰ ਦੋ ਦੇ ਨਾਲ ਹੀ ਆਪਾਂ ਜ਼ਿਆਦਾ ਜਾਣਦੇ ਹਾਂ, ਪਰ ਦੇਸ਼ ਪੰਜਾਬ ਨੂੰ ਇਹ ਗਰੀਬ ਨਵਾਜ਼ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਹ ਰਹਿਮਤ ਹੈ ਕਿ ਉੱਥੇ 6 ਰੁੱਤਾਂ ਨੇ ਸਾਧ ਸੰਗਤ ਦੀ। ਹਰ ਆਪਾਂ ਜਿਹੜੇ ਉਹਨਾਂ ਦੇਸ਼ਾਂ ਚੋਂ ਲੋਕ ਉੱਠ ਕੇ ਆਏ ਹਾਂ, ਅਸੀਂ ਆਪਣੇ ਸਰੀਰ ਦੇ ਉੱਪਰ ਬਹੁਤਾ ਜ਼ਿਆਦਾ ਹੰਡਾ ਵੀ ਤਾਂ ਹੀ ਲੈਂਦੇ ਹਾਂ ਕਿ ਹਰ 2 ਮਹੀਨਿਆਂ ਬਾਅਦ ਸਾਰੇ ਨਿਜ਼ਾਮ ਦੇ ਵਿੱਚ, ਕੁਦਰਤ ਦੇ ਨਿਜ਼ਾਮ ਦੇ ਵਿੱਚ ਤਬਦੀਲੀ ਆ ਜਾਂਦੀ ਹੈ। ਬਹੁਤ ਵੱਡੀ ਤਬਦੀਲੀ ਹਰ ਮਹੀਨੇ ਆਉਂਦੀ ਹੈ, 2 ਮਹੀਨਿਆਂ ਬਾਅਦ ਤੇ ਰੁੱਤ ਬਦਲ ਜਾਂਦੀ ਹੈ। ਤਾਂ ਕਰਕੇ ਸਾਡੀ ਚਮੜੀ, ਸਾਡੀ ਸਕਿਨ, ਸਾਡਾ ਸੁਭਾਅ ਕਿਸੇ ਵੀ ਤਰ੍ਹਾਂ ਦੇ ਮੌਸਮ ਨੂੰ ਜਿਹੜਾ ਉਹ ਛੇਤੀ ਅਪਣਾ ਲੈਂਦਾ ਹੈ। ਤੋ ਗਰੀਬ ਨਵਾਜ਼ ਇਸ ਪ੍ਰਕਾਰ ਸਾਰੇ ਮਹੀਨਿਆਂ ਦੇ ਦੁਆਰਾ ਪਰਮੇਸ਼ਵਰ ਦੇ ਨਾਮ ਦੀ ਖੇਡ ਨੂੰ ਦਰਸਾ ਰਹੇ ਹਨ।
0: ਕਾਣ ਉਨਵ ਉੱਠੇ ਜਲ ਥਲ ਪੂਰਿਆ ਮਕਰੰਦ ਜੀਓ, ਪ੍ਰਭ ਪੂਰ ਰਹਿਆ ਸਰਬ ਠਾਈ, ਹਰ ਨਾਮ ਨਵ ਨਿਧ ਗ੍ਰਹਿ ਭਰੇ, ਸਿਮਰ ਸਵਾਮੀ ਅੰਤਰ ਜਾਮੀ, ਕੁਲ ਸਮੂਹਾ ਸਭ ਤਰੇ, ਪ੍ਰਿਯ ਰੰਗ ਜਾਗੇ ਨਹਿ ਛਿਦਰ ਲਾਗੇ, ਕ੍ਰਿਪਾਲ ਸਦ ਬਖ ਸਿੰਧ ਜੀਓ, ਬਿਨਵੰਤ ਨਾਨਕ ਹਰ ਕੰਤ ਪਾਇਆ,

0: ਛੰਤ ਰੁੱਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜੀਓ ਖੋਜੰਤੀ ਦਰਸਨ ਫਿਰਤ ਕਬ ਮਿਲੀਏ ਗੁਣਤਾਸ ਜੀਓ ਬਿਨਕੰਤ ਪਿਆਰੇ ਨਹਿ ਸੂਖ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ।
1: ਇਹ ਬਸੰਤ ਸਰਦ ਰੁੱਤ ਦੇ ਵਿਚ ਦੋ ਮਹੀਨੇ ਅਸੂ ਤੇ ਕਤੰਗ ਦੇ ਆਏ ਹਨ ਜੋ ਆਪਾਂ ਪੜ੍ਹ ਰਹੇ ਹਾਂ। ਅਸੂ ਤੇ ਕੱਤਕ ਕੱਤੇ ਕਹਿ ਦਿੰਦੇ ਆ ਪਿੰਡਾਂ ਦੇ ਵਿਚ। ਸੋ ਇਨ੍ਹਾਂ ਦੋ ਮਹੀਨਿਆਂ ਦਾ ਉਪਦੇਸ਼। ਹਾਂਜੀ।
0: ਈਤ ਉਤ ਦਹਿ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀ।

ਸੋਰ ਸਿੰਗਾਰ ਸਭ ਰਸ ਗੁਣ ਗਾਓ ਅਲਖ ਅਭੇਵਿਆ ਭਾਓ ਭਗਤ ਗੋਬਿੰਦ ਬਾਂਛਤ ਜਮ ਨਾ ਸਾਕੇ ਜੋ ਹੇ ਜੀਓ ਬਿਨਵੰਤ ਨਾਨਕ।

ਸੋਹੀਆ ਵਣ ਤ੍ਰਿਣ ਤ੍ਰਿਭਵਨ ਭਏ ਹਰਿਆ ਦੇਖ ਦਰਸਨ ਮੋਹੀਆ ਮਿਲੇ ਸੁਆਮੀ ਇੱਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰਹੁ ਰਲੀਆ ਹਰ ਮਿਲੇ ਸ੍ਰੀ ਧਰ ਕੰਤ ਜੀਓ ਸਲੋਕ ਸੰਤ

0: ਸਾਧ ਸੰਗਤ ਜੀ, ਦੱਖਣੀ ਜਾਤੀ ਦਾ ਨਾਮ ਹੈ ਤੇ ਓਅੰਕਾਰ ਬਾਣੀ ਦਾ ਨਾਮ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਇਹ ਜੋ ਬਾਣੀ ਹੈ, ਗੁਰੂ ਕੇ ਸਿੱਖ ਜਿਹੜੇ ਪੰਜ ਗ੍ਰੰਥੀ ਦੇ ਨਿਤਨੇਮੀ ਹਨ, ਸੰਪਰਦਾਵਾਂ ਦੇ ਵਿੱਚ ਪੰਜ ਗ੍ਰੰਥੀ ਦਾ ਨਿਤਨੇਮ ਹੁੰਦਾ, ਉਹਦੇ ਚੋਂ ਦੱਖਣੀ ਓਅੰਕਾਰ ਇੱਕ ਬਾਣੀ ਹੈ ਜਿਹੜੀ ਰੋਜ਼ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਨਿਤਨੇਮ ਦੇ ਵਿੱਚ ਪੜ੍ਹਦੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਬਾਣੀ ਉਚਾਰਨ ਕੀਤੀ ਹੋਈ ਹੈ। ਸੋ ਇਹਦੇ ਵਿੱਚ ਸਾਧ ਸੰਗਤ ਜੀ, ਓਅੰਕਾਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਗੱਲ ਹੈ। ਦੱਖਣੀ ਤੋਂ ਭਾਵ ਹੈ, ਇਹ ਦੱਖਣੀ ਜਾਤੀ ਹੈ ਜਿਹੜੀ ਰਾਮਕਲੀ ਰਾਗ ਦੀ ਹੈ, ਜਾਂ ਕਹਿ ਲਓ ਕਿ ਬਾਹਰ ਦੇ ਇਲਾਕੇ ਤੋਂ ਦੱਖਣ ਇਲਾਕੇ ਦੀ ਬੋਲੀ ਜਿਹੜੀ ਹੈ ਉਹਦੇ ਵਿੱਚ ਗਰੀਬ ਨਿਵਾਸ ਜੀਆਂ ਨੇ ਇਹ ਉਚਾਰਨ ਕੀਤੀ ਹੋਈ ਬਾਣੀ ਹੈ। ਓਅੰਕਾਰ ਬਾਣੀ ਦਾ ਨਾਮ ਹੈ। ਸੋ ਗੁਰਮੁਖ ਪਿਆਰੇ, ਇਸ ਨੂੰ ਦੱਖਣੀ ਓਅੰਕਾਰ ਬਾਣੀ ਦੇ ਨਾਮ ਦੇ ਨਾਲ ਸਾਰੀਆਂ ਸੰਗਤਾਂ ਪਾਵਨ ਬਾਣੀ ਜਿਹੜੀਆਂ ਪੜ੍ਹਦੀਆਂ ਹਨ, ਉਚਾਰਨ ਵੇਲੇ ਕਿਹਾ ਜਾਂਦਾ ਹੈ ਕਿ ਦੱਖਣੀ ਓਅੰਕਾਰ ਬਾਣੀ।
1: ਰਾਮ ਕਲੀ ਮਹੱਲਾ ਪਹਿਲਾ।
2: ਸਾਧ ਸੰਗਤ ਜੀਓ, ਜਦੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਜੀ ਦੱਖਣ ਦੇ ਇਲਾਕੇ ਦੇ ਵਿੱਚ ਗਏ ਹਨ, ਜੀਵਾਂ ਦਾ ਉਧਾਰ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਵਿਚਰ ਕੇ ਅਨੇਕਾਂ ਹੀ ਜੀਵਾਂ ਦਾ ਉਧਾਰ ਕੀਤਾ। ਦੱਖਣ ਦੇਸ਼ ਦੇ ਵਿੱਚ ਨਰਮਦਾ ਨਦੀ ਦੇ ਕਿਨਾਰੇ ਇਹ ਓਅੰਕਾਰ ਨਾਮੇ ਬਾਣੀ, ਦੱਖਣੀ ਓਅੰਕਾਰ ਨਾਮੇ ਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਉੱਥੇ ਹੀ ਸਤਿਗੁਰੂ ਜੀ ਨੇ ਦੇਖਿਆ ਕਿ ਇੱਕ ਮੰਦਿਰ ਦੇ ਪਾਸ ਪਾਂਧਾ ਜਿਹੜਾ ਸੀ ਨਾ, ਉਹ ਬੱਚਿਆਂ ਨੂੰ ਪੜ੍ਹਾ।
3: You're listening to KRPI 1550 Radio, Ferndale, Washington.
4: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਕਿਰਪਾ ਕਰਕੇ ਇਹ ਸਾਰੇ ਬੱਚਿਆਂ ਨੂੰ ਅਤੇ ਮੈਨੂੰ ਵੀ ਇਹਨਾਂ ਅਰਥਾਂ ਦੇ ਸੰਬੰਧ ਦੇ ਵਿੱਚ ਕਿਰਪਾ ਕਰਕੇ ਬਚਨ ਉਚਾਰਨ ਕਰੋ। ਉਹਦੀ ਬੇਨਤੀ ਸੁਣ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ

0: ਨਾਨਕ ਦੇਵ ਜੀ ਨੇ ਆਪਣੇ ਸੁਭਾਇਮਾਨ ਮੁਖਾਰਬਿੰਦ ਤੋਂ ਇਹ ਦੱਖਣੀ ਓਅੰਕਾਰ ਨਾਮੇ ਬਾਣੀ ਉਚਾਰਨ ਕੀਤੀ ਹੈ। ਆਓ ਜੀ ਬੜੇ ਪਿਆਰ ਦੇ ਸਹਿਤ ਸਰਵਣ ਕਰੀਏ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ। ਆਓ ਕਿਰਪਾ ਕਰ ਰਹੇ ਨੇ ਸਤਿਗੁਰੂ ਜੀ, ਬੜੇ ਪਿਆਰ ਦੇ ਸਹਿਤ ਇਹ ਪਾਵਨ ਬਾਣੀ ਸਰਵਣ ਕਰੀਏ। ਇਸ ਤੋਂ ਉਪਰੰਤ ਫਿਰ ਸਿੱਧ ਗੋਸ਼ਟ ਬਾਣੀ ਆਵੇਗੀ। ਹਾਂਜੀ,
1: ਇਹ ਬਾਣੀ ਸਾਧ ਸੰਗਤ ਜੀ, ਜਿਵੇਂ ਪਿੱਛੇ ਆਪਾਂ 52 ਅੱਖਰੀ ਪੜ੍ਹੀ ਹੈ, ਉਹਦੇ ਵਾਲਾ ਹੀ ਭਾਵ ਹੈ। ਜਿਵੇਂ ਅੱਖਰਾਂ ਦਾ ਉਪਦੇਸ਼, ਪਿੱਛੇ ਆਪਾਂ ਭਗਤ ਰਸਨਾ ਦੀ 52 ਅੱਖਰੀ ਪੜ੍ਹੀ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਜੀਆਂ ਦੀ ਪੜ੍ਹੀ ਹੈ, ਇੱਥੇ ਪਹਿਲੇ ਪਾਤਸ਼ਾਹ ਮਹਾਰਾਜ ਜੀਆਂ ਦੀ ਇਹ 52 ਅੱਖਰੀ ਬਾਣੀ ਭਾਵ, ਜਿਹਦੇ ਵਿੱਚ ਅੱਖਰਾਂ ਦੇ ਦੁਆਰਾ ਹੀ ਫੇਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਾਂਜੀ।

ਕਰਨਾ ਓ ਨਾਮ ਅੱਖਰ ਓਨਮ ਇਕੱਠਾ ਨਹੀਂ ਪੜ੍ਹਨਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਓ ਨਾਮ ਏਦਾਂ ਉਚਾਰਨ ਕਰਕੇ ਫਿਰ ਅੱਖਰ ਤੇ ਵਿਸ਼ਰਾਮ ਲਾਉਣਾ। ਓ ਨਾਮ ਅੱਖਰ ਸੁਣੋ ਵਿਚਾਰ ਓ

0: ਸਤਸਹਿ ਸਭ ਜਗ ਸਹਿਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੈ ਚੁਣ ਲੈ ਮਾਣਕ ਮੋਤੀ ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੈ ਸਾਚ ਸਮਾਲੇ ਬਿਨ ਸਾਚੇ ਜਗ ਕਾਚਾ ਧੱਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਧੀਰਾ
1: ਧਰਮਾਪੁਰ ਇਹ ਪਾਠ ਨਖੇੜ ਕੇ ਜਿਵੇਂ ਕੀਤਾ ਗਿਆ ਹੈ ਥੋੜਾ ਜਿਹਾ ਨਖੇੜ ਕੇ ਹੀ ਉਚਾਰਨ ਕਰਨਾ ਸਰੂਪਾਂ ਦੇ ਵਿੱਚ ਕਈ ਵਾਰ ਇਕੱਠਾ ਲਿਖਿਆ ਮਿਲਦਾ ਹੈ ਧੱਦੇ ਤੇ ਅਧਿਕ ਲਾ ਕੇ ਜਿੰਨੇ ਵੀ ਅੱਖਰ ਆਉਣਗੇ ਜਿਵੇਂ ਸੱਸਾ ਸੱਸੇ ਦੇ ਉੱਤੇ ਅਧਿਕ ਨਹੀਂ ਹੈ ਇਹ ਕੱਸ ਕੇ ਉਚਾਰਨ ਜਿਵੇਂ ਗਿਆਨੀ ਜੀ ਨੇ ਕੀਤਾ ਅੱਗੇ ਵੀ ਕਿਉਂਕਿ ਜਦੋਂ ਅੱਖਰ ਬੋਲਾਂਗੇ ਅੱਖਰਾਂ ਨੂੰ ਲਿਖਤੀ ਰੂਪ ਦੇ ਵਿੱਚ ਸ਼ਬਦਾਂ ਜਿਵੇਂ ਗਰੀਬ ਨਿਵਾਜ ਜੀ ਨੇ ਲਿਖਿਆ ਹੈ ਤੇ ਉਚਾਰਨ ਅੱਖਰ ਦੇ ਰੂਪ ਹੀ ਧੱਦਾ ਹੀ ਕਰਨਾ ਇੱਥੇ ਧੱਦੈ ਨਹੀਂ ਕਰਨਾ ਵੀ ਧੱਦੇ ਤੇ ਅਧਿਕ ਨਹੀਂ ਲੱਗੀ ਸੋ ਇਸ ਕਰਕੇ ਧੱਦੈ ਧਰਮ ਧਰੇ ਧਰਮਾਪੁਰ ਇੱਥੇ ਵਿਸ਼ਰਾਮ ਗੁਣਕਾਰੀ ਮਨ ਧੀਰਾ
0: ਧੱਦੈ ਧੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ
1: ਪੜੈ ਪਾਠ ਪੋਲਾ ਕਰਨਾ ਧੱਦੈ ਧੂਲ ਪੜੈ ਮੁਖ ਮਸਤਕ ਪੜੈ ਨਹੀਂ ਕਰਨਾ ਹਾਂਜੀ

0: ਪਾਠ ਬੋਧ ਕੀਤਾ ਜਾ ਰਿਹਾ ਗੁਰਦੁਆਰਾ ਪ੍ਰਬੰਧ ਦੇ ਨਾਲ ਰਲ ਕੇ। ਸੋ ਆਪ ਸੰਗਤਾਂ ਜੋ ਜਿੰਨੇ ਵੀ ਸਾਧ ਸੰਗਤ ਦੀ ਹੁਣ ਤੱਕ ਆਪ ਜੀਆਂ ਦੀ ਸੇਵਾਵਾਂ ਹੋਈਆਂ ਹਨ ਦਮਦਮੀ ਟਕਸਾਲ ਵੱਲੋਂ, ਜਾਂ ਗੁਰੂ ਪੰਥ ਦੀ ਸੇਵਾ ਜੋ ਦਮਦਮੀ ਟਕਸਾਲ ਕਰਦੀ ਹੈ, ਉਸ ਦਾ ਬੜਾ ਗੂੜਾ ਨਾਤਾ ਇਸ ਪੰਕਤੀ ਦੇ ਨਾਲ ਹੈ, ਕਿਉਂਕਿ ਇਸ ਪੰਕਤੀ ਤੋਂ ਦਮਦਮੀ ਟਕਸਾਲ ਦਾ ਸਾਰਾ ਇਤਿਹਾਸ ਸ਼ੁਰੂ ਹੁੰਦਾ ਹੈ। ਇੱਕ ਗੁਰੂ ਕਾ ਪ੍ਰੇਮੀ ਸਿੱਖ ਅਨੰਦਪੁਰ ਸਾਹਿਬ ਦੇ ਵਿੱਚ ਇਸ ਪਾਵਨ ਬਾਣੀ ਦਾ ਜਾਪ ਕਰ ਰਿਹਾ ਸੀ। ਜਦੋਂ ਪਾਵਨ ਬਾਣੀ ਦੱਖਣੀ ਓਅੰਕਾਰ ਪੜ੍ਹਦਿਆਂ ਪੜ੍ਹਦਿਆਂ ਇਸ ਪੰਕਤੀ ਤੇ ਪਹੁੰਚਾ ਜਿਹੜੀ ਆਪਾਂ ਸ਼ਬਦ ਪੜ੍ਹ ਰਹੇ ਹਾਂ, ਕਰਤੇ ਕੀ ਮਿਹਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਉਹਦੇ ਕੋਲੋਂ ਕੇ ਪੜਿਆ ਜਾ ਰਿਹਾ ਸੀ। ਜਦੋਂ ਉਹ ਕੇ ਪੜਿਆ, ਗਰੀਬ ਨਵਾਜ ਕਲਗੀਧਰ ਸੱਚੇ ਪਾਤਸ਼ਾਹ ਜੀਆਂ ਨੇ ਸਿੱਖ ਨੂੰ ਕਿਹਾ ਕਿ ਜਾਓ ਭਾਈ ਜਾ ਕੇ ਉਹਨੂੰ ਸਮਝਾਓ। ਕਈ ਵਾਰ ਸਾਧ ਸੰਗਤ ਜੀ ਕੋਈ ਸਿੰਘ ਗੁੱਸੇ ਵਾਲਾ ਵੀਰ ਰਸ ਵਾਲਾ ਹੁੰਦਾ ਹੈ, ਉਸ ਸਿੰਘ ਨੇ ਬਾਣੀ ਪੜ੍ਹ ਰਹੇ ਸਿੰਘ ਨੂੰ ਜਾ ਕੇ ਝਿੜਕਣ ਦੀ ਬਜਾਏ ਮੂੰਹ ਦੇ ਨਾਲ ਵੀ ਕੋਈ ਸ਼ਬਦ ਬੋਲੇ ਤੇ ਇੱਕ ਥੱਪੜ ਮਾਰ ਦਿੱਤਾ। ਦੂਸਰਾ ਪੜ੍ਹਨ ਵਾਲਾ ਸਿੱਖ ਜਿਹੜਾ ਸੀ ਉਹ ਸਾਧ ਸੰਗਤ ਜੀ ਚੁੱਪ ਤਾਂ ਉਸ ਵੇਲੇ ਹੋ ਗਿਆ, ਪਰ ਦਿਨੇ ਅੰਮ੍ਰਿਤ ਵੇਲੇ ਸੱਜੇ ਦੀਵਾਨ ਦੇ ਵਿੱਚ ਸਾਰੀ ਭਰੀ ਸਭਾ ਦੇ ਵਿੱਚ ਉੱਠ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗਾ, ਗਰੀਬ ਨਵਾਜ ਜੀ ਉਹ ਆਪ ਜੀਆਂ ਦੀ ਬਾਣੀ ਪੜ੍ਹਨ ਦੇ ਨਾਲ ਜੇ ਚਪੇੜਾਂ ਪੈਣਗੀਆਂ ਤੇ ਸੁੱਖ ਕਿੱਥੇ ਮਿਲੇਗਾ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਇਹ ਬਚਨ ਕੀਤੇ ਸੀ, ਭਾਈ ਜੇ ਤੇਰੇ ਇੱਕ ਚਪੇੜ ਵੱਜਣ ਦੇ ਨਾਲ ਇੰਨਾ ਤੈਨੂੰ ਦੁੱਖ ਹੋਇਆ ਹੈ, ਤੂੰ ਸੋਚ ਗੁਰਬਾਣੀ ਦਾ ਕੱਲਾ ਕੱਲਾ ਅੱਖਰ ਸਾਡਾ ਅੰਗ ਹੈ, ਜਦੋਂ ਤੂੰ ਸਾਡੇ ਅੰਗਾਂ ਨੂੰ ਮਰੋੜੇਗਾ ਸਾਨੂੰ ਕਿੰਨੀ ਦਰਦ ਹੋਵੇਗੀ। ਤੂੰ ਜਿਹੜੀ ਪੰਕਤੀ ਨੂੰ ਗਲਤ ਪੜ੍ਹ ਰਿਹਾ ਸੀ, ਕੇ ਪੜ੍ਹ ਰਿਹਾ ਸੀ ਜਿੱਥੇ ਕੈ ਦੀ ਬਜਾਏ, ਕੈ ਦਾ ਅਰਥ ਹੁੰਦਾ ਹੈ ਜਾਂ, ਤੇ ਕੇ ਦਾ ਅਰਥ ਬਣਦਾ ਇੱਥੇ ਕੌਣ। ਜੇ ਅਸੀਂ ਕੇ ਬੋਲਾਂਗੇ ਦੁਲਾਂ ਦੀ ਬਜਾਏ, ਜੇ ਲਾਂ ਬੋਲੀਏ ਅਰਥ ਬਣਦੇ ਹਨ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ। ਉਸ ਕਰਤੇ ਨਾਮ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸ਼ਕਤੀ ਹੈ, ਉਹਦੀ ਸਮਰੱਥਾ ਹੈ, ਉਸ ਵਾਹਿਗੁਰੂ ਉਹ ਵਾਹਿਗੁਰੂ ਉਸ ਨੂੰ ਆਪ ਜਾਣਦਾ ਹੈ ਜਾਂ ਫਿਰ ਗੁਰੂ ਸੂਰਮਾ ਜਾਣਦਾ ਹੈ, ਜੇ ਇਸ ਗੁਰੂ ਦੀ ਅਸੀਂ ਸ਼ਰਨ ਦੇ ਵਿੱਚ ਹਾਂ। ਸੋ ਜੇ ਕੇ ਕਹਿ ਦਈਏ ਤੇ ਫਿਰ ਇਹਦਾ ਅਰਥ ਬਣਦਾ ਹੈ ਕਿ ਕਰਤੇ ਦੀ ਖੇਡ ਨੂੰ ਕਰਤਾ ਜਾਣਦਾ, ਗੁਰੂ ਕੌਣ ਹੁੰਦਾ ਜਾਣਨ ਵਾਲਾ। ਸੋ ਅਰਥ ਦਾ ਅਨਰਥ ਹੋ ਜਾਂਦਾ। ਗਰੀਬ ਨਵਾਜ ਜੀਆਂ ਨੇ ਜਦੋਂ ਐਸੇ ਬਚਨ ਭਰੇ ਪੰਡਾਲ ਦੇ ਵਿੱਚ ਕੀਤੇ ਸੰਗਤ ਦੇ ਸਨਮੁਖ, ਫਿਰ ਉਸੇ ਸਿੱਖ ਨੇ ਤੇ ਹੋਰ ਸਿੱਖਾਂ ਨੇ ਹੱਥ ਜੋੜ ਕੇ ਕਲਗੀਧਰ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਅਨਭੋਲ ਜੀਵ ਹਾਂ, ਆਪ ਜੀ ਕਿਰਪਾ ਕਰਕੇ ਸਾਨੂੰ ਸ਼ੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ੋ, ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸ਼ੁੱਧ ਬਾਣੀ ਪੜ੍ਹਨ ਦਾ ਤਰੀਕਾ ਦੱਸੋ, ਕਿਵੇਂ ਅਸੀਂ ਸ਼ੁੱਧ ਗੁਰਬਾਣੀ ਪੜ੍ਹੀਏ। ਗਰੀਬ ਨਵਾਜ ਫਿਰ ਉਸ ਸਮੇਂ ਬਚਨ ਕੀਤਾ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਜੰਗਾਂ ਯੁੱਧਾਂ ਤੋਂ ਵਿਹਲੇ ਹੋਵਾਂਗੇ, ਉਸ ਵੇਲੇ ਆਪ ਸੰਗਤਾਂ ਨੂੰ ਪਾਵਨ ਗੁਰਬਾਣੀ ਦਾ ਸੰਥਿਆ ਕਰਵਾਵਾਂਗੇ। ਸੋ ਸਾਧ ਸੰਗਤ ਜੀ ਫੇਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ, ਸਾਰੀ ਜੰਗਾਂ ਲੜਦਿਆਂ ਹੋਇਆਂ ਜਦੋਂ ਆਪਣਾ ਜੰਗੀ ਕਮਰ ਕੱਸਾ ਅਨੰਦਪੁਰ ਸਾਹਿਬ ਤੋਂ ਚਾਲੇ ਪਾ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਖੋਲਿਆ, ਗੁਰੂ ਕੀ ਕਾਂਛੀ ਦਾ ਉਸ ਧਰਤੀ ਨੂੰ ਵਰ ਦੇ ਕੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਕੁੱਲ 48 ਸਿੰਘ ਜਿਨ੍ਹਾਂ ਨੇ ਇੱਕ ਵੀ ਛੁੱਟੀ ਨਹੀਂ ਕੀਤੀ, ਬੇਅੰਤ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਹਾਜ਼ਰੀਆਂ ਭਰਦੀਆਂ ਸਨ, ਜਿਨ੍ਹਾਂ 'ਚੋਂ ਪ੍ਰਮੁੱਖਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਾਰੀ, ਬਾਬਾ ਦੀਪ ਸਿੰਘ ਸਾਹਿਬ ਜੀ ਸਹਾਇਕ ਲਿਖਾਰੀ, ਹੋਰ ਬੇਅੰਤ ਸਿੰਘ ਗੁਰੂ ਕੇ ਉਹਨਾਂ 48 ਸਿੰਘਾਂ ਦੇ ਨਾਮ ਮਿਲਦੇ ਹਨ ਜਿਨ੍ਹਾਂ ਨੇ ਇੱਕ ਵੀ ਛੁੱਟੀ ਨਹੀਂ ਕੀਤੀ, ਸਵੇਰ ਤੋਂ ਸ਼ਾਮ ਤੱਕ ਗੁਰੂ ਕੇ ਹਜ਼ੂਰ ਸੇਵਾਵਾਂ ਕਰਨੀਆਂ, ਗੁਰਬਾਣੀ ਸੁਣਨੀ, ਕਥਾ ਸੁਣਨੀ। ਪਹਿਲਾਂ ਸਵੇਰੇ ਗੁਰਬਾਣੀ ਲਿਖਾਈ ਜਾਂਦੀ, ਫਿਰ ਦੁਪਹਿਰ ਨੂੰ ਕਥਾ ਕਲਗੀਧਰ ਜੀ ਉਸੇ ਬਾਣੀ ਦੀ ਕਰਦੇ। 9 ਮਹੀਨੇ 9 ਦਿਨ 9 ਘੜੀਆਂ ਸਾਧ ਸੰਗਤ ਦੀ ਗੁਰਦੁਆਰਾ ਲਿਖਣਸਰ ਸਾਹਿਬ ਦਮਦਮਾ ਸਾਹਿਬ ਦੀ ਧਰਤੀ ਤੇ ਹੈ, ਉੱਥੇ ਮਹਾਰਾਜ ਜੀਆਂ ਨੇ ਇਹ ਪਾਵਨ ਗੁਰੂ ਕੇ ਸਰੂਪ ਲਿਖਵਾਏ ਅਤੇ ਇਸ ਪੰਕਤੀ ਦਾ ਕੀਤਾ ਹੋਇਆ ਵਾਅਦਾ ਖਾਲਸੇ ਪੰਥ ਦੇ ਨਾਲ ਪੂਰਾ ਕੀਤਾ। ਜਦੋਂ 48 ਸਿੰਘਾਂ ਨੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਅਤੇ ਕਲਗੀਧਰ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਸੰਪੂਰਨ ਗੁਰਬਾਣੀ ਸੁਣੀ, ਦੇਹ ਸਮੇਤ ਸਾਰੇ ਦੇ ਸਾਰੇ ਸੱਚਖੰਡ ਜਾਣ ਵਾਸਤੇ ਦੇਹ ਮੁਕਤ ਹੋ ਗਏ, ਉਨ੍ਹਾਂ ਚੋਂ 2 ਗੁਰਸਿੱਖਾਂ ਨੂੰ ਜੀਵਨ ਮੁਕਤ ਅਵਸਥਾ ਕਲਗੀਧਰ ਜੀਆਂ ਨੇ ਬਖਸ਼ਿਸ਼ ਕੀਤੀ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਔਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ। ਇਨ੍ਹਾਂ 2 ਗੁਰਮੁਖਾਂ ਤੋਂ ਅੱਗੇ 2 ਟਕਸਾਲਾਂ ਚੱਲੀਆਂ, ਇੱਕ ਟਕਸਾਲ ਜਿਹੜੀ ਦਮਦਮਾ ਸਾਹਿਬ ਤੋਂ ਚੱਲੀ ਉਸਦਾ ਨਾਮ ਦਮਦਮੀ ਟਕਸਾਲ ਹੈ, ਤੇ ਜਿਹੜੀ ਦੂਸਰੀ ਟਕਸਾਲ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਚੱਲੀ ਅੰਮ੍ਰਿਤਸਰ ਵਾਲੀ ਟਕਸਾਲ, ਉਸ ਨੂੰ ਸੰਪਰਦਾਈ ਟਕਸਾਲ ਦੇ ਨਾਂ ਦੇ ਨਾਲ ਗੁਰੂ ਕਾ ਖਾਲਸਾ ਜਾਣਦਾ ਹੈ। ਦੋਵੇਂ ਜਥੇਬੰਦੀਆਂ ਗੁਰੂ ਕੇ ਹੁਕਮ ਦੇ ਦੁਆਰਾ ਉਦੋਂ ਤੋਂ ਨਿਰੰਤਰ ਹੁਣ ਤੱਕ ਪ੍ਰਚਾਰ ਕਰ ਰਹੀਆਂ। ਆਪ ਸੰਗਤਾਂ ਨੇ ਕਿਰਪਾ ਕੀਤੀ ਹੈ। ਇਸ ਪਾਠ ਬੋਧ ਦੇ ਵਿਚ ਜਿਵੇਂ ਕਲਗੀਧਰ ਜੀ ਨੇ ਕਿਰਪਾ ਉਸ ਸਮੇਂ ਕੀਤੀ, ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਸ ਪਾਵਨ ਬਾਣੀ ਦਾ ਬੋਧ ਸਾਨੂੰ ਸਾਰਿਆਂ ਨੂੰ ਬਖਸ਼ ਰਹੇ ਹਨ। ਸੋ ਸਾਧ ਸੰਗਤ ਜੀ, ਇੰਨੀ ਮਹੱਤਤਾ ਹੈ ਲਾਂ ਦੁਲਾਂ ਇੱਕ ਇੱਕ ਲਗ ਮਾਤਰ ਦੀ। ਸੋ ਇਸ ਪ੍ਰਕਾਰ ਇਹ ਪੰਕਤੀ ਤੋਂ ਹੀ ਦਮਦਮੀ ਟਕਸਾਲ ਦਾ ਇਤਿਹਾਸ ਜੁੜਦਾ ਹੈ। ਤੋ ਇਹਨਾਂ ਸ਼ਬਦਾਂ ਨੂੰ ਧਿਆਨ ਦੇ ਨਾਲ ਯਾਦ ਰੱਖਣਾ ਸਾਧ ਸੰਗਤ ਜੀ, ਕੋਈ ਵੀ ਲਗ ਮਾਤਰ ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ।
1: ਹਾਂਜੀ, ਗਿਆਨੀ ਜੀ ਨੇ ਬਹੁਤ ਸੋਹਣੇ ਬਚਨ ਗੁਰੂ ਕਾ ਇਤਿਹਾਸ ਅਤੇ ਇਸ ਪੰਕਤੀ ਦੇ ਸੰਬੰਧ ਦੇ ਵਿੱਚ ਬਚਨ ਕੀਤੇ ਨੇ। ਪਰ ਕਈ ਵਾਰ ਦੇਖਿਆ ਜਾਂਦਾ ਹੈ, ਸੋਚਦੇ ਨੇ ਕਿ ਅਸੀਂ ਬਹੁਤੀਆਂ ਜ਼ਿਆਦੀਆਂ ਡਿਗਰੀਆਂ ਲਈਆਂ, ਪੜ੍ਹੇ ਹੋਏ ਹਾਂ, ਗੁਰਬਾਣੀ ਦੀ ਸੰਥਿਆ ਕਰਨ ਦੀ ਲੋੜ ਨਹੀਂ ਹੈ। ਜੇ ਕੋਈ ਕਰਨ ਦੀ ਇੱਛਾ ਰੱਖਦਾ ਹੋਵੇ ਨਾ, ਉਹਨੂੰ ਵੀ ਰੋਕ ਦਿੰਦੇ ਨੇ, ਕਹਿੰਦੇ ਨੇ ਕਿ ਨਹੀਂ ਕੋਈ ਲੋੜ ਨਹੀਂ, ਤੈਨੂੰ ਸੋਹਣੇ ਅੱਖਰ ਪੜ੍ਹਨੇ ਆਉਂਦੇ ਨੇ। ਪਰ ਨਹੀਂ ਗੁਰੂ ਕੇ ਸਿੱਖੋ, ਗੁਰੂ ਕਾ ਹੁਕਮ ਹੈ ਕਿ ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸਿੱਖੇ ਜਾਈ। ਜਦੋਂ ਇਤਿਹਾਸ ਪੜ੍ਹੀਏ, ਇਤਿਹਾਸ ਨੂੰ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ। 5 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਜੀ ਪਾਂਧੇ ਦੇ ਪਾਸ ਪੜ੍ਹਨ ਵਾਸਤੇ ਗਏ, ਆਪਣੇ ਪਿਤਾ ਜੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਪੜ੍ਹਨ ਵਾਸਤੇ ਗਏ। ਇੱਕ ਦਿਨ ਪੜ੍ਹਨ ਵਾਸਤੇ ਗਏ, ਪੜ੍ਹੇ ਅਤੇ ਦੂਜੇ ਦਿਨ ਫਿਰ ਪਾਂਧੇ ਨੂੰ ਪੜ੍ਹਾ ਕੇ ਆਏ।

ਵਾਸਤੇ ਆਏ ਨੇ। ਪਿੱਛੇ ਵੀ ਆਪ ਜੀ ਨੇ ਬਚਨ ਸਰਵਣ ਕੀਤਾ 52 ਅੱਖਰ ਜੋ ਦੱਖਣੀ ਓਅੰਕਾਰ ਦੇ ਪ੍ਰਾਰੰਭ ਦੇ ਵਿੱਚ ਵੀ ਕਿ ਉਹ ਜਿਹੜਾ ਪਾਂਧਾ ਪੜ੍ਹਾਉਣ ਵਾਲਾ ਸੀ ਉਹਨੇ ਸਤਿਗੁਰੂ ਜੀ ਦੇ ਪਾਸੋਂ ਇਹਨਾਂ ਅੱਖਰਾਂ ਦੇ ਅਰਥ ਸਰਵਣ ਕੀਤੇ ਜਿਹੜੀ ਬਾਣੀ ਆਪ ਪੜ੍ਹ ਰਹੇ ਹੋ। ਇਸ ਕਰਕੇ ਗੁਰੂ ਕੇ ਸਿੱਖੋ, ਇਹ ਪੜ੍ਹਨ ਦਾ ਗੁਰਬਾਣੀ ਸਿੱਖਣ ਦਾ ਇਹ ਗੁਰੂ ਕਾ ਹੁਕਮ ਹੈ। ਜਿਵੇਂ ਅਸੀਂ ਸੰਸਾਰ

ਕਿਸੇ ਨੇ ਵੀ ਕੋਈ ਕੰਮ ਕਰਨਾ ਹੋਵੇ ਉਹ ਪਹਿਲਾਂ ਸਿੱਖਦਾ ਹੈ ਕੰਮ ਅਤੇ ਫਿਰ ਕਰਨਾ ਸ਼ੁਰੂ ਕਰਦਾ ਹੈ, ਡਾਲਰ ਕਮਾਉਣੇ ਫਿਰ ਸ਼ੁਰੂ ਕਰਦਾ ਹੈ। ਜਦੋਂ ਕੰਮ ਸਿੱਖ ਜਾਵੇ, ਗੁਰਬਾਣੀ ਆਗਾਧ ਬੋਧ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਧੁਰੋਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਦੇਸ਼ ਦੇ ਵਿੱਚੋਂ ਇਹ ਬਾਣੀ ਆਈ ਹੈ। ਇਸ ਕਰਕੇ ਗੁਰਬਾਣੀ ਦੀ ਸਿਖਲਾਈ ਲੈਣੀ, ਗੁਰਬਾਣੀ ਦੀ ਸੰਥਿਆ ਲੈਣੀ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਗੁਰੂ

ਗਤੀ ਸਾਜ ਉਹ ਵੀ ਸਿੱਖਣੇ ਪੈਂਦੇ ਨੇ। ਫਿਰ ਗਤਕੇ ਦੀ ਸਿਖਲਾਈ ਲੈਣੀ ਪੈਂਦੀ ਹੈ। ਪਹਿਲਾਂ ਤਾਂ ਦੂਰ ਬੈਠਾ ਬੰਦਾ ਡਰੀ ਜਾਂਦਾ ਹੈ ਕਿ ਜਿਹੜੇ ਗਤਕਾ ਖੇਡ ਰਹੇ ਨੇ ਇਹਨਾਂ ਦੇ ਹੱਥ ਦੇ ਵਿੱਚੋਂ ਸ਼ਸਤਰ ਛੁੱਟ ਕੇ ਡਾਂਗ ਛੁੱਟ ਕੇ ਕਦੇ ਮੈਨੂੰ ਨਾ ਆ ਵੱਜੇ, ਦੂਰ ਬੈਠਾ ਡਰੀ ਜਾਂਦਾ। ਅਤੇ ਜਦੋਂ ਗਤਕਾ ਸਿੱਖ ਲਵੇ ਫਿਰ ਵਰਦੀਆਂ ਡਾਂਗਾਂ ਦੇ ਵਿੱਚ ਵੜ ਜਾਂਦਾ ਹੈ, ਸ਼ਸਤਰ ਚੱਲਦੇ ਹੁੰਦੇ ਫਿਰ ਨਹੀਂ ਕੋਈ ਡਰ ਲੱਗਦਾ। ਇਸ ਕਰਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਗੁਰੂ ਕੇ ਸਿੱਖਾਂ ਨੂੰ ਕਿ ਗੁਰੂ ਕੇ ਸਿੱਖੋ, ਗੁਰਬਾਣੀ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਈ ਵੀਰ ਭਰਮ ਦੇ ਵਿੱਚ ਪਾ ਕੇ ਬੱਚਿਆਂ ਨੂੰ ਵੀ ਰੋਕ ਦਿੰਦੇ ਨੇ ਕਿ ਨਹੀਂ ਕੋਈ ਲੋੜ ਨਹੀਂ, ਤੈਨੂੰ ਅੱਖਰ ਲਿਖਣੇ ਪੜ੍ਹਨੇ ਆਉਂਦੇ ਨੇ। ਪਰ ਕਈ ਵਾਰ ਦੇਖਿਆ ਕਿ ਸਕੂਲਾਂ ਦੇ ਵਿੱਚ ਟੀਚਰ ਲੱਗੇ ਹੁੰਦੇ ਨੇ, ਡਿਗਰੀਆਂ ਕੀਤੀਆਂ ਹੁੰਦੀਆਂ, ਪਰ ਜੇ ਉਹਨਾਂ ਕੋਲੋਂ ਊੜਾ ਐੜਾ ਸੁਣੀਏ ਤੇ ਮੰਗਾ ਨਿੰਨਾ ਤੇ ਹੋਰ ਚੱਚੇ ਨੂੰ ਚਿੱਚਾ ਬੋਲਦੇ ਨੇ। ਇਸ ਕਰਕੇ ਗੁਰੂ

ਉਹਨੂੰ ਕਹੀਏ ਮੁਹਾਰਨੀ ਪੜ੍ਹਨੀ ਪਵੇਗੀ, ਕਹਿੰਦਾ ਮੁਹਾਰਨੀ ਕਿਹਨੂੰ ਕਹਿੰਦੇ ਨੇ, ਇੰਨੀਆਂ ਡਿਗਰੀਆਂ ਕਰਕੇ ਆ ਗਿਆ ਅਤੇ ਮੁਹਾਰਨੀ ਦਾ ਪਤਾ ਹੀ ਨਹੀਂ, ਕਿਹਨੂੰ ਕਿਹਾ ਜਾਂਦਾ ਹੈ ਮੁਹਾਰਨੀ। ਇਹ ਦਮਦਮੀ ਟਕਸਾਲ ਦੇ ਵਿੱਚ ਦਸਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ

ਅਤੇ ਇਹ ਕਿਹਾ ਕਿ ਗੁਰੂ ਕੇ ਸਿੱਖੋ, ਐਵੇਂ ਅਨਪੜ੍ਹ ਜਿਹੇ ਨਹੀਂ ਰਹਿਣਾ, ਗੁਰਬਾਣੀ ਸਿੱਖਣੀ ਹੈ। ਗੁਰਬਾਣੀ ਜਿਹਨੇ ਸਿੱਖ ਲਈ ਉਹਨੇ ਮਾਨੋ ਕਿ ਸਾਰੀਆਂ ਵਿੱਦਿਆ ਪ੍ਰਾਪਤ ਕਰ ਲਈਆਂ। ਸਭ ਤੋਂ ਉੱਚੀ ਵਿੱਦਿਆ

0: ਕਿਤੇ ਬਾਹਰ ਖੇਤਾਂ ਦੇ ਵਿੱਚ ਕੰਮ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ ਤੋਂ ਬਾਣੀ ਪ੍ਰਾਰੰਭ ਹੋਣੀ ਸ਼ਾਮ ਦੇ ਸਮੇਂ ਜਾਂ ਸਵੇਰ ਦੇ ਸਮੇਂ, ਤੇ ਜਿੱਧਰੋਂ ਆਵਾਜ਼ ਆਉਣੀ ਉੱਧਰ ਨੂੰ ਹੀ ਮੂੰਹ ਕਰਕੇ ਨਮਸਕਾਰ ਕਰ ਦੇਣੀ, ਉਹ ਧੁਨੀ ਉਚਾਰਨ ਹੋ ਰਹੀ ਸੀ। ਇਸ ਕਰਕੇ ਗੁਰੂ ਕੇ ਸਿੱਖੋ, ਸਤਿਗੁਰੂ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਸਾਡੇ ਉੱਪਰ। ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਸਤੇ ਸੰਗਤ ਕਰਨ ਦੀ ਜ਼ਰੂਰਤ ਹੈ। ਆਓ ਜੀ।
1: ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਖ ਖਾਇਆ।
2: ਹਾਂਜੀ, ਗਰਭ ਪਾਠ ਵੀ ਧਿਆਨ ਦੇ ਨਾਲ ਬੱਬੇ ਨਾਲ ਹੀ ਕਰਨਾ, ਗਰਭ ਨਹੀਂ ਕਹਿਣਾ। ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ, ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਖ ਖਾਇਆ।

0: ਹਾਂਜੀ
1: ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪੀ ਆਇਆ
0: ਸੁਖਾਇਆ ਪਾਠ ਸੱਸੇ ਦੀ ਔਂਕੜ ਦੇ ਨਾਲ ਸਾਧ ਸੰਗਤ ਜੀ ਕਰਨਾ ਸਿਖਾਇਆ ਨਹੀਂ ਕਰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪੀ ਆਇਆ ਬਿਹਾਰੀ ਦੇ ਨਾਲ ਪਿਆਇਆ ਨਹੀਂ ਕਹਿਣਾ ਹਾਂਜੀ

0: ਨੀਚਰ ਨਹੀਂ ਕਰਨਾ ਊਨਮ ਬਰਸੈ ਨੀਜਰ ਧਾਰਾ
1: ਊਤਮ ਸ਼ਬਦ ਸਵਾਰਨ ਹਾਰਾ ਇਸ ਏਕੇ ਕਾ ਜਾਣੈ ਭੇਉ ਆਪੇ ਕਰਤਾ ਆਪੇ ਦੇਉ ਉਗਵੈ।

0: ਪਾਪੀ ਕਰੈ ਕਥੈ ਸੁਣੈ ਸੋਏ।
1: ਓਹ ਵਿਧਾਤਾ ਮਾਨ ਤਨ ਦੇ, ਓਹ ਵਿਧਾਤਾ ਮਾਨ ਮੁਖ ਸੋਏ।
0: ਮਨ ਤੇ ਮੁਖ ਦੋਵੇਂ ਪਾਠ ਨਖੇੜ ਕੇ ਕਰਨੇ, ਮਨ ਮੁਖ ਇਕੱਠਾ ਨਹੀਂ ਪੜ ਜਾਣਾ।
1: ਪ੍ਰਭ ਜਗ ਜੀਵ

0: ਛਾਤੀ ਥੋੜਾ ਜਿਹਾ ਕੱਸ ਕੇ ਏਕ ਸ਼ਬਦ ਰਾਮ ਨਾਮ ਨਿਰੋਧਰ ਨਿਰੋਧਰ ਪਾਠ ਹੀ ਕਰਨਾ, ਊੜਾ ਰਾਰੇ ਦੇ ਹੋੜੇ ਚੋਂ ਨਿਕਲੇਗਾ ਨਿਰ ਉਧਰ। ਸੋ ਇਸ ਕਰਕੇ ਨਿਰੋਧਰ ਪਾਠ ਇਕੱਠਾ ਹੀ ਕਰਨਾ। ਗਰੀਬ ਨਿਵਾਸ ਜੀਆਂ ਨੇ ਊੜਾ ਗੁਪਤ ਰੱਖਿਆ, ਜਿਵੇਂ ਏਕ ਸ਼ਬਦ ਰਾਮ ਨਾਮ ਨਿਰੋਧਰ ਨਾ ਗੁਰ ਦੇਵੈ ਪਾਤ, ਪਾਤ ਪਾਠ ਪੋਲਾ, ਗੁਰ ਦੇਵੈ ਪਾਤ ਮੱਤੀ, ਮੱਤੀ ਜਿਹੜਾ ਮੰਮੇ ਤਿਲਕ ਦਾ ਪ੍ਰਭਾਵ ਦੇਣਾ। ਹਾਂਜੀ।
1: ਲਾਜ ਮਰੰਤੀ ਮਰ ਗਈ ਘੂੰਗਟ ਖੋਲ ਚੱਲੀ,
0: ਲਾਜ ਮਰੰਤੀ ਮਰ ਗਈ ਘੂਗਟ, ਘੂਗਟ ਪਾਠ ਕਰਨਾ, ਘੂੰਗਟ ਨਹੀਂ ਕਰਨਾ। ਜੇ ਘੂੰਗਟ ਕਰਾਂਗੇ ਤੇ ਘੱਗੇ ਪਹਿਲੇ ਦੇ ਟੁੱਪੀ ਟਿੱਪੀ ਲੱਗੇਗੀ। ਲਾਜ ਮਰੰਤੀ ਮਰ ਗਈ ਘੂਗਟ ਖੋਲ ਚੱਲੀ,

0: ਪਾਠ ਕਸ ਕੇ ਕਰਨਾ ਗਾਲ ਹੈ ਨਹੀਂ ਕਹਿਣਾ ਜਿਵੇਂ ਉਚਾਰਨ ਕੀਤਾ ਗਿਆ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਾ ਢਲ ਹੈ।
1: ਕਸ ਕਸਵੱਟੀ ਸਹਿ ਸੋ ਤਾਉ ਨਦਰ ਸਰਾਪ ਵੰਨੀਸ ਚੜਾਓ।
0: ਵੰਨੀਸ ਪਾਠ ਕਰਨਾ ਵੰਨੀਸ ਚੜਾਓ ਸਰੂਪਾਂ ਦੇ ਵਿਚ ਮਿਲਦਾ ਹੈ। ਨਦਰ ਸਰਾਪ ਵੰਨੀਸ ਵਾਵੇ ਨੂੰ ਟਿੱਪੀ ਨੰਨੇ ਨੂੰ ਬਿਹਾਰੀ ਸੱਸਾ ਇਨਾ ਪਾਠ ਇਕੱਠਾ ਹੈ ਤੇ ਚੜਾਓ ਪਾਠ ਭਾਰਾ ਕਰਨਾ ਸਚੜਾਓ ਪਾਠ ਨਹੀਂ ਕਰਨਾ। ਸੰਪਰਦਾ ਦੇ ਵਿਚ ਵੰਨੀਸ ਚੜਾਓ ਪਾਠ ਇਸ ਪ੍ਰਕਾਰ ਸ਼ੁੱਧ ਕੀਤਾ ਜਾਂਦਾ ਹੈ। ਕਸ ਕਸਵੱਟੀ ਸਹਿ ਸੁਤਾਓ ਨਦਰ ਸਰਾਫ ਵੰਨੀਸ ਚੜਾਓ।
1: ਜਗਤ ਪਸੂ ਅਹੰਕਾਲ ਕਸਾਈ ਕਰਤੈ ਕਰਨੀ ਕਰ ਪਾਈ।
0: ਕਰਤੈ ਕਰਨੀ ਕਰ ਪਾਈ
1: ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ। ਖੋਜ

0: ਨਾਨਕ ਗੁਰਮਤ ਸਾਚ ਸਮਾਵਹੁ ਟੂਟੈ ਨੇਹ ਕੇ ਬੋਲਹਿ ਸਹੀ ਟੂਟੈ ਬਾਹ ਦੁਹੁ ਦਿਸ ਗਹੀ ਟੂਟ ਪ੍ਰੀਤ ਗਈ ਬੁਰ ਬੋਲ
1: ਟੂਟ ਪ੍ਰੀਤ ਗਈ ਬੁਰ ਬੋਲ ਗਈ ਪਾਠ ਤੇ ਵਿਸ਼ਰਾਮ ਯਾਦ ਰੱਖਣਾ ਟੂਟ ਗਈ ਟੂਟ ਪ੍ਰੀਤ ਗਈ ਬੁਰ ਬੋਲ ਜਦੋਂ ਪ੍ਰੇਮ ਟੁੱਟ ਜਾਂਦਾ ਫਿਰ ਬੁਰਾ ਬੋਲਣ ਲੱਗ ਜਾਂਦੇ ਅਸੀਂ ਇੱਕ ਦੂਜੇ ਨੂੰ ਹਾਂਜੀ
0: ਦੁਰਮਤ ਪਰ

0: ਪਾਰ ਅਮਰ ਅਜਾਤੀ ਹਰ ਮਿਲੇ ਤਿਨ ਕੈ ਹਉ ਬਲ ਜਾਉ ਤਿਨ ਕੀ ਧੂੜ ਅਗੁਲੀਐ ਸੰਗਤ ਮੇਲ ਮਿਲਾਉ।
1: ਹਾਂਜੀ, ਤਿਨ ਕੀ ਧੂੜ ਅਗੁਲੀਐ, ਇੱਥੇ ਐੜੇ ਨੂੰ ਅਗੇਤਰ ਲਾ ਕੇ ਘੱਗਾ ਜਿਹੜਾ ਹੈ ਉਹ ਸ਼ੁੱਧ ਉਚਾਰਨ ਕਰਨਾ ਅਗੁਲੀਐ। ਤਿਨ ਕੀ ਧੂੜ ਅਗੁਲੀਐ।

ਹਾਂਜੀ ਧਿਆਨ ਦੇ ਨਾਲ ਅਣਾਣੇ ਦਾ ਕੰਨਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਸਾਧ ਸੰਗਤ ਜੀ, ਇਸੇ ਤਰ੍ਹਾਂ ਆਪਾਂ ਸ਼ਾਮ ਨੂੰ ਜਦੋਂ ਸੌਣ ਵੇਲੇ ਪਾਠ ਕਰਦੇ ਹਾਂ ਰੱਖਿਆ ਦੇ ਸ਼ਬਦ, ਉਹਦੇ ਵਿੱਚ ਵੀ ਅਣਾ ਪਾਠ ਆਉਂਦਾ ਹੈ। ਉਹ ਕਈ ਵਾਰ ਉਚਾਰਨ ਕਰਨ ਤੋਂ ਕਈ ਸੰਗਤ ਤੋਂ ਇਹ ਸਾਧ ਸੰਗਤ ਜੀ ਬਹੁਤ ਭੁਲੇਖਾ ਪੈਂਦਾ ਕਿ ਇਹਦਾ ਉਚਾਰਨ ਕਿਵੇਂ ਹੋਵੇ। ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ, ਅਣਾ ਕੋ ਮੇਰਾ ਕਿਸ ਗਹੀ ਅਣਾ ਕੋ ਹੋਆ ਨਾ ਹੋਗ, ਅਣਾ ਪਾਠ ਕਰਨਾ, ਅਣਾ ਜਿਵੇਂ ਉਚਾਰਨ ਆਪ ਜੀ ਨੇ ਸੁਣਿਆ।

0: ਘਣੀ ਤੱਕ ਹੈ ਪਾਠ ਸਾਧ ਸੰਗਤ ਜੀ ਕੱਸ ਕੇ ਕਰਨਾ ਉਡਹਿ ਤਾਂ ਬੇਗੁਲ ਬੇਗੁਲੇ ਤੱਕ ਹੈ ਚੋਗ ਘਣੀ ਤੱਕ ਹੈ ਪਾਠ ਕੱਸ ਕੇ ਕਰਨਾ ਤਾਕ ਹੈ ਪੋਲਾ ਜਾ ਉਚਾਰਨ ਕਰਾਂਗੇ ਤੇ ਅਰਥ ਬਦਲੇਗਾ ਤੱਕ ਹੈ ਚੋਗ ਘਣੀ
1: ਪੰਖ ਟੁੱਟੇ ਫਾਹੀ ਪੜੀ ਅਵਗੁਣ ਭੀੜ ਬਣੀ
0: ਪੰਖ ਟੁੱਟੇ ਫਾਹੀ ਪੜੀ ਅਵਗੁਣ ਭੀੜ ਬਣੀ ਹਾਂਜੀ।

0: ਖੈ ਕਾਲ ਨਖੇੜ ਕੇ ਉਚਾਰਨ ਕਰਨਾ। ਹਾਂਜੀ,
1: ਮਨ ਜੰਜਾਲੀ ਵੇੜਿਆ ਭੀ ਜੰਜਾਲਾ ਮਾਹੇ,
0: ਵੇੜਿਆ ਪਾਠ ਵੀ ਪੋਲਾ ਕਰਨਾ, ਵੇੜਿਆ ਨਹੀਂ ਕਹਿਣਾ, ਮਨ ਜੰਜਾਲੀ ਵੇੜਿਆ ਭੀ ਜੰਜਾਲਾ ਮਾਹੇ,
1: ਵਿਣ ਨਾਵੈ ਕਿਉਂ ਛੂਟੀਐ,
0: ਵੇੜਿਆ ਤੋਂ ਭਾਵ ਹੈ ਮਨ ਜਿਹੜਾ ਇਹ ਘੇਰਿਆ ਹੋਇਆ ਜੰਜਾਲਾਂ ਦੇ ਵਿੱਚ, ਵੇੜਿਆ ਇਸ ਕਰਕੇ ਜੇ ਵੇੜਿਆ ਕਵਾਂਗੇ ਫਿਰ ਵਿਹੜਾ ਜਿਵੇਂ ਸਾਧ ਸੰਗਤ ਜੀ ਅਰਥ ਬਣ ਜਾ ਉਹ ਅਰਥ ਬਦਲੇਗਾ। ਹਾਂਜੀ,
1: ਵਿਣ

ਉਸਰੇ ਢਾਹ ਹੈ। ਸਾਰ ਭਰ ਸੁਖ ਹੈ, ਭੀ ਭਾਰ ਭੁੱਖ ਹੈ, ਸਮਰੱਥ ਵੇ ਪਰਵਾਹ ਹੈ। ਪਰਮ ਭੁਲਾਨੇ ਪਏ ਦੀਵਾਨੇ, ਵਿਣ ਭਾਗਾ ਕਿਆ ਪਾਈ ਹੈ। ਗੁਰਮੁਖ ਗਿਆਨ ਡੋਰੀ

ਜੀਵਤਿਆ ਇਵ ਮਰੀਐ ਮਾਇਆ ਮਾਇਆ ਕਰ ਮੋਏ ਮਾਇਆ ਕਿਸੈ ਨਾ ਸਾਥ ਹੰਸ ਚੱਲੈ ਉੱਠ ਡੁੰਮਣੋ ਮਾਇਆ ਭੂਲੀ ਆਥ ਮਨ ਝੂਠਾ ਜਮ ਜੋ

ਧਿਆਨ ਦੇ ਨਾਲ ਤੇ ਨਖੇੜ ਕੇ ਉਚਾਰਨ, ਜਿਵੇਂ ਆਪ ਜੀ ਨੇ ਸੁਣੇ ਹਨ, ਰਾਣਾ ਰਾਓ ਨਾ ਕੋ ਰਹਿ। ਰਾਣਾ ਤੇ ਰਾਓ ਦੋ ਅਲੱਗ ਅਲੱਗ ਪਾਠ ਹਨ, ਇਕੱਠੇ ਨਹੀਂ ਪੜ੍ਹਨੇ। ਰਾਣਾ ਰਾਓ ਨਾ ਕੋ ਰਹਿ, ਇੱਥੇ ਵਿਸ਼ਰਾਮ ਰੰਗ

0: ਜੀਉ ਸੋਈ
1: ਰਾੜ ਹੈ, ਦੋਵੇਂ ਰਾੜੇ ਸ਼ੁੱਧ ਉਚਾਰਨ ਕਰਨੇ ਹਨ। ਰਾੜ ਹੈ, ਪਹਿਲਾ ਅੱਖਰ ਸ਼ਬਦ ਰਾੜਾ ਤੇ ਦੂਜਾ ਰਾੜਾ ਨਹੀਂ। ਜਾਂ ਸਾਧ ਸੰਗਤ ਜੀ, ਇਧਰ ਵਾਲੇ ਬੱਚਿਆਂ ਨੂੰ ਥੋੜੀ ਪ੍ਰੋਬਲਮ ਆਉਂਦੀ ਹੈ, ਸ਼ੁੱਧ ਉਚਾਰਨ ਮਿਹਨਤ ਕਰਕੇ ਇਹ ਜ਼ਰੂਰ ਪਕਾਉਣਾ। ਅੜਾੜ ਹੈ, ਰੂੜਾ ਹਰ ਜੀਉ ਸੋਈ, ਅੜਾੜ ਹੈ ਉਚਾਰਨ ਕਰਨਾ, ਅੜਾੜ ਹੈ ਰੂੜਾ ਹਰ ਜੀਉ ਸੋਈ।
0: ਹਾਂਜੀ, ਇਸ ਬਿਨ ਰਾਜਾ

ਹੰਸ, ਤੂੰ ਤੂੰ ਇਕੱਠਾ ਕਰਕੇ ਉਚਾਰਨ ਨਹੀਂ ਕਰਨਾ, ਫਿਰ ਨਾ ਤਾਂ ਸ਼ਬਦ ਸਪਸ਼ਟ ਹੋਣਾ, ਨਾ ਅੱਖਰ, ਨਾ ਹੀ ਅਰਥ। ਸੋ ਪਹਿਲੇ ਤੂੰ ਤੇ ਵਿਸ਼ਰਾਮ ਲਾਉਣਾ, ਸਾਜਨ ਮੀਤ ਸੁਜਾਨ ਤੂੰ, ਤੂੰ ਸਰਵਰ ਤੂੰ ਹੰਸ।

0: ਐੜਾ ਲੱਲੇ ਤੇ ਅਧਿਕ ਤੇ ਗੱਗਾ ਏਦਾਂ ਹੀ ਉਚਾਰਨ ਕਰਨਾ। ਜੇ ਕਿਸੇ ਕੋਲ ਕੁਝ ਇਧਰ ਉਧਰ ਹੋਇਆ, ਕਿਉਂਕਿ ਮੇਰੇ ਕੋਲ ਪੋਥੀ ਦੇ ਵਿੱਚ ਪਾਠ ਸਹੀ ਨਹੀਂ ਸੀ ਛਪਿਆ, ਅਲੱਗ ਹੀ ਪਾਠ ਹੈ, ਜੇ ਕਈ ਵਾਰ ਛਾਪੇ ਇੱਕੋ ਜਿਹੇ ਹੋਣ ਕਰਕੇ ਅੱਗੇ ਪਿੱਛੇ ਹੋ ਜਾਂਦਾ। ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ।
1: ਸ੍ਰਿਸ਼ਟੇ ਭੇਉ ਨਾ ਜਾਣੈ ਕੋਇ, ਸ੍ਰਿਸ਼ਟਾ ਕਰੈ ਸੋ ਨਿਹਚਉ ਹੋਇ। ਸੰਪੈ ਕਉ ਈਸਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ। ਸੰਪੈ ਕਾਰਣ ਚਾਕਰ ਚੋਰ, ਸੰਪੈ ਸਾਥ ਨਾ ਚਾਲੈ ਹੋਰ। ਬਿਨ ਸਾਚੇ

0: ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੁੱਝਣਾ ਹਰ ਸਿਉ ਰੱਖੋ ਪਿਆਰ
1: ਪੜਨਾ ਪਾਠ ਭਾਰਾ ਕਰਨਾ ਤੇ ਬੁੱਝਣਾ ਕੱਸ ਕੇ ਹਰ ਪੜਨਾ ਹਰ ਬੁੱਝਣਾ ਹਰ ਸਿਉ ਰੱਖੋ ਪਿਆਰ
0: ਹਰ ਜਪੀ

0: ਲਾਇ ਵਿਦਿਆ ਸੋਧੈ ਤਤ ਲਹਿ ਰਾਮ ਨਾਮ ਲਿਵ ਲਾਇ ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ ਮੂਰਖ ਸ਼ਬਦ ਨਾ ਚੀਨਈ ਸੂਝ ਬੂਝ ਨਹਿ ਕਾਏ ਪਾਧਾ ਗੁਰਮੁਖੇ ਆਖੀਐ ਚਟੜਿਆ ਮਤ ਦੇ
1: ਚਟੜਿਆ ਪਾਠ ਥੋੜਾ ਜਿਹਾ ਕੱਸ ਕੇ ਜਿਵੇਂ ਉਚਾਰ

0: ਪੱਟੀ ਵੀ ਪੱਪੇ ਤੇ ਅਦਕ ਦਾ ਜ਼ੋਰ ਦੇ ਕੇ ਸੱਚੀ ਪੱਟੀ ਸੱਚ ਮਾਨ ਪੱਟੀ ਹੁੰਦੀ ਜਿਹੜੀ ਉਹ ਫੱਟੀ ਪਿੰਡਾਂ ਦੇ ਵਿੱਚ ਜਿਹਦੇ ਤੇ ਗਾਚੀ ਫੇਰ ਕੇ ਲਿਖਦੇ ਉਸ ਤਰ੍ਹਾਂ ਸੱਚੀ ਪੱਟੀ ਸੱਚ ਮਾਨ ਪੜ੍ਹੀਐ ਸ਼ਬਦ ਸੋ ਸਾਰ
1: ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਾਲ ਹਾਰ
0: ਅੱਗੇ ਦਾ ਜਿਹੜੀ ਪਾਵਨ ਬਾਣੀ ਆਰੰਭ ਹੋ ਰਹੀ ਹੈ ਵੀ ਗੁਰਸਿੱਖਾਂ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਹਿੱਸਾ ਹੈ ਸਿੱਧ ਗੋਸ਼ਟ ਬਾਣੀ ਸੋ ਸਾਧ ਸੰਗਤ ਜੀ ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਤਿੰਨ ਜਗ੍ਹਾ ਤੇ ਸਾਧ ਸੰਗਤ ਦੀ ਚਰਚਾ ਹੋਈ ਇੱਕ ਅਚਲ ਬਟਾਲੇ ਭੰਗੜ ਨਾਥ ਦੇ ਨਾਲ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਯੂਪੀ ਦੇ ਵਿੱਚ ਸਥਾਨ ਹੈ ਨਾਨਕ ਮਤਾ ਸਾਹਿਬ ਜਿਹਨੂੰ ਪੁਰਾਣਾ ਨਾਂ ਜੀ ਦਾ ਗੋਰਖ ਮਤਾ ਸੀ ਤੇ ਇੱਕ ਸੁਮੇਰ ਪਰਬਤ ਤੇ ਸੋ ਇਹ ਜਿਹੜੀ ਪਾਵਨ ਬਾਣੀ ਹੈ ਸੰਪਰਦਾਈ ਉਥਾਨਕਾ ਦੇ ਮੁਤਾਬਕ ਜਿਹੜੀ ਹੈ ਅਚਲ ਬਟਾਲੇ ਬਟਾਲਾ ਸ਼ਹਿਰ ਹੈ ਜਿਹੜਾ ਸਾਧ ਸੰਗਤ ਜੀ ਉਹਦੇ ਲਾਗੇ ਅਸਥਾਨ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਉਥੇ ਭੰਗੜਨਾਥ ਜਿਹੜਾ ਸਾਧ ਸੰਗਤ ਜੀ ਇਹ ਨਾਥਾਂ ਦਾ ਇੱਕ ਟੋਲਾ ਜਾਂ ਜਿਹਨੂੰ ਕਹਿ ਲਓ ਸਿੱਧਾਂ ਦੇ ਨਾਲ ਸਿੱਧ ਗੋਸ਼ਟ ਬਾਣੀ ਦਾ ਨਾਂ ਹੈ ਗੋਸ਼ਟ ਦਾ ਅਰਥ ਹੁੰਦਾ ਵਿਚਾਰ ਤੇ ਸਿੱਧ ਨਾਮ ਹੁੰਦਾ ਜਿਹੜੇ ਸਿੱਧ ਲੋਕ ਸਨ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਵੀ ਉਹਨਾਂ ਬਾਰੇ ਬਹੁਤ ਵਾਰ ਆਪਣੀਆਂ ਵਾਰਾਂ ਦੇ ਵਿੱਚ ਬਚਨ ਕੀਤੇ ਹਨ ਜਿਵੇਂ ਉਹ ਲੋਕ ਸਾਧ ਸੰਗਤ ਜੀ ਗਿਆਨ ਬਹੁਤ ਜ਼ਿਆਦਾ ਰੱਖਦੇ ਸਨ ਤੇ ਪਰਮੇਸ਼ਰ ਦੇ ਨਾਂ ਦੀ ਭਗਤੀ ਵੀ ਕਰਿਆ ਕਰਦੇ ਪਰ ਕਰਾਂ ਮਾਤਾਂ ਰਿਧੀਆਂ ਸਿੱਧੀਆਂ ਦੇ ਵਿੱਚ ਫਸ ਗਏ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਦੀ ਬਜਾਏ ਆਪ ਹੀ ਆਪਣੇ ਰਸਤੇ ਤੋਂ ਭਟਕ ਗਏ ਸਨ ਸੋ ਭਾਈ ਗੁਰਦਾਸ ਜੀਆਂ ਨੇ ਬਚਨ ਕੀਤੇ ਹਨ ਸਿੱਧ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਜਗਤ ਦਾ ਪਾਰ ਉਤਾਰਾ ਕੌਣ ਕਰੇਗਾ ਜੇ ਸਿੱਧੀਆਂ ਕਰਨ ਵਾਲੇ ਰੱਬ ਦਾ ਨਾਮ ਜਪਣ ਵਾਲੇ ਪਹਾੜਾਂ ਤੇ ਚੜ੍ਹ ਕੇ ਬਹਿ ਗਏ ਸੋ ਇਸ ਪ੍ਰਕਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਬਹੁਤ ਵਾਰ ਉਹਨਾਂ ਦੀ ਵਿਚਾਰਾਂ ਵਟਾਂਦਰਾਂ ਹੋਈਆਂ ਇੱਥੋਂ ਤੱਕ ਸਾਧ ਸੰਗਤ ਦੀ ਇੱਕ ਵਾਰ ਗੁਰੂ ਨਾਨਕ ਸਾਹਿਬ ਦੇ ਨਾਲ ਲੁਕਣ ਮੀਚੀ ਖੇਡਣ ਦੀ ਗੱਲ ਵੀ ਕੀਤੀ ਗਰੀਬ ਨਿਵਾਸ ਨੂੰ ਕਹਿੰਦੇ ਅਸੀਂ ਲੁਕਾਂਗੇ ਤੇ ਤੁਸੀਂ ਮਹਾਰਾਜ ਜੀ ਸਾਨੂੰ ਲੱਭਣਾ ਜੇ ਤੁਸੀਂ ਲੱਭ ਗਏ ਤੇ ਫੇਰ ਅਸੀਂ ਮੰਨਾਂਗੇ ਕਿ ਤੁਸੀਂ ਕੋਈ ਸਿੱਧ ਪੁਰਸ਼ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਇਸ ਤਰ੍ਹਾਂ ਵਿਚਾਰ ਇਹਨਾਂ ਨੇ ਗੱਲ ਕਰਕੇ ਸਾਧ ਸੰਗਤ ਜੀ ਕੋਈ ਕਿਸੇ ਪਹਾੜ ਤੇ ਲੁੱਕ ਗਿਆ ਕੋਈ ਕਿਤੇ ਜਾ ਕੇ ਲੁੱਕ ਗਿਆ ਕੋਈ ਪਤਾਲ ਚ ਲੁੱਕ ਗਿਆ ਗਰੀਬ ਨਿਵਾਸ ਜੀਆਂ ਨੇ ਇੱਕ ਸਕਿੰਟ ਚ ਸਾਰੇ ਕੱਢ ਕੇ ਬਾਹਰ ਲੈ ਆਉਂਦੇ ਫੇਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਹੁਣ ਸਾਡੀ ਵਾਰੀ ਹੈ ਹੁਣ ਅਸੀਂ ਲੁਕਾਂਗੇ ਪੰਜਾਂ ਤੱਤਾਂ ਨੂੰ ਪੰਜਾਂ ਤੱਤਾਂ ਦੇ ਵਿੱਚ ਮਿਲਾ ਦਿੱਤਾ ਹਵਾ ਨੂੰ ਹਵਾ ਚ ਧਰਤੀ ਨੂੰ ਅੱਗ ਨੂੰ ਅੱਗ ਚ ਤੇ ਆਕਾਸ਼ ਨੂੰ ਆਕਾਸ਼ ਚ ਐਵੇਂ ਪੰਜੇ ਤੱਤ ਸਾਧ ਸੰਗਤ ਦੀ ਤੱਤਾਂ ਚ ਮਿਲਾ ਦਿੱਤੇ ਸਿੱਧ ਪੁਰਖ ਜਿਹੜੇ ਸਨ ਉਹ ਲੱਭ ਲੱਭ ਕੇ ਹਾਰ ਗਏ ਗਰੀਬ ਨਿਵਾਸ ਜੀਆਂ ਨੇ ਪਹਿਲਾਂ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਭਾਈ ਮਰਦਾਨਿਆ ਜਦੋਂ ਇਹ ਥੱਕ ਹਾਰ ਕੇ ਤੇਰੇ ਕੋਲ ਆਉਣ ਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰੀ ਅਸੀਂ ਪੰਜਾਂ ਤੱਤਾਂ ਤੋਂ ਫੇਰ ਆਪਣਾ ਸਰੂਪ ਬਣਾਵਾਂਗੇ ਸੋ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਗਰੀਬ ਨਿਵਾਸ ਜੀਆਂ ਦੇ ਦਿੱਤੇ ਹੋਏ ਬਚਨਾਂ ਦੇ ਮੁਤਾਬਕ ਜਦੋਂ ਸਿੱਧ ਲੋਕ ਜਿਹੜੇ ਥੱਕ ਕੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਹੁਣ ਨਹੀਂ ਲੱਭਦੇ ਤਾਂ ਫਿਰ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਪ੍ਰਕਾਰ ਇਹਨਾਂ ਦਾ ਹੰਕਾਰ ਤੋੜਿਆ ਇਹ ਸਾਧ ਸੰਗਤ ਜੀ ਵੱਡੇ ਉਹਨਾਂ ਗਿਆਨੀ ਪੁਰਸ਼ਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਹੈ ਬਹੁਤ ਮਹਿੰਗੀਆਂ ਬਾਣੀਆਂ ਚੋਂ ਮਹਿੰਗੀ ਬਾਣੀ ਹੈ ਔਰ ਬਹੁਤ ਡੂੰਘੇ ਅਰਥਾਂ ਵਾਲੀ ਗੁਰੂ ਕੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਹੈ ਪ੍ਰੇਮ ਸ਼ਰਧਾ ਸਹਿਤ ਸਰਵਣ ਕਰੀਏ ਜੀ
2: ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ
0: ਦੋਵੇਂ ਵਾਰ ਸਭਾ ਪਾਠ ਪੋਲਾ ਜਿਵੇਂ ਗਿਆਨੀ ਜੀ ਨੇ ਕੀਤਾ ਇਸੇ ਤਰ੍ਹਾਂ ਹੀ ਕਰਨਾ ਸਭਾ ਨਹੀਂ ਕਰਨਾ ਹਾਂਜੀ

0: ਜੁਗਤ ਬਿਦਸਾਈ।
1: ਸਾਧ ਸੰਗਤ ਦੀ ਗੋਰਖ ਪੂਤ ਲੋਹਾਰੀ ਪਾ ਬੋਲੇ। ਇਹ ਲੋਹਾਰੀ ਪਾ ਇੱਕ ਇਕੱਠਾ ਪਾਠ ਹੈ ਸਾਰਾ, ਇੱਕ ਜੋਗੀ ਦਾ ਨਾਮ ਹੈ ਲੋਹਾਰੀ ਪਾ, ਸੋ ਇਸ ਕਰਕੇ ਇਹਨੂੰ ਲੋਹਾਰੀ ਪਾ ਨਹੀਂ ਕਹਿਣਾ। ਲੋਹਾਰੀ ਪਾ ਦੋ ਅੱਡ ਅੱਡ ਪਾਠ ਨਹੀਂ ਹਨ। ਗੋਰਖ ਪੂਤ ਲੋਹਾਰੀ ਪਾ ਬੋਲੇ, ਜੋਗ ਜੁਗਤ ਬਿਦਸਾਈ।

0: ਦੀਜੈ ਬੰਧ ਉੱਡੈ ਨਾ ਹੰਸਾ ਪੜੈ ਨਾ ਕੰਧ।
1: ਪੜੈ ਪਾਠ ਪੋਲਾ ਹੀ ਕਰਨਾ, ਉੱਡੈ ਨਾ ਹੰਸਾ ਪੜੈ ਨਾ ਕੰਧ, ਪੜੈ ਨਹੀਂ ਕਹਿਣਾ ਇੱਥੇ। ਹਾਂਜੀ,

0: ਪਤ ਮੰਦਰਾ
1: ਹਾਂਜੀ
0: ਗੁਰ ਗਿਆਨ ਵਿਚਾਰੀ ਅਲੇ ਘਟ ਘਟ ਸਾਚਾ ਸਰਬ ਜੀਆ
1: ਅਕਲਪਤ ਐੜੇ ਨੂੰ ਅਗੇਤਰ ਲਾ ਕੇ ਤੇ ਕਲਪਤ ਪਾਠ ਕੱਤਾ ਹੀ ਇਕੱਠਾ ਹੀ ਹੈ ਇਹਨੂੰ ਅਕਲਪਤ ਪਾਠ ਨਹੀਂ ਬੋਲਣਾ ਐੜੇ ਨੂੰ ਅਗੇਤਰ ਲਾਉਣਾ ਅਕਲਪਤ ਮੁੰਦਰਾ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ ਘਟ ਘਟ ਸਾਚਾ ਸਰਬ ਜੀਆ
0: ਗੁਰ ਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹਿ ਨਾਨਕ ਦੂਜੀ
2: 1550 KRPI Radio ਤੇ ਤੁਸੀਂ ਸੁਣ ਰਹੇ ਸੀ Live from Guru Nanak Sikh Gurdwara Sahib, Scott Road, Surrey.
3: You're listening to KRPI 1550 Radio, Ferndale, Washington.
4: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸੈਭੰ ਗੁਰੂ ਪ੍ਰਸਾਦ
5: ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਇੱਕ ਐਸਾ ਜਨਮ ਹੈ ਸਹਿਜੇ ਸਹਿਜੇ ਮਨੁੱਖ ਕਈ ਤਰ੍ਹਾਂ ਦੀ ਹੋਰ ਜ਼ਿੰਦਗੀ ਨੂੰ ਜਨਮ ਦਿੰਦਾ ਹੈ ਮਨੁੱਖ ਦੇ ਅੰਦਰੋਂ ਹੀ ਸਮਾਜ ਦਾ ਜਨਮ ਹੋਇਆ ਮਨੁੱਖ ਦੇ ਅੰਦਰੋਂ ਹੀ ਰਾਜਨੀਤੀ ਦਾ ਜਨਮ ਹੋਇਆ ਮਨੁੱਖ ਦੇ ਅੰਦਰੋਂ ਹੀ ਧਰਮ ਦਾ ਜਨਮ ਹੋਇਆ ਸਮਾਜਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ ਮਨੁੱਖ ਦਾ ਜਨਮ ਹੋਇਆ ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ ਹੈ ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ ਮਨੁੱਖ ਨੇ ਧਰਮ ਨੂੰ ਜਨਮ ਦਿੱਤਾ ਰਾਜਨੀਤੀ ਤੇ ਸਮਾਜ ਨੂੰ ਇਸ ਵਕਤ ਨਾ ਲਈ ਕਿਉਂਕਿ ਆਪਾਂ ਧਾਰਮਿਕ ਮੰਦਿਰ ਦੇ ਵਿੱਚ ਬੈਠੇ ਹਾਂ ਤੇ ਮਹਾਨ ਧਰਮ ਦੇ ਸਾਗਰ ਧਰਮ ਦੇ ਕੇਂਦਰ

धन गुरु हर राय साहब जी महाराज का प्रकाश उत्सव मना रहे हैं। इस वास्ते गल ते धर्म दी करा रहे, जिन्हां कोल धार्मिक जीवन है वो कोई करोड़ां च इक कद नहीं, हजारां च सैकड़ां च इक कद नहीं। जन नानक कोटन में किन्हो गुरमुख होए पछान, कोटन में नानक को नारायण जय जी। गुरु ते एक बार दस करोड़ा दस कोई एक कद नारायण जिस दे चेते दे चे, नारायण जिदी समझ दे चे। गुरुद्वारे बैठा है, गुरु दी गोद च बैठा है, कुछ भी नहीं पता है मेरा गुरु है ना, गुरु दी अजमत दा पता ना, गुरु दी महानता दा पता ना, गुरु दे ज्ञान दा पता। इस वास्ते अक्सर मैं ये दो बोल हर जगह बोलदा और हर वक्त बोलदा, जो मेरी समझ देच नहीं है। होवेगा परमात्मा है, परमात्मा जर्रे जर्रे च है, रोम रोम च है, होवे पिया, जो मेरी समझ देच नहीं है। दूसरा जो मेरे चेते देच नहीं है, जो मेरी स्मृति देच नहीं है। होवेगा जर्रे जर्रे च परमात्मा, मेरी समझ च नहीं है। होवेगा रोम रोम देच परमात्मा, मेरी स्मृति देच नहीं है। दुनिया भर दे अवतारी पुरुषा ने आख्या है, याद करो, चेते करो, संस्कृत च कहिंदे ने सिमरन करो, सिमरन करो, चेते करो, याद करो। इस वास्ते है मैं दोहरावा शब्दां नूं, असी ईश्वर नूं गवाया नहीं, गवा नहीं सकते, भुलाया है, भुला सकते हैं, भुल गए। भुलिया क्यों? समझ दे च नहीं। कहिंदे ने दो जगह ते परमात्मा नहीं है, उंज व्यापक है, सब जगह है, पर दो जगह ते नहीं है। केड़ी दो जगह ते नहीं है? समझ दे च नहीं है, चेते दे च नहीं है, बाकी सब जगह है। ऐसी कोई जगह नहीं जिथे रब नहीं है। पर फिर भी धार्मिक विद्वान कहने दो थावां ते नहीं है, बाकी सब जगह है, समझ दे च नहीं है, चेते दे च नहीं है। पशु दी जिंदगी दसदी है, इनू मां बहन दी समझ नहीं, इनू परिवार दी समझ नहीं। मनुख दी जिंदगी दसदी, इनू निरंकार दी समझ नहीं है, नहीं है। इहदा व्यवहार दसदा, इहदी तर्ज जिंदगी दसदी है, इहदी जीवन शैली दसदी है, परमात्मा दी समझ नहीं। धन गुरु अर्जन देव जी महाराज कहिंदे जन्म ते हो गए, ते हुण मैं इह वी अर्ज करां, जन्म बच्चे दी तरह हुंदा है। कदी कदी संसार विच कुछ इस तरह दे महान रूहां दा जन्म भी होया, जिन्हां नूं असीं कह सकदे हां बुढ़िया दी तरह जन्म होया। चीन दे च कहिंदे ने लाउत से जिहड़ा संत होया, कहिंदे ने बुढ़िया दी तरह पैदा होया। ते बुढ़े तो मुराद जन्म तो समझदार सी, जन्म तो ज्ञानी सी, जन्म तो सूझवान सी, जन्म तो दूरदृष्ट सी। भट्ट गुरु अर्जन देव जी महाराज कहने ते जन्मत गुरमत ब्रह्म पछाणे। हे गुरु अर्जन देव जी, तुसी ते जमदे ही ब्रह्म ज्ञानी। हे गुरु अर्जन देव जी महाराज, थोड़े शरीर दा जन्म होया, शरीर दे नाल नाल धर्म दा जन्म होया, ते जन्मत गुरमत ब्रह्म पछाणे। कहने ने धन गुरु अर्जन देव जी महाराज 2.5 साल दे सन। गुरु अमरदास जी महाराज का सिंघासन गोविंदवाल साहब की गल है, चढ़न की कोशिश पे करते सन, उपर तखत से चढ़न की कोशिश पे करते सन। भजे हुए माता भानी जी आए, उन्होंने चुक लिया, आखिया लाल जी ये गुरु नानक का तखत है, ये तीजे गुरु नानक का सिंघासन है, इस ते बैठने की कोशिश ना करना, इस ते आइंदा ना चढ़ना। प्यार नाल डांटदे आया बच्चे नूं कह रहे, बालक गुरु अर्जन देव जी, इस तखत ते नहीं बैठना, चढ़न की कोशिश ना करनी,
ਇਹ ਗੁਰੂ ਨਾਨਕ ਦਾ ਸਿੰਘਾਸਣ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸਿਦਾ ਗਏ, ਬਾਣੀ ਦੇ ਹੱਥੋਂ 2.5 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ। ਆਖਿਆ ਬਹੁਤਾ ਬਾਣੀ ਕਾ ਬਹੁਤਾ, ਇਹ ਤੇ ਬਾਣੀ ਦਾ ਜਹਾਜ਼ ਹੈ, ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ? ਇਹ ਤੇ ਗੁਰ ਦਰਗਾਹੋਂ ਬੈਠੇ ਹੋਇਆ ਹੈ, ਇਹਨੂੰ ਤੇ ਰੱਬ ਨੇ ਬਿਠਾਇਆ, ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ, ਇਹ ਤੇ ਪ੍ਰਭੂ ਦੀ ਗੋਦ ਵਿੱਚ ਹੈ। ਔਰ ਇਸ ਦੇ ਆਸਰੇ ਤੇ ਪਤਾ ਨਹੀਂ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਲ ਹੋਵੇਗੀ। ਇਹ ਤੇ ਬਹੁਤ ਹੈ, ਇਹ ਤੇ ਜਹਾਜ਼ ਹੈ, ਇਹਦੇ ਆਸਰੇ ਪਤਾ ਨਹੀਂ ਕਿਤਨੇ ਪਾਰ ਹੋਣਗੇ। ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ? ਜਨਮ ਤੋਂ ਬਜ਼ੁਰਗ ਕੋਈ ਕਰੋੜਾਂ ਚ ਇੱਕ ਅੱਧ ਕਦੀ ਕਦੀ, ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਹੁੰਦਾ। ਸਰੀਰਕ ਤੌਰ ਤੇ ਵੀ ਬੱਚੇ, ਦਿਮਾਗੀ ਤੌਰ ਤੇ ਵੀ ਬੱਚੇ, ਨਾ ਸਮਝੀ ਕੁਛ ਵੀ ਪਤਾ ਨਹੀਂ। ਕਦੀ ਕਦਾਈ ਸੰਸਾਰ ਦੇ ਇਤਿਹਾਸ ਵਿੱਚ ਕੋਈ ਬੁੱਢਿਆਂ ਦੀ ਤਰ੍ਹਾਂ ਪੈਦਾ ਹੁੰਦਾ ਹੈ। ਚੀਨ ਵਿੱਚ ਇਹ ਕਥਾ ਹੈ, ਬਈ ਲਾਭ ਸੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਭਾਵ ਜਨਮ ਤੋਂ ਗਿਆ ਨਹੀਂ। ਕਬੀਰ ਬਾਰੇ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਵਿਸ਼ਨੂੰ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਬ੍ਰਹਮੇ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ। ਨਹੀਂ, ਜਨਮ ਤੋਂ ਕਮਲ ਜੈਸੇ ਸਨ, ਡੁੱਬੇ ਨਹੀਂ, ਗਰਕ ਨਹੀਂ ਹੋਏ। ਸਮਝ ਸੀ ਜੈਸੇ ਪਾਣੀ ਵਿੱਚ ਕਮਲ ਡੁੱਬਦਾ ਨਹੀਂ, ਜਿਹੜੇ ਮਨੁੱਖ ਸੰਸਾਰ ਵਿੱਚ ਡੁੱਬਣ ਨਾ, ਪਦਾਰਥਾਂ ਵਿੱਚ ਡੁੱਬਣ ਨਾ, ਉਹ ਕਮਲ ਦੀ ਤਰ੍ਹਾਂ ਹੁੰਦੇ ਤੇ ਡੁੱਬੇ ਹੋਏ ਨੇ। ਸਹਿਜੇ ਸਹਿਜੇ ਫਿਰ ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ, ਪਰ ਕੋਈ ਜਨਮ ਤੋਂ ਵੀ ਨਿਰਲੇਪ ਹੁੰਦਾ। ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦਾ ਜਨਮ ਤੇ ਕਮਲ ਤੋਂ ਹੋਇਆ, ਬਾਹੂ ਕਮਲ ਜੈਸੇ ਨੇ, ਕਮਲ ਡੁੱਬਦਾ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈ ਡੁੱਬੇ ਆਏ। ਪਹਿਲੇ ਪਾਤਸ਼ਾਹ ਜੀ ਦਾ ਵਾ, ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਪਏ ਨੇ, ਡੁੱਬੇ ਪਏ ਨੇ। ਸੁਤੇ ਸਿੱਧ ਗੱਲ ਆ ਗਈ ਤਾਂ ਮੈਂ ਅਰਜ਼ ਕਰਾਂ, ਪਾਣੀ ਵਿੱਚ ਕੁੱਤੇ ਤੈਰਦੇ ਨੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ ਨੇ। ਪਾਣੀ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ। ਮੈਂ ਕੇਰਲਾ ਵਿੱਚ ਦੇਖ ਕੇ ਦੰਗ ਹੋਇਆ ਸੀ, ਬਹੁਤ ਪੁਰਾਣੀ ਗੱਲ, 60 ਫੁੱਟ ਡੂੰਘਾ ਪਾਣੀ ਹਾਥੀ ਨਹਾਵੇ ਪਿਆ ਤੇ ਨਹਾ ਕੇ ਬਾਹਰ ਨਿਕਲਿਆ, ਹਾਥੀ ਤੈਰ ਰਹੇ, ਪਹਾੜ ਵਰਗਾ ਸਰੀਰ ਤੈਰ ਰਹੇ, ਹਾਥੀ ਤੈਰ ਰਹੇ ਨੇ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਸ਼ੇਰ ਤੈਰਦੇ ਨੇ, ਚੀਤੇ ਤੈਰਦੇ ਨੇ, ਮਨੁੱਖ ਡੁੱਬਦੇ ਨੇ। ਬੰਦਾ ਡੁੱਬਦਾ, ਸਿਰਫ ਮਨੁੱਖ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਮੱਝਾਂ ਤੇ ਤੈਰਦੀਆਂ ਨੇ, ਘੋੜੇ ਤੇ ਤੈਰਦੇ ਨੇ, ਹਾਥੀ ਤੇ ਤੈਰਦੇ ਨੇ, ਗਊਆਂ ਤੇ ਤੈਰਦੀਆਂ ਨੇ, ਕੁੱਤੇ ਵੀ ਤੈਰਦੇ ਨੇ, ਬੰਦਾ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਨਹੀਂ, ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ, ਮੁਰਦੇ ਤੇ ਤੈਰਦੇ ਨੇ, ਤੈਰਦੇ ਮੁਰਦਾ ਤੇ ਤੈਰਦੇ। ਯੂਪੀ ਦੇ ਅੰਦਰ ਮੱਧ ਭਾਰਤ ਦੇ ਚ ਸਨਾਤਨ ਮਤ ਦੇ ਕੋਈ ਹਿੰਦੂ ਸਨ, ਅਗਰ ਚਲਾਣਾ ਕਰ ਜਾਂਦਾ ਹੈ, ਦੇਹੀ ਛੱਡ ਜਾਂਦਾ ਹੈ, ਉਹਨੂੰ ਜਲ ਪ੍ਰਵਾਹ ਕਰਦੇ ਨੇ, ਦਾਹ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ, ਕਿਉਂ? ਲਾਸ਼ ਤੈਰਨ ਲੱਗ ਪੈਂਦੀ, ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ, ਵਜ਼ਨ ਵੱਧ ਜਾਂਦਾ, ਲੇਕਿਨ ਤੈਰਦੀ। ਹੈਰਾਨਗੀ ਹੈ, ਜ਼ਿੰਦਾ ਡੁੱਬਦੇ ਨੇ, ਮੁਰਦੇ ਤੈਰਦੇ। ਪਾਣੀ ਦਾ ਮਨੁੱਖ ਨਾਲ ਵੀ ਵੈਰ ਹੈ, ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮੁਰਦੇ ਵੀ ਡੁੱਬਣੇ ਚਾਹੀਦੇ ਸੀ, ਮੁਰਦਾ ਤੇ ਨਹੀਂ ਡੁੱਬਦਾ। ਜੀਵ ਦਾ ਮਨੁੱਖ ਕਿਉਂ ਡੁੱਬਦਾ ਹੈ? ਇਹ ਆਪਣਾ ਬੈਲੈਂਸ ਵਿਗਾੜ ਬੈਠਦਾ ਹੈ, ਤਵਾਜ਼ਨ ਖੋ ਬੈਠਦਾ ਹੈ, ਸੰਤੁਲਨ ਗਵਾ ਬੈਠਦਾ ਹੈ।
ਤਾਂ ਡੁੱਬਦਾ ਹੈ। ਲੋਭ ਇਸ ਦਾ ਤਵਾਜ਼ਨ ਡਾਵਾਂ ਡੋਲ ਕਰ ਦਿੰਦਾ ਹੈ। ਸੀਮਾ ਤੋਂ ਵਧਿਆ ਹੋਇਆ ਅਹੰਕਾਰ ਇਸ ਦਾ ਬੈਲੈਂਸ ਵਿਗਾੜ ਦਿੰਦਾ ਹੈ। ਸੀਮਾ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਡਾਵਾਂ ਡੋਲ ਕਰ ਦਿੰਦਾ, ਡੁੱਬ ਜਾਂਦਾ। ਹਮ ਦੇ ਥਾਂ ਤੈਂ ਡੁੱਬੇ ਆਏ, ਇਹਦੇ ਡੁੱਬ ਗਏ। ਡੁੱਬੇ ਦੀ ਪਹਿਚਾਣ ਕੀ ਹੋਵੇਗੀ? ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ, ਨਹੀਂ ਕਰਦਾ ਹੋਵੇਗਾ। ਰਹਿਤ ਬੈ ਡੁੱਬ ਗਈ ਹੋਵੇਗੀ, ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ, ਗੁਰੂ ਭਗਤੀ ਡੁੱਬ ਗਈ ਹੋਵੇਗੀ, ਸੀਲ ਸੰਜਮ ਡੁੱਬ ਗਿਆ ਹੋਵੇਗਾ, ਦਇਆ ਵਿਸ਼ਾਲਤਾ ਸਮਦ੍ਰਿਸ਼ਟੀ ਡੁੱਬੀ ਹੋਈ ਹੋਵੇਗੀ। ਹਮ ਦੇਖਾਂ ਤੈਂ ਡੁੱਬੇ। ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਹੋਏ, ਦੁਨੀਆਂ ਡੁੱਬੀ ਹੋਈ ਹੈ, ਗਰਕ ਹੋਈ ਹੈ। ਡੁੱਬੇ ਦੀ ਪਹਿਚਾਣ ਕੀ ਹੈ? ਉਹਦੇ ਕੋਲ ਨਿਤਨੇਮ ਨਹੀਂ ਹੋਵੇਗਾ, ਅੰਮ੍ਰਿਤ ਵੇਲਾ ਨਹੀਂ ਹੋਵੇਗਾ, ਜਪ ਤਪ ਨਹੀਂ ਹੋਵੇਗਾ, ਸੀਲ ਸੰਜਮ ਨਹੀਂ ਹੋਵੇਗਾ, ਦੈਵੀ ਗੁਣ ਨਹੀਂ ਹੋਣਗੇ। ਡੁੱਬਿਆ ਹੋਵੇਗਾ, ਗਰਕ ਹੋਇਆ ਹੋਵੇਗਾ। ਕਦੀ ਕਦਾਈ ਕੋਈ ਇੱਕਦ ਮਨੁੱਖ ਆਪਣਾ ਤਵਾਜ਼ਨ, ਆਪਣਾ ਬੈਲੈਂਸ ਠੀਕ ਰੱਖਦਾ ਹੈ, ਡੁੱਬਦਾ ਨਹੀਂ, ਉਸੇ ਨੂੰ ਅਸੀਂ ਕਹਿੰਦੇ ਹਾਂ ਨਿਰਲੇਪ ਹੈ, ਕਮਲ ਦੀ ਤਰ੍ਹਾਂ। ਪਾਣੀ ਵੱਧਦਾ, ਕਮਲ ਹੋਰ ਉੱਪਰ ਉੱਠਦਾ। ਧਨ ਘਰ ਦੇ ਚ ਵੱਧ ਰਿਹਾ, ਡੁੱਬਦਾ ਨਹੀਂ ਪਿਆ। ਪ੍ਰਭਤਾ ਵੱਧ ਰਹੀ ਹੈ, ਡੁੱਬਦਾ ਨਹੀਂ ਪਿਆ। ਨਹੀਂ ਤੇ ਕੋਈ ਪ੍ਰਭਤਾ ਚ ਡੁੱਬੇ ਹੋਏ ਨੇ, ਕੋਈ ਧਨ ਸੰਪਦਾ ਦੇ ਡੁੱਬੇ ਹੋਏ ਨੇ, ਕੋਈ ਰੂਪ ਰੰਗ ਦੇ ਡੁੱਬੇ ਹੋਏ। ਹਮ ਦੇ ਥਾਂ ਤੈਂ ਡੁੱਬੇ। ਮਹਾਰਾਜ ਕਹਿੰਦੇ ਮੈਂ ਦੇਖਦਾ ਦੁਨੀਆਂ ਤੇ ਡੁੱਬੀ ਪਈ। ਧਾਰਮਿਕ ਜੀਵਨ ਤੇ ਕੁਝ ਗੁਣਾ ਦੇਖਦਾ ਹੈ। ਸੂਰਜ ਆਪਣਾ ਨੂਰ ਵੰਡਦਾ ਹੈ ਸੰਸਾਰ ਦੇ ਚ ਕਿਰਨਾਂ ਦੇ ਰਾਹੀਂ, ਪਰਮਾਤਮਾ ਦਾ ਪ੍ਰਕਾਸ਼ ਹਿਰਦੇ ਚ ਪਹੁੰਚਦਾ ਹੈ ਗੁਣਾਂ ਦੇ ਰਾਹੀਂ। ਗੁਣਾਂ ਤੋਂ ਪਤਾ ਚੱਲਦਾ ਇੱਥੇ ਚਾਨਣਾ ਹੈ। ਸਾਰੀ ਰੋਸ਼ਨੀ ਸੂਰਜ ਦੀ ਹੈ, ਸਾਰੇ ਗੁਣ ਪਰਮਾਤਮਾ ਦੇ ਨੇ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋ। ਮੇਰੇ ਘਰ ਦੇ ਚ ਚਾਨਣਾ ਹੈ, ਪਰ ਚਾਨਣਾ ਤੇ ਸੂਰਜ ਦਾ ਹੈ, ਮੇਰਾ ਤੇ ਨਹੀਂ। ਅਗਰ ਹਿਰਦੇ ਦੇ ਚ ਗੁਣ ਆ ਜਾਣ, ਗੁਣ ਪਰਮਾਤਮਾ ਦੇ ਠੀਕ ਹੈ। ਗੁਣ ਰੋਸ਼ਨੀ ਨੇ, ਔਗਣ ਅੰਧੇਰਾ। ਜਿਤਨੇ ਔਗਣ ਹੋਣਗੇ ਉਤਨੇ ਹੀ ਉਹ ਭਟਕਦਾ ਹੋਇਆ ਮਨੁੱਖ ਹੋਵੇਗਾ, ਅੰਧੇਰਾ ਹੋਵੇਗਾ। ਜਿਤਨਾ ਗੁਣ ਹੋਣਗੇ ਉਤਨਾ ਹੀ ਉਹਦੀ ਜ਼ਿੰਦਗੀ ਦੇ ਚ ਚਾਨਣਾ ਹੋਵੇਗਾ, ਪ੍ਰਕਾਸ਼ ਹੋਵੇਗਾ। ਔਰ ਜੀਵਨ ਸਹੀ ਮਾਰਗ ਤੇ ਚੱਲ ਰਿਹਾ ਹੋਵੇਗਾ। ਤਾਂ ਮੈਂ ਫਿਰ ਦੁਹਰਾਵਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ। ਚੱਲਦੀ ਕੀ ਹੈ? ਸੁਰਤ ਚੱਲਦੀ ਹੈ। ਤੁਸੀਂ ਚੱਲ ਕੇ ਆ ਗਏ, ਸਰੀਰ ਚੱਲ ਕੇ ਆ ਗਿਆ, ਪੈਰ ਚੱਲ ਕੇ ਆ ਗਏ ਨੇ। ਇਹਦੇ ਨਾਲ ਹਾਜ਼ਰੀ ਅਸੀਂ ਭਰੀ ਹੈ, ਅਸੀਂ ਗੁਰੂ ਦੀ ਹਜ਼ੂਰੀ ਚ ਨਹੀਂ ਗਏ। ਗੁਰੂ ਦੀ ਹਜ਼ੂਰੀ ਚ ਸੁਰਤ ਜਾਂਦੀ ਹੈ, ਸ਼ਬਦ ਨਾਲ ਸੁਰਤ ਜੁੜੇਗੀ, ਹੱਥ ਪੈਰ ਨਹੀਂ ਜੁੜਦੇ। ਇਸ ਵਾਸਤੇ ਹਾਜ਼ਰੀ ਭਰਨਾ ਹੋਰ ਗੱਲ ਹੈ, ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ। ਅਗਰ 10,000 ਬੰਦੇ ਹਾਜ਼ਰੀ ਪਏ ਭਰਦੇ ਨੇ, ਗੁਰੂ ਦੀ ਹਾਜ਼ਰੀ ਪਏ ਭਰਦੇ ਨੇ, 1-2 ਬੰਦੇ ਆਉਣਗੇ ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਨਸੀਬ ਹੋ ਗਈ। ਕਲਗੀਧਰ ਪਿਤਾ ਦੇ ਰਸਨਾ ਤੋਂ ਇਹ ਬੋਲ ਨਿਕਲਿਆ ਸੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸ਼ਾਇਦ ਜਿਨ੍ਹਾਂ ਨੇ ਸਾਖੀ ਸੁਣੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਿਤਨੇ ਬੈਠੇ ਹੋਏ ਸਨ ਉਹਨਾਂ ਦੀ ਸੁਰਤ ਉੱਥੇ ਨਹੀਂ ਸੀ, ਧਿਆਨ ਉੱਥੇ ਨਹੀਂ ਸੀ, ਸੁਰਤ ਸ਼ਬਦ ਵਿੱਚ ਨਹੀਂ ਸੀ। ਹਾਜ਼ਰ ਗੈਰ ਹਾਜ਼ਰ ਕੁਛ ਨਹੀਂ ਪਹੁੰਚ ਸਕੇ ਸਨ, ਉਹਨਾਂ ਦਾ ਧਿਆਨ ਉੱਥੇ ਸੀ। ਗੈਰ ਹਾਜ਼ਰ ਹਾਜ਼ਰ, ਚੱਲਣਾ ਤੇ ਸੁਰਤ ਨੇ ਲੈਣਾ। ਸੁਰਤ ਅਗਰ ਸ਼ਬਦ ਦੀ ਤਰਫ ਚੱਲ ਪਈ ਹੈ, ਤੇ ਮੈਂ ਇਹ ਵੀ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਸਮਝ ਵਿੱਚ ਆਵੇ। ਸੁਰਤ ਦੇ 3 ਅਰਥ ਨੇ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੋੜਨਾ। ਸਰੋਤੇ ਸ਼ਬਦ ਤੋਂ ਬਣਿਆ ਸੁਰਤ, ਬਈ ਇਹ ਤੇ ਸਰੋਤ ਹੈ, ਇਹ ਤੇ ਸੁਰਤ ਦੇ ਚ ਸੁਣ ਰਿਹਾ। 1 ਸੈਕਿੰਡ ਦੇ 3 ਘਟਨਾਵਾਂ ਘਟਦੀਆਂ ਨੇ ਇੱਕੋ ਹੀ ਸਮੇਂ।
सुरत सुनना, सुरत समझना, सुरत जुड़ना, इतने स्रोता है सुरत दे च है। अगर ये सुरत दे च है तो इन्हें सुरत आ जाएगी, अगर सुरत आ गई तो सुरत जुड़ जाएगी। सुरत सुनना, सुरत समझना, सुरत जुड़ना, ये तीन घटनावां एक सैकंड दे घटते हैं। जिस वक्त मनुख सुनता है उसे वक्त ही समझ आ जाती है, उसे वक्त ही जुड़ जाता है। ये घटना एक सैकंड दे घटती है, एक सैकंड दे घटती है। इधर जबान ने आख्या वाहे गुरु, इधर मन ने सुने, इधर मन ने सुने, इधर मन नु समझ आ गई, इधर मन नु समझ आई, मन शब्द विच लीन हो गया, जुड़ गया। मन तो ज्योत स्वरूप है अपना मूल पहचान, जुड़ गया ज्योति ज्योत रली संपूर्ण है, ज्योत दे ज्योत हो गई, जीवन यात्रा संपूर्ण हो गई। होंदी इक छिन विच है, निर्माण कीर्तन गावो कर तेका निमक सिमरत जित छूटे। निमक निमक एक सैकंड है, एक चित जै एक छिन दे आयो काल फास के बीच न आयो। एक छिन एक निमक, इन अत कथने न समझ लेना। किसे कमरे विच 50 साल का अंधेरा हो, गुप अंधेरा हो, उस अंधेरे नू कढ़न वास्ते 50 साल लगणगे? नहीं, एक सैकंड लगेगा, बत्ती जलाई दे गया। जन्म जन्मांतरां दे पाप दुख संताप ते अंधेरा इनू कढ़न वास्ते कई जन्म लगणगे? नहीं, एक सैकंड लगेगा। टुक दम करारी जो करो हाजर हजूर खुदा, एक दम दे टिक जाओ खुदा हाजर ना। ते एक दम ही आज है। बाबा फरीद कहते ने, आज मिलावा शेख फरीद टाकम गूंजणिया मनो मचिंदरिया। मैं पानी हुण पीना प्यास कल मिटेगी कि हुणे मिटदी? मैं भोजन हुण छका हुणे भुख मिटदी है या महीने बाद मिटदी है? मैं नाम हुण जपा फल अगले जन्म विच मिलेगा? साल दो साल बाद मिलेगा? इन्हां गल्लां ने मनुख नूं निराश कीता होया। ये भी मैं अर्ज करां, ऐसी गल नहीं है। ऐकर करे सो ऐकर पाए महाराज का तत् छिन। टुक दम कर आरी जो करो, एक दम विच किधरे टिक जाओ हाजर हजूर खुदा है। मैं पानी हुण पीवा ते प्यास महीने बाद मिटेगी? मैं रोटी हुण खावा ते भुख कल मिटेगी? लोकी कहिंदे ने कोई नहीं, सहजे सहजे हो जाएगा, गासी लग जांदी हौले हौले। बंदे नूं ताप चढ़े आवे बड़ा जोरदार ते वो डॉक्टर नूं कहिंदा जरा हौले हौले बुखार मेरा उतारी, महीना दो महीना तड़पदा रहा, कहिंदा छेती कर जल्दी ठीक कर। विकारां दा अज्ञानता दा ताप मन नूं चढ़े आवे हौले हौले हो जाएगा, आहिस्ता आहिस्ता हो जाएगा, ये ठीक नहीं होना चाहता। ये रोगी रोग नाल भी मोह कर बैठा है। मनोचिंतक ऐसा कहने, लंबी बीमारी दे जीण वाले मरीज बीमारी नाल सहमत होकर जीवदे ने और निराश हो जाते हैं भी ठीक नहीं होवांगे। कोई दसे भी सही उन्होंने ए दवाई ले लो ए दवाई ले लो, उन्होंने अंदर निराशा है। रोग दे जीण की आदत बन गई, विकारां दे जीण का सुभाव बन गया, हुण ठीक होने का ख्याल भी नहीं, और ठीक हो सकांगे ऐसा भरोसा भी नहीं पाई। नहीं ठीक हो सकांगे, इहदे जीवना पैदा। जैसे जर्मनी के प्रसिद्ध डॉक्टर हो गुजरे, फ्रायड ने कहा है, हंकार विच काम विच क्रोध विच लोभ विच जीना पै गया, इहदा कोई इलाज नहीं। थोड़ा जिहा इन्हां नूं मदन कीता जा सकदा है, बाकी इन्हां दा त्याग नहीं हो सकता, जीवन नूं छड़ नहीं सकदे, इन्हां दे जीवना ही पैणा। यूरोप दे पढ़े लिखे बंदियां नूं इस फ्राइड ने बड़ा निराश किया है, जीवना ही पैणा, इहदे जीवना पैणा। उन्हें ऐलानिया किया, भारत दे संत गलत कहिंदे ने,
मन दे च राम है। कहिंदा नहीं, मन दे च काम है। मन दे च निरंकार है। कहिंदा कता ही नहीं, मन दे च हंकार है। इंज कहिंदा है, कहिंदा मैं मन नूं भुल के देखिया सिवाय हंकार तो होर कुछ भी नहीं है। मैं मन नूं भुल के देखिया सिवाय वासना तो होर कुछ भी नहीं है। मैं मन नूं भुल के देखिया कहिंदा सिवाय काम तो होर कुछ नहीं। एवें कही जांदे राम है मन तूं जोत स्वरूप है अपना मूल पछा। एक सीमा तक वो ठीक कहिंदा है, एक सीमा तक। जैसे सागर दे उपर उपर ते लहरां ने या कुछ लभण गया मछलियां ने शंख ने सिपियां ने मोती ते गहरे करदे किसे किसे दे हाथां उपर उपर ते वाकई मन दे ख्वाहिशां ने कामनावां ने वासनावां ने जो बहुत गहरे डुबकी ला लैंदे ने उन्हां नूं राम नाम दा हीरा मिल जांदा है। तन में मनवा मन में साचा सो साचा मिल साचे राचा। तन विच मन है मन विच सच। तन विच मन है मन विच प्रभु है। मन तू जोत स्वरूप है अपना मूल पछा। खेड सारी पहचानन दी है, पहचानन दी है। जिसनों मैं नहीं जानदा वो नहीं है, जिसनों मैं नहीं समझदा वो नहीं है। जो मेरे चेते च नहीं वो नहीं है, जो मेरी स्मृति च नहीं वो नहीं है, जो मेरी समझ दे च नहीं वो नहीं है। धन गुरु अर्जन देव जी महाराज कहते हैं, हे प्रभु चलते पिया तेरे मार्ग ते पर उस बच्चे की तरह जिसने अज चलना सीखे। दो साल बाद, ढाई साल बाद, डेढ़ साल बाद बच्चे चल रहे हैं, पैर उठ रहे हैं, खड़े हो रहे हैं। कि चार पांच साल का बच्चा हो ते बच्चा चले ना, मां बाप नूं चिंता हो जाती है। गल की है, बच्चा खड़ा नहीं होता, पैर नहीं पुटता। चार साल का हो गया, पांच साल का हो गया, डॉक्टरों को ले जाते, वैद को ले जाते। तीन साल का हो गया, चार साल का हो गया, मुंह अक्खर नहीं निकलते, बोलता नहीं। मां बाप नूं चिंता हो जाती है। जिस दिन बच्चे की जबान चो पहला बोल निकलता है, अक्सर मां ही निकलता है, घर दे खुशियां मनाईया जाए, घर दे प्रसाद वंडते हैं, मिठाइया वंडते हैं, नचते ने टपते ने, बच्चा बोलन लग गए। जिस दिन बच्चा कदम पुटे, बच्चे ने कदम पुटे, चलन लग गए। चलो एक कदम ही सही, कदम तो पुटे, खड़ा तो हो। कोई ती चालीस साल तो गुरुद्वारे आ रहे होवे ते अजे भी सुरत नहीं चली शब्द की तरफ, यकीन जानो गुरु नूं भी चिंता हो जाती है। गल की है, इन्ने चिर हो गया गुरुद्वारे आउंदे, पचास साल हो गया गुरुद्वारे आउंदे, अजे भी अमृत वेले उठ के रसना वाहेगुरु वाहेगुरु नहीं जपदे, गुरु नूं भी चिंता हो जाती है, बोलना ही नहीं आया। बाबा बोलना क्या कहिए, जैसे राम नाम रव रही, इन्हू बोलना ही नहीं आया, ये बोलता ही नहीं। पचास साल का हो गया बोलता नहीं, फिर ये तीह पैंती साल हो गए ने, इन्हू चलता ही नहीं। चलना तो सुरत ने, जपना ते रसना ने, रसना नाम जपो तब मतिए, इन बिद अमृत पाओ, जपना रसना ना लो। और जपन दे जो ढंग इस्तेमाल करना है गुरु नानक ने दस दिता है, गाविए सुनिए मन रखिए। जबान गायन करे ते मन सुने, मन स्रोता बने, जबान वक्ता बने। अगर जबान वक्ता बन के मन स्रोता बन गया, ये पुरुष पहुंच गए। जबान वक्ता ते बनी है, मन स्रोता नहीं बने, ये चलते पे पहुंचे कोई। जबान वक्ता ही नहीं बने, जपदा ही नहीं। ते उस बच्चे की तरह होया, चार पांच साल का हो गया, मुंह बोल नहीं निकलते पे, मां बाप नूं चिंता। गल की है, बोलता नहीं। डिगना की है ते चलना की है। सत्संग विच आया चल पे है, कुसंगत विच बैठा है डिग गया।
सच बोल रहे हैं, चल पे है, झूठ बोल रहे हैं, डिग पे है। दान कीता है, चल पे है, बेईमानी कर रहे हैं, डिग पे है। अमृत दी प्यास पैदा हुई है, चल पे है, शराब दी तलब जाग पई है, डिग पे है। जिंदगी भर ये चलना डिगना चलना डिगना यही आंदा है। हाथ विच गुटका है, चल पे है, पर गंदे गीत अलाप रहे है, डिग पे है। तुसी देख सकते चल देने डिग देने चल दे सारी जिंदगी चल पेने डिग पेने कदम अगे तरफ उड़दे डिगदे पिछे दी तरफ फिर उत्थे ही आ जांदे ने जिथों चले। हुण सारा दिन कोई मनुख एक कदम अगे एक कदम पिछे पुटे किथे पहुंचेगा? किधरे पहुंचेगा? चल चल के थकेगा, चल चल के टूटेगा, पहुंचेगा किधरे नहीं। दावे नाल मैं कह सकदा चाली चाली साल तो जड़े गुरुद्वारे आ रहे ने चाली साल पहले क्रोधी सन अज भी क्रोधी ने, चाली साल पहले लोभी सन अज भी लोभी ने, चाली साल पहले झूठे सन अज भी झूठे ने, और चाली साल पहले वासना दे भरे हुए सन अज भी ने। कल ते कुछ भी ना बने, मेहनत ते बड़ी की थी, थके भी ने टूटे भी ने। चाली साल पहले हंकारी सन अज भी हंकारी ने, खेड़ते कुछ भी ना चले ने चल चल के थके ने टूटे ने पहुंचे किधरे भी किधरे भी। हे प्रभु मैं ते चलना ते डिगदा तू मेर कर तू मेरी बांह पकड़ ता ही खेड़ बने। दास गोविंद फतेह सतगुर की बाहां दे मोहे निस्तार। गुरु गोविंद सिंह जी ने हे प्रभु अपनी बाहां दे अपनी बाहां पकड़ा ते डिगण तो बची। मेरे कोल ओ कन नहीं जो तेरे बोल सुन सकन। मनुख कोल जिहड़े कन ने ते पुत्र नूं सुन सकदे ने, मित्र नूं सुन सकदे ने, पत्नी नूं सुन सकदे ने, पति नूं सुन सकदे ने, भरा नूं सुन सकदे ने, मित्रां नूं सुन सकदे ने, गुरु नूं नहीं सुनदे। ये हकीकत है महाराज। मेरे कोल ओ कन नहीं सतगुर कहंदे जो तैनूं सुन सकन। मेरे कोलो जबान भी कोई नहीं जो मैं अपने बोल तेरे तक पहुंचा सका। मेरे बोल पुत्रां तक पहुंचते हैं, परिवार तक पहुंचते हैं, मित्रां तक पहुंच जाते हैं, पड़ोसियों तक पहुंच जाते हैं, हे प्रभु तेरे तक नहीं पहुंच। मेरे को इतनी तौफीक ही कोई नहीं कि मैं बोल तेरे तक पहुंचा। पहुंच दिए गल रब तक, दिल से जो बात निकलती है असर रखती है, पर नहीं ताकते परवास मगर रखती है। जां का कहा दरगे चले। महाराज कहने जेदा बोलिया होया दरगाह दे चलदा है, परमात्मा सुनदा है। गुरु अर्जन देव जी महाराज कहने मैं एवें नहीं बोलना, दे कन सुनो अरदास जीओ। मैं तेरे कन दे च गल करनी है, मैं थोड़ी करनी तो सुन ते मैं बोल। भगत बोलदे ने प्रभु सुनदा है, क्यों? उन्हां दे बोल प्रभु तक पहुंचदे ने। दिल चो निकली हुई गल परमात्मा तक पहुंचती है, जबान तो निकली हुई गल ते सिर्फ कन्ना तक पहुंचती है, नहीं पहुंचती दिल तक नहीं पहुंचती। दिल से जो बात निकलती है असर रखती है, पर नहीं ताकते परवास मगर रखती है। मेरे कोल ओ अखां भी कोई नहीं जो तेनू वेख सकदियां ने। जो परमात्मा नूं वेखदियां ने वो अखां इतनियां निर्मल हो जांदियां ने, इतनियां पवित्र हो जांदियां ने, इतनियां सुंदर हो जांदियां ने, ओही नेत्र खूबसूरत ने जिन्हां च परमात्मा वसदा है। ओ नेत्र ते करूप ने, मैले ने, जिन्हां दे अंदर वासना है, जिन्हां दे अंदर अनर्थ है। साहिब कहते हैं वो सुंदर नेत्र भी मेरे कोल नहीं जो तेनों देख सकन। गुरु ग्रंथ साहब दे पहले ठेकाकार भाई गुरदास ने आपकी ज्ञात लिए अर्ज करा, मेरे देखे मेरी स्टडी दे जो आया गालबन 150 शब्दों के अर्थ भाई गुरदास जी ने आप किए ने। जिड़े जिड़े शब्द अर्थ करन लगे गुणी ज्ञानी
ਭੁਲੇਖਾ ਖਾ ਸਕਦੇ ਸਨ, ਲੋਕੀ ਧੋਖਾ ਖਾ ਸਕਦੇ ਸਨ। ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲ੍ਹਿਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਇਸ ਸਲੋਕ ਨੂੰ ਵੀ ਖੋਲਦੇ ਨੇ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਯੋਗ ਬਣਾਇਆ। ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ, ਦੇਹੀ ਮਾਟੀ ਬੋਲੇ ਪਵਨ। ਪਵਨ ਨਾ ਹੋਏ ਬੋਲ ਨਹੀਂ ਸਕਦੇ। ਦੇਖੋ ਲਾਸ਼ ਪਈ ਆਉਂਦੀ ਪਾਣੀ ਤੇ ਸਰੀਰ ਚ ਹੈ, ਮਿੱਟੀ ਦਾ ਢਾਂਚਾ ਵੀ ਪਿਆ, ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ, ਬੋਲ ਨਹੀਂ ਬੋਲਣਾ ਤੇ ਪਵਨ ਕਰਕੇ। ਦੇਹੀ ਮਾਟੀ ਬੋਲੇ ਪਵਨ, ਬੋਲਣ ਹਾਰ ਪਰਮ ਗੁਰ ਇਹ, ਬੋਲ ਕੇ ਹੀ ਸੰਬੰਧ ਜੁੜਦੇ ਨੇ, ਬੋਲ ਕੇ ਹੀ ਸੰਬੰਧ ਟੁੱਟਦੇ ਨੇ। ਕੁਛ ਐਸਾ ਬੋਲ ਹੈ, ਬੋਲ ਹੁੰਦਾ ਕਿ ਉਪਰਾ ਬੇਗਾਨਾ ਆਪਣਾ ਹੋ ਜਾਂਦਾ। ਕੁਛ ਜ਼ਬਾਨ ਚੋਂ ਐਸੇ ਬੋਲ ਨਿਕਲਦੇ ਨੇ, ਮੁੱਦਤਾਂ ਦੀ ਮਿੱਤਰਤਾ ਦੁਸ਼ਮਣੀ ਚ ਬਦਲ ਜਾਂਦੀ। ਇੱਕ ਬੋਲ, ਇੱਕ ਬੋਲ, ਇੱਕ ਬੋਲ ਐਸਾ ਬੰਦੇ ਨੂੰ ਤਪਾ ਕੇ ਰੱਖ ਸਕਦਾ, ਸ਼ਾਇਦ ਸਾਰੀ ਰਾਤ ਤੜਪਦਾ ਰਹੇ। ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ, ਇੱਕ ਬੋਲ ਸ਼ਾਂਤ ਵੀ ਕਰ ਸਕਦਾ, ਸਕੂਨ ਵੀ ਦੇ ਸਕਦਾ। ਖੇਡ ਤੇ ਸਾਰੀ ਬੋਲਾਂ ਦੀ, ਮਨੁੱਖੀ ਦੁਨੀਆ ਦੀ ਸਾਰੀ ਹਲਚਲ ਬੋਲ ਚਾਲ ਤੇ ਖੜੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਸੰਬੰਧ ਵੀ ਬੋਲ ਚਾਲ ਤੇ ਖੜੇ ਨੇ। ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲ ਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲ ਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦੇ ਉੱਥੇ ਸਾਡੀ ਬੋਲ ਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਵੀ ਸਾਡੀ ਬੋਲ ਚਾਲ ਹੀ ਕੋਈ ਨਹੀਂ। ਉੱਥੇ ਸੰਬੰਧ ਜੁੜਦੇ ਨੇ ਬੋਲਣ ਕਰਕੇ, ਤੇ ਬੋਲਣਾ ਪਵਨ ਕਰਕੇ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤੇ ਬੋਲਣਾ। ਵਾਹਿਗੁਰੂ ਵਾਹਿਗੁਰੂ ਤਾਂ ਹੀ ਰਸਨਾ ਜਤ ਸਕਦੀ ਅੰਦਰ ਸਵਾਸ ਚੱਲਣ, ਪਵਨ ਹੈ। ਭਾਵੇਂ ਪਾਣੀ ਪਿਤਾ, ਭਾਵੇਂ ਧਰਤੀ ਮਾਂ ਹੈ, ਪਰ ਪਵਨ ਤੇ ਗੁਰੂ ਹੈ, ਸੰਬੰਧ ਜੋੜਦਾ ਹੈ ਪਰਮਾਤਮਾ। ਐਸਾ ਕੁਛ ਬੋਲਣਾ ਹੈ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ, ਕੁਛ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ, ਪਰਿਵਾਰ ਨਾਲ ਸੰਬੰਧ ਜੁੜਦਾ ਹੈ। ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ, ਸੰਸਾਰ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸ਼ਬਦ, ਤੇ ਜਿਹੜੇ ਬੋਲ ਪਰਮਾਤਮਾ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ। ਰੋਸ਼ਨੀ ਨਾਲ ਭਰੇ ਹੋਏ ਸ਼ਬਦ ਨੇ, ਚਾਨਣੇ ਨਾਲ ਭਰੇ ਹੋਏ ਸ਼ਬਦ ਨੇ। ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਮਨੁੱਖ 90% ਪ੍ਰਗਟ ਵੀ ਬੋਲਾਂ ਤੋਂ ਹੁੰਦਾ ਹੈ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ, ਗੁਣ ਔਗਣਾਂ ਦਾ ਪਤਾ ਹੀ ਨਹੀਂ ਚੱਲਦਾ। ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ, ਮੂਰਖ ਹੈ ਕਿ ਸਿਆਣਾ ਹੈ, ਧਾਰਮਿਕ ਹੈ ਕਿ ਅਧਾਰਮਿਕ ਹੈ, ਸਤਸੰਗੀ ਹੈ ਕਿ ਕੁਸੰਗੀ ਹੈ, ਬੋਲ ਦੱਸ ਦਿੰਦੇ। ਹੱਥਾਂ ਤੋਂ ਕੁਛ ਨਹੀਂ ਪਤਾ ਚੱਲਦਾ, ਪੈਰਾਂ ਤੋਂ ਕੁਛ ਨਹੀਂ ਪਤਾ ਚੱਲਦਾ, ਮੂੰਹ ਮੱਥੇ ਤੋਂ ਵੀ ਕੁਛ ਨਹੀਂ ਪਤਾ ਚੱਲਦਾ, ਬੋਲਾਂ ਤੋਂ ਪਤਾ ਚੱਲਦਾ। ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਬੰਦਾ ਬੋਲੇ ਨਾ, ਕੱਖ ਨਹੀਂ ਪਤਾ ਚੱਲਦਾ। ਕੁਛ ਐਸਾ ਬੋਲਣਾ ਜਿਹਦੇ ਚ ਪਰਮਾਤਮਾ ਹੈ, ਕੁਝ ਐਸਾ ਬੋਲਣਾ ਜਿਹਦੇ ਚ ਲੋਭ ਹੈ, ਕੁਝ ਐਸਾ ਬੋਲਣਾ ਜਿਹਦੇ ਚ ਹੰਕਾਰ ਹੈ, ਕੁਛ ਐਸਾ ਬੋਲਣਾ ਜਿਹਦੇ ਚ ਨਿਰੰਕਾਰ ਹੈ। ਇਸ ਤਰ੍ਹਾਂ ਦੇ ਬਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ, ਭੁਲੇਖਾ ਖਾ ਸਕਦਾ ਸੀ, ਭਾਈ ਗੁਰਦਾਸ ਖੋਲ ਰਹੇ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ, ਇਹਦੇ ਤਾਲੇ ਨੂੰ ਖੋਲ ਲਈ, ਸ਼ਬਦਾਂ ਨੂੰ ਖੋਲ ਲਈ। ਇੱਥੇ ਆਖੋ ਸਰੀਰ ਦੀ ਗੱਲ, ਸਰੀਰ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਅੱਖਾਂ ਕੋਈ ਨਹੀਂ, ਕੰਨ ਕੋਈ ਨਹੀਂ, ਜ਼ਬਾਨ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ ਟੁੰਡੇ, ਪੈਰ ਵੀ ਕੋਈ ਨਹੀਂ ਲੰਗੜੇ, ਜ਼ਬਾਨ ਵੀ ਕੋਈ ਨਹੀਂ ਗੁੰਗੇ, ਕੰਨ ਵੀ ਕੋਈ ਨਹੀਂ ਬਹਿਰੇ, ਅੱਖਾਂ ਵੀ ਕੋਈ ਨਹੀਂ ਅੰਧੇ। ਇਹ ਤੇ ਸਾਰੇ ਅੰਗ ਭੰਗ ਹੋ ਗਏ। ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ, ਭਾਈ ਸਾਹਿਬ ਕਹਿੰਦੇ ਨੇ ਦੇਖਵੇ ਕੋ ਨਾ ਦ੍ਰਿਸ਼ਟ, ਨਾ ਦਰਸ ਦਿਖਾਏ ਵੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਹੇ ਗੁਰੂ ਤੈਨੂੰ ਦੇਖ ਸਕਾਂ, ਮੇਰੇ ਕੋਲ ਅੱਖਾਂ ਕੋਈ ਨਹੀਂ,
ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ। ਭਾਈ ਗੁਰਦਾਸ, ਦੇਖ ਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਵੇ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈ, ਕਹਿਵੇ ਕੋ ਨਾ ਸੁਰਤ ਨਾ ਸਰਵਨ ਸੁਣਵੇ ਕੋ, ਕੈਸੇ ਪ੍ਰੀਏ ਨਿਰਗੁਣ ਸੁਣੀਏ ਸੁਣਾਈ। ਹੇ ਗੁਰੂ, ਤੇਰੇ ਤੱਕ ਮੈਂ ਬੋਲ ਪੁਚਾ ਸਕਾਂ ਜ਼ਬਾਨੀ ਕੋਈ ਨਹੀਂ, ਪਰ ਤੇਰੇ ਬੋਲ ਮੈਂ ਸੁਣ ਸਕਾਂ ਮੇਰੇ ਕੋਲ ਕੰਨ ਨਹੀਂ ਕੋਈ ਨਹੀਂ। ਭਾਈ ਗੁਰਦਾਸ, ਕਹਿਵੇ ਕੋ ਨਾ ਸੁਰਤ ਨਾ ਸਰਵਨ ਸੁਣਵੇ ਕੋ, कैसे प्रिय निध गुण सुनिए सुनाइए। मन में गुरमत गुरमत में न मन, नेचल होए कैसे उन मन लेवल आइए। अंग अंग भंग रंग रूप कुल हीन दीन, कैसे बो नायक की नायका कहाइए। भाई साहब, भाई गुरदास, मन में गुरमत गुरमत में न मन, जो गुरु दी मत है ये मेरा मन कबूल नहीं करता, जो गुरु दी समझ है ये मेरा मन कबूल नहीं करेगा, जो गुरु दे विचार ने ये मैनू कबूल नहीं, ते जो मेरे विचार ने गुरु नू कबूल नहीं। ध्यान नाल सुनने वाली, जो मेरी सोचनी है गुरु नू प्रवान नहीं, गुरु कहिंदा ठीक नहीं है, ते जो गुरु दी सोचनी है मैनू प्रवान नहीं। मैं अक्सर अर्ज करता हूं ना, मत्था टेकण दा मतलब इन्ना ही है, गुरु मैं अपने विचार इत्थे रखदा, गल खत्म, मैं अपना विचारां दे मुताबिक जी के देख लिया, सिवाय दुख तो मेरे पल्ले होर कुछ नहीं पिया, सिवाय विपतावां तो मेरे पल्ले होर कुछ नहीं पिया। और सही है, ऐ गुरु मैं अपने विचार इत्थे रखदा, तू अपने विचार मैनू दे। और गुरु कहिंदा भी है, गुरु की मत तो ले आने, भगत बिना बहु डूबे सियाने। भगती ते गुरु दी मत नाल होएगी, मेरी मत नाल नहीं हो सकती। कहिंदे ने मनुख नूं अपने शरीर नाल धन संपदा नाल परिवार नाल भी इतना प्यार नहीं होंदा जितना अपने विचारां नाल प्यार है। अपने विचारां नाल मोए मनुख कह भी देंदा है, इन्हें मेरे विचारां नूं सट मारी। ਜਿਸਮ ਨੂੰ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ, ਵਿਚਾਰਾਂ ਨੂੰ ਸੱਟ ਲੱਗ ਗਈ ਬਰਦਾਸ਼ਤ ਨਹੀਂ। ਇਹਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ, ਇਹਨੇ ਮੇਰੇ ਵਿਚਾਰਾਂ ਨੂੰ ਚੋਟ ਪਹੁੰਚਾਈ ਹੈ, ਇਹਨੇ ਮੇਰੀ ਸੋਚਣੀ ਨੂੰ ਚੋਟ ਪਹੁੰਚਾਈ ਹੈ, ਇਹਨੇ ਮੈਨੂੰ ਬੜਾ ਦੁਖੀ ਕੀਤਾ। ਇਹਦਾ ਮਤਲਬ ਹੈ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਮਮਤਾ ਹੈ, ਜੀਵਨ ਭਰ ਮਮਤਾ ਰਹਿੰਦੀ। ਪਰ ਕਈ ਦਫ਼ਾ ਜਦ ਬਿਰਧ ਹੋ ਜਾਂਦਾ, ਬੁੱਢਾ ਹੋ ਜਾਂਦਾ, ਉਦੋਂ ਕਹਿੰਦਾ ਐ ਗੁਰੂ ਐ ਮੇਰੀ ਮਤ ਹੁਣ ਲੈ ਤੂੰ, ਤੂੰ ਆਪਣੀ ਮਤ ਮੈਨੂੰ ਦੇ। ਪਰ ਗੁਰੂ ਕਹਿੰਦਾ ਹੁਣ ਤੇਰੇ ਕੋਲ ਮਤ ਰਹੀ ਵੀ ਹੈ, ਉਹ ਤੇ ਸਾਰੀ ਗਵਾ ਕੇ ਆ ਗਏ। ਸਤਨਾ ਕਾ ਮਤ ਹੀਣ ਅਸਨਾ ਕਾ ਵਿਵਹਾਰ ਨਾ ਪਾਵੇ, ਰਹੀ ਕਿੱਥੇ। ਇਸੇ ਵਾਸਤੇ ਤੁਹਾਨੂੰ ਇਹ ਸ਼ੇਰ ਚੇਤੇ ਹੋਵੇਗਾ, ਸ਼ੇਖ ਸਾਦੀ ਸਾਹਿਬ ਨੇ ਕਿਹਾ, ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀ, ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼ਦਾਸ। ਜਿਹੜਾ ਜਵਾਨੀ ਦੇ ਗੁਨਾਹਾਂ ਤੋਂ ਤੌਬਾ ਕਰੇ, ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਉਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਤੇ ਪੈਗੰਬਰ ਜਵਾਨੀ ਤੇ ਗੁਨਾਹਾਂ ਤੋਂ ਤੌਬਾ, ਜਵਾਨੀ ਤੇ ਸ਼ੀਲ ਤੇ ਸੰਜਮ, ਜਵਾਨੀ ਤੇ ਆਪਣੇ ਆਪ ਤੇ ਕਾਬੂ, ਇਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ, ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ। ਵਕਤ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼, ਕਿਉਂ ਨਹੀਂ ਮੰਨਦੇ? ਦਲੀਲ ਦਿੱਤੀ ਹੈ, ਇੱਕ ਬੁੱਢਾ ਬਗਿਆੜ ਅਗਰ ਇਹ ਆਖੇ, ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ, ਮੈਂ ਤੁਹਾਨੂੰ ਪਕੜਨਾ ਛੋੜ ਦਿੱਤਾ ਹੈ। ਪਕੜਨਾ ਨਹੀਂ ਛੋੜਿਆ, ਉਸ ਤੋਂ ਪਕੜੀਆਂ ਨਹੀਂ ਜਾਂਦੀਆਂ, ਗੱਲ ਤੇ ਇੰਨੇ। ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ, ਕਤਾ ਹੀ ਨਹੀਂ, ਗੁਨਾਹ ਹੀ ਉਸਦਾ ਤਿਆਗ ਕਰਕੇ ਚਲੇ ਗਏ। ਗੁਨਾਹਾਂ ਨੇ ਬੈਠਣਾ ਸੀ ਅੱਖਾਂ ਵਿੱਚ, ਰਸਨਾਂ ਵਿੱਚ, ਕੰਨਾਂ ਵਿੱਚ, ਹੱਥਾਂ ਚ, ਪੈਰਾਂ ਚ, ਇਹ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ, ਵਿਚਾਰੇ ਗੁਨਾਹ ਕਿੱਥੇ ਬੈਠਣ, ਕਿਹੜੀ ਥਾਂ ਤੇ ਬੈਠਣ। ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ, ਕਤਾ ਹੀ। ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼,
भाई साहब कहने मन में गुरमत, गुरमत में ना मन। जो गुरु दी मत है वो मेरा मन कबूल नहीं करता, और जो मेरी मत है वो गुरु नहीं कबूल करता। जो मेरी सोचनी है ये गुरु नु परवान नहीं है, और जो गुरु दी सोचनी है मैनू कबूल नहीं। मन में गुरमत, गुरमत में ना मन। नेचल होए कैसे उन मन लेवल आई है, अंग अंग भंग रंग रूप कुल हीन दीन। कैसे बो नायक की नायिका कहाई है, अंग अंग टूटे आया है। पैर भी कोई नहीं, हाथ भी कोई नहीं, अखां भी कोई नहीं, कन भी कोई नहीं, जबान भी कोई नहीं। इस वास्ते है मैं अर्ज करदा हुंदा है, सारे ज्ञान इंद्रे ते कर्म इंद्रे ना होन ते पत्थर ते बंदे विच फर्क की है। पत्थर वेख नहीं सकदा, सुन नहीं सकदा, पत्थर बोल नहीं सकदा, पत्थर चल नहीं सकदा, पत्थर कुछ कर नहीं सकदा। अगर मनुख परमात्मा नु वेख नहीं सकदा, सुन नहीं सकदा, परमात्मा नाल बोल नहीं सकदा, अपने बोल पुछा नहीं सकदा, इहदी सुरत चली नहीं परमात्मा दे मार्ग ते, कम से कम धार्मिक तल ते ते बंदा पत्थर ही। और की मैं दो शब्दों वास्ते माफी मंग लवा, बड़े बड़े इकट्ठ धार्मिक सम्मेलन में देखे ने, कोई एक अद मनुख बैठा होवे, कोई दो चार बैठे होवन, औखे ना होना पत्थर बैठे दिखाई दे। इतनी असलियत पहले कंठ तो आई सी, मैं थले की सी, पर हुण इतना उछाल आ गया, आउट ऑफ कंट्रोल हो रही। मैं कह बैठा पत्थर। सुल्तानपुर दे नवाब ने गुरु नानक नु कहा, सुने तुसी कहंदे हो अल्लाह ते राम एक ही है। सतगुरु कहन लगे केड़ी शक दी गल, एक ही ने, ते चलो साडे नाल नमाज पढ़ो फिर चलो। महाराज कहन लगे चल, हुणे ही चल, इशा दी नमाज पढ़दे आ, चल वक्त हो गया। इतनी उम्मीद नवाब नु भी नहीं सी, चल पैणा चल पैणा। सारे सुल्तानपुर दे खबर पहुंच गई, बाबा नमाज पढ़न लई जा रहा है नवाब दी मस्जिद, और नवाब दे नाल जा रहा है। बहुत सारियां नूं चिंता हुई, बाबे ने मजहब बदल लिया, बेबे नानकी मुस्कुराती रही। कहिंदे ने कृष्ण दी पहली भगतनी जिसका पूरा अटल विश्वास सी वो द्रौपदी सी, जिन्हें श्रद्धा लैंदे, जिन्हें मुहम्मद साहब से सब तो पहले शरदा लैंदी वो खदीजा से उन्हां दी पत्नी सी। जिसने सब तो पहले गुरु नानक से शरदा लैंदी वो बेबे नानकी सी। इथों सिखी चली, खदीजा तो इस्लाम चलिया। जे किधरे उसकी पत्नी इनकार कर देंदी कि इस्लाम नहीं बदलना सी, ये भी मैं अर्ज कर लिया, उन्हें कबूल कर लिया। मुहम्मद ये बोल थोड़े नहीं तो खुदा दे लग गए। मोहम्मद साहब भी कह लगे खदीजा तू ठीक जाने, मैं तो चुप कर गया, बिल्कुल चुप कर गया, मैनू तो हुण बोलना ही नहीं आता, पता नहीं खुदा की बोलना। गुरु नानक कहते ने हों आको बोलना जानदा, हों कहा सब हुक्म आओ जी, मैनू बोलना नहीं आता, मैं नहीं बोलता, पता नहीं रब की बोलता, पता नहीं परमात्मा की बोलता। जैसे मैं आवे कसम की वाणी कैसड़ा करी ज्ञान वे लाड़ा। ये शरदा सब तो पहले बेबे नानकी दी सी, सिखी उत्थों चली। खैर बाबा मस्जिद दे पहुंच गए, कतार दे खड़े हो गए, इमाम ने रुकात पढ़नी शुरू की थी, सारिया ने सजदा किया, गुरु नानक खड़े खड़े। जन्म साखी दे बड़े विस्तार नाल ये गाथा लिखी और वक् वक् ढंग नाल लिखी। सुल्तानपुर दे नवाब ने अखां खोल के देख लिया कि बाबे ने सजदा नहीं किया, झुके नहीं, ये नमाज नहीं पढ़ रहे। नमाज पढ़न तो बाद समाप्ति तो बाद नवाब कहन लगा सब गल्लां ही गल्लां ने, राम इक्को है, अल्लाह इक्को है। तुसी कहा सी साडे नाल नमाज पढ़ोगे, तुसी ते नहीं पढ़े। महाराज कह लगे साडा वायदा सी तेरे नाल नमाज पढ़नी सी, तेरे नाल मिलके घोड़े नहीं खरीदने सन, तू ते काबुल विच घोड़े पिया खरीद, आपां घोड़े नहीं खरीदने, आपां ते नमाज पढ़नी सी। साडा वायदा ए सी तेरे नाल नमाज पढ़नी,
ਤੇਰੇ ਨਾਲ ਘੋੜੇ ਨਹੀਂ ਖਰੀਦਣੇ, ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਵਾਜ਼ ਪਿਆ ਪੜਦਾ ਸੀ। ਹੈਰਾਨ ਹੋ ਗਿਆ ਨਵਾਬ, ਨਵਾਜ਼ ਪੜਦਾ ਘੋੜੇ ਪਿਆ ਖਰੀਦਦਾ ਸੀ, ਕੋਈ ਮੰਦਰ ਦੇ ਪੂਜਾ ਪਾਠ ਕਰਦਿਆਂ ਆਪਣੇ ਘੋੜੇ ਖਰੀਦਦਾ, ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦਿਆਂ ਪਾਠ ਕਰਦਿਆਂ ਆਪਣੇ ਆਪਣੇ ਘੋੜੇ ਲੋਕ ਖਰੀਦਦੇ ਨੇ, ਕੌਣ ਗੁਰੂ ਨਾਲ ਜੁੜਦਾ? ਸਭ ਆਪਣੇ ਆਪਣੇ ਘੋੜੇ ਖਰੀਦ ਰਹੇ, ਆਪਣੀਆਂ ਆਪਣੀਆਂ ਗੱਲਾਂ ਚ ਉਲਝੇ ਹੋਏ ਹੁੰਦੇ, ਆਪਣੇ ਆਪਣੇ ਝਮੇਲਿਆਂ ਵਿੱਚ ਫਸੇ ਪਏ ਹੁੰਦੇ। ਕਦੀ ਕਦਾ ਕੋਈ ਪੁਰਸ਼ ਪ੍ਰਭੂ ਦੀ ਉਸਤਤੀ ਦੇ ਜੁੜੇ। ਹੁਣ ਇੱਥੇ ਪ੍ਰਸ਼ਨ ਪੈਦਾ ਹੁੰਦਾ, ਉਹ ਹੱਥ ਕਿਹੜੇ ਨੇ ਜਿਹੜੇ ਸੇਵਾ ਕਰਦੇ, ਉਹ ਪੈਰ ਕਿਹੜੇ ਨੇ ਜਿਹੜੇ ਚੱਲ ਪੈਂਦੇ, ਉਹ ਜ਼ਬਾਨ ਕਿਹੜੀ, ਉਹ ਅੱਖਾਂ ਕਿਹੜੀਆਂ ਨੇ? ਗੁਰੂ ਨਾਨਕ ਨੇ ਉਹਨਾਂ ਦਾ ਖੁਲਾਸਾ ਕੀਤਾ ਹੈ, ਭੈ ਕੇ ਚਰਨ। ਮਨੁੱਖ ਦੇ ਅੰਦਰ ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਲੇਕਿਨ ਪਰਮਾਤਮਾ ਦਾ ਡਰ ਨਹੀਂ। ਸਾਹਿਬ ਕਹਿੰਦੇ ਟੁੰਡਾ ਇਹਦੇ ਕੋਲ ਹਾਥੀ ਕੋਈ ਨਹੀਂ, ਪਰਮਾਤਮਾ ਦਾ ਤਾਂ ਡਰ ਹੀ ਨਹੀਂ। ਸਮਾਜ ਤੋਂ ਡਰਦਾ ਹੈ, ਕਾਨੂੰਨ ਤੋਂ ਡਰਦਾ ਹੈ, ਰੱਬ ਦਾ ਤਾਂ ਕੋਈ ਡਰ ਹੀ ਨਹੀਂ, ਪਰਮਾਤਮਾ ਦਾ ਵਾਕਈ ਡਰ ਨਹੀਂ। ਦੇਖੋ ਗੋਲਕ ਨੂੰ ਵੀ ਤਾਲੇ ਲਾਏ ਨਾ, ਤਿੰਨ ਤਿੰਨ ਚਾਰ ਚਾਰ ਲਾਏ, ਇਹਦਾ ਮਤਲਬ ਚੋਰੀ ਦੇ ਇੱਥੇ ਵੀ ਡਰ ਹੈ। ਕਈ ਦਫ਼ਾ ਐਸਾ ਦੇਖਿਆ ਗਿਆ ਟਿਕਟਾਂ ਤੇ ਜੋੜੇ ਨਾ ਰੱਖੋ ਤੇ ਪੈਰੀ ਨੰਗੀ ਜਾਣਾ ਪੈਂਦਾ, ਘਰ ਜੁੱਤੀਆਂ ਵੀ ਨਹੀਂ ਲੱਗਦੀਆਂ। ਕੋਈ ਰੱਬ ਦਾ ਡਰ ਥੋੜੀ, ਕਾਨੂੰਨ ਤੋਂ ਡਰਦਾ, ਪੁਲਿਸ ਤੇ ਨਹੀਂ ਦੇਖ ਰਹੀ, ਸਮਾਜ ਤੋਂ ਡਰਦਾ, ਦੁਨੀਆਂ ਤੇ ਨਹੀਂ ਦੇਖ ਰਹੀ, ਪਰਮਾਤਮਾ ਤੋਂ ਨਹੀਂ ਡਰਦਾ ਜੋ ਹਰ ਜਗ੍ਹਾ ਦੇਖਦਾ। ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ, ਸਦਾ ਵੇਖਦਾ। ਭੈ ਕੇ ਚਰਨ ਕਰ ਭਾਵ ਕੇ, ਪੈਰ ਭਾਵਨਾ ਦੇ ਬਣਾ, ਭਾਵਨਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ, ਪ੍ਰੇਮ ਤੋਂ ਤੇ ਭਰੋਸੇ ਤੋਂ। ਜਿਸ ਤੇ ਭਰੋਸਾ ਉਸ ਨਾਲ ਪ੍ਰੇਮ ਹੈ, ਜਿਸ ਨਾਲ ਪ੍ਰੇਮ ਹੈ ਉਸ ਤੇ ਭਰੋਸਾ। ਕਈ ਦਫ਼ਾ ਬੱਚੇ ਨਾਲ ਪ੍ਰੇਮ ਤੇ ਬੜਾ ਹੈ, ਪਰ ਬੱਚੇ ਤੇ ਭਰੋਸਾ ਨਹੀਂ, ਉਹਦੀ ਹਰ ਗੱਲ ਤੇ ਭਰੋਸਾ ਅਸੀਂ ਥੋੜ੍ਹੀ ਕਰਦੇ ਹਾਂ, ਬੱਚਾ ਬੱਚਾ ਭਰੋਸਾ ਨਹੀਂ ਹੁੰਦਾ। ਕਈ ਦਫ਼ਾ ਕਿਸੇ ਤੇ ਸਾਡਾ ਭਰੋਸਾ ਤੇ ਪੱਕਾ ਹੈ ਵੀ ਬੰਦਾ ਕਾਬਲ ਇਤਬਾਰ ਹੈ, ਭਰੋਸੇ ਹੀ ਹੋ ਗਏ, ਇਸ ਤੇ ਭਰੋਸਾ ਕੀਤਾ ਜਾ ਸਕਦਾ, ਪਰ ਉਹਦੇ ਨਾਲ ਕੋਈ ਪ੍ਰੇਮ ਦਾ ਸੰਬੰਧ ਹੀ ਨਹੀਂ, ਸਿਰਫ ਭਰੋਸੇ ਹੀ ਹੋ ਗਏ। ਭਰੋਸਾ ਤੇ ਪ੍ਰੇਮ ਜਦ ਦੋਵੇਂ ਇਕੱਠੇ ਹੁੰਦੇ ਨੇ, ਉਹਨੂੰ ਕਹਿੰਦੇ ਨੇ ਭਾਵਨਾ। ਕਰ ਭਾਵ ਕੇ, ਹੱਥ ਬਣਾ ਭਾਵਨਾ ਦੇ, ਪੈਰ ਬਣਾ ਭੈ ਦੇ। ਪਰਮਾਤਮਾ ਦਾ ਭੈ ਹੋਵੇ, ਪੈਰ ਗਲਤ ਪਾਸੇ ਨਹੀਂ ਜਾਣਗੇ, ਪਰਮਾਤਮਾ ਦੀ ਭਾਵਨਾ ਹੋਵੇ, ਹੱਥ ਗਲਤ ਕਰਨਗੇ ਵੀ। ਬਹਿ ਕੇ ਚਰਨ ਕਰ ਭਾਵ ਕੇ, ਲੋਇਣ ਸੁਰਤ ਕਰੇ, ਅੱਖਾਂ ਬਣਾ ਗਿਆਨ ਦੀਆਂ, ਸਮਝ ਦੀਆਂ, ਸੁਰਤ ਦੇ ਤੇ ਅਰਥ ਸਮਝ, ਸਮਝ ਦੀਆਂ ਅੱਖਾਂ ਬਣਾ, ਲੋਇਣ ਸੁਰਤ ਕਰੇ। ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ, ਇਸ ਤਰ੍ਹਾਂ ਮਿਲਾਵਾ। ਇਕਬਾਲ ਕਹਿੰਦੇ ਨੇ, ਦਿਲੇ ਵੀ ਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਦਿਲੇ ਵੀ ਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਇਲਮ ਮੇਂ ਵੀ ਸਰੂਰ ਹੈ, ਲੇਕਿਨ ਯੇ ਵੋ ਜੰਨਤ ਹੈ ਜਿਸਮੇ ਹੋਰ ਨਹੀਂ। ਠੀਕ ਹੈ ਗਿਆਨ ਬਾਹਰ ਦਾ ਅਕਸ਼ੇ ਗਿਆਨ, ਉਹਦੇ ਚ ਵੀ ਕੋਈ ਗੱਲ ਹੋਵੇਗੀ, ਪਰ ਰਸ ਤੋਂ ਹੀ ਨਹੀਂ, ਕੁਛ ਵੀ ਨਹੀਂ। ਗਿਆਨ ਤੇ ਅਨੁਭਵ ਹੀ ਹੁੰਦਾ ਜੋ ਅੰਦਰੋਂ ਜਨਮੇ ਤੇ ਅੰਦਰ ਦੀ ਦੁਨੀਆਂ ਨੂੰ ਬਦਲ ਦੇਵੇ। ਅਨੁਭਵ ਪ੍ਰਕਾਸ਼ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ। ਜਿਤਨੇ ਚਿਰ ਤੱਕ ਸਮਝ ਦੀ ਅੱਖਾਂ ਨਹੀਂ ਨੇ, ਗੁਸਤਾਖੀ ਮਾਫ ਨੇਤਰ ਹੀ ਨੇ, ਭਾਵਨਾ ਨਹੀਂ ਹੈ ਇਹ ਟੁੰਡਾ, ਭੈ ਨਹੀਂ ਹੈ ਇਹ ਲੰਗੜਾ, ਅੰਮ੍ਰਿਤ ਵੇਲੇ ਉੱਠ ਕੇ ਜਪਦਾ ਨਹੀਂ ਹੈ ਇਹ ਤੇ ਗੁੰਗਾ, ਇਹ ਤੇ ਗੁੰਗਾ। ਪਰਮਾਤਮਾ ਦੀ ਬਾਣੀ ਗੁਰੂ ਦੇ ਬੋਲ ਸੁਣਨ ਲੱਗੇ ਅੰਦਰ ਉਤਸ਼ਾਹ ਨਹੀਂ ਪੈਦਾ ਹੁੰਦਾ, ਇਹ ਤੇ ਬਹਿ ਰਿਹਾ, ਇਹ ਕਿੱਥੇ ਸੁਣਦਾ, ਇਹ ਤੇ ਬਹਿ ਰਿਹਾ। ਮਹਾਰਾਜ ਕਹਿੰਦੇ ਨੇ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਦਾਏ। ਪਹਿਲਾ ਪਾਤਸ਼ਾਹ ਦਾ ਵਾਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਦਾਏ।
जो लंगड़ा है, टुंडा है, अंधा है, बहरा है, गुंगा है, इन्हों परमात्मा कितों न सी अंग अंग भंग रंग रूप कुल ही नहीं। बच्चे कुल अंग नहीं है, हाथ हैं कुछ नहीं कर सकता, जबान है नहीं बोल सकता, सहजे सहजे इसनों भोजन मिल रहा है, दूध मिल रहा है, खुराक मिल रही है, एक दिन इसके हथाच ताकत आँगी कुछ करन लग पा, एक दिन इसके पैर च बल आ जाता है चलन लग पैंदा, एक दिन कुवत गोयाई मिल जाती है बोलन लग पैंदा। शरीर दे इस सारे ज्ञान इंद्रे कर्म इंद्रे काम करन लग पैंदे ने भोजन की शक्ति नाल। विकास सारा भोजन ते खड़ा है। रोज रोज भजन कीता जाए अमृत वेले उठ के, हर अमृत वेले वत्ते का भेजिया भगत खाए खर्च रहे निखुटे नाए। वाहेगुरु वाहेगुरु जपदिया जपदिया एक दिन वाहेगुरु दिखाई देने लग पैंदा, एक दिन उसके बोल चारों पासे सुनाई देने लग पैंदा, एक दिन उसका दामन हथां दे आ जाता है, एक दिन ऐसा महसूस होता सी कि परमात्मा की गोद च बैठ रहा। ये सारी तौफीक मिलती है भजन नाल। जैसे शरीर का सारा बल की है भोजन, भोजन ना मिले कोई इंद्रा विकसित नहीं होएगा, मनुख का शरीर मर जाएगा। पर भजन रोज रोज ना होवे वो अखां नहीं मिलनगियां जो परमात्मा नूं वेख सकदे, वो कन भी नहीं मिलनगे जो सुन सकदे, वो जबान भी नहीं मिलेगी जो भजन का रस माण सकती है। यह भी मैं अर्ज कर रहा हूं, भोजन की बुरकी मूंह ते रख रहे हैं स्वाद आ गया, वाहेगुरु वाहेगुरु जपदा रस नहीं आया, क्यों? अजे जबान विचों तौफीक नहीं है, वरना वाहेगुरु आखण का भी अपना रस है। जिन्हों वाहेगुरु आखदे रस आवे, साहब कहते परमात्मा की रसना ते वसे है। प्रभ जी बसे साध की रसना, नानक जन का दासन दसना। वाहेगुरु तो यदि जबान ते है, क्यों? ये वाहेगुरु आखद रस नाल भर जाता है, ये बाणी जपद रस नाल भर जाता है, बाणी तो यदि रसना ते वस गई, नाम तो इसकी रसना ते वस गया। जिन्ने चिर तक वाहेगुरु वाहेगुरु आखद रस ना आवे, अजे वाहेगुरु रसना ते नहीं वसया, ते जितने चिर तक रसना ते नहीं वसया अखां नाल दिखाई भी कुछ नहीं देगा, परमात्मा ने दिखाई देगा संसार दिखाई देगा, कन्ना नाल सुनाई भी नहीं देगा। पहले गल रस दी, भोजन पहले जवान दा रस बनता है, खून बाद विच बनता है, मांस बाद विच बनता है, हड्डियां दी ताकत बाद विच बनता है, इंद्रियां दी शक्ति बाद विच बनता है, रस पहले। भोजन की बुरकी का रस आ गया, स्वाद ते पहले आ गया, हुण सहजे सहजे ये बुरकी पचेगी, पच के खून बनेगी, मिंज बनेगी, मांस बनेगी, शरीर की ताकत बनेगी। वाहेगुरु आखदे जब रस आ जाए तो समझ लेना वाहेगुरु रसना ते दिवस गए, अजे रूहानी शक्ति नहीं है, अजे अखां विच भी तौफीक नहीं है कि प्रभु नूं देख सकन, अजे ये सिलसिला विकसित होवेगा। पर इतनी गलती स्पष्ट हो गई जबान ते, ये पहला कदम है। बाणी पढ़ रहे हैं कोई रस नहीं है, वाहेगुरु वाहेगुरु जप रहे हैं कोई रस नहीं है, अजे रसना ते भी नहीं वसा, अजे हनूस दिल्ली दो रस्त, रूहानी बल रूहानी शक्ति, अजे वेखना उस प्रभु नु सुनना समझना अनुभव प्रकाश वो ते लंबी गल है, अजे ते आखदे आ रस भी नहीं है। प्रभ जी बसे साध की रसना, जैसे रस आन लग पैंदा है रसना ते प्रभु वस जांदा है, ते रसना विच बरकतां आ जांदियां, बोलां विच बरकतां आ जांदियां, एक दिन हत्थां च बरकतां आ जांदियां, जपदिया जपदिया एक दिन कदमां विच क्रांति आ जांदी है, ये सब कुछ जपदिया जपदिया हुंदा है। महाराज कहिंदे ने ऐसे भी हथ ने बिल्कुल बेबरकत, जे ओ कंचन नो हथ लावे खेऊ सेती रल गया, सोने नो हथ पांदा मिट्टी हो जांदा, बणदे होए कम नो हथ पांदा डैडेरी हो जांदा। पर ऐसे भी हथ ने मिट्टी नो छूंदे ने सोना, बिगड़े हुए काम नो हथ पांदे ने सिरे चढ़दा। महाराज कहिंदे ने हथां च बरकत, पैरां दे सत्या, ये तां हुंदा है
ਜਦ ਪਹਿਲੇ ਬੋਲਾਂ ਚ ਬਰਕਤ ਆ ਜਾਏ, ਪ੍ਰਭੂ ਦਾ ਨਾਮ ਰਸਨਾਂ ਤੇ ਟਿਕ ਜਾਏ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਸੌਗਾਤ ਸਾਡੀ ਝੋਲੀ ਚ ਪਵੇ ਤਾਂ ਕਿ ਇਸ ਪਰਮ ਆਨੰਦ ਨੂੰ ਅਸੀਂ ਮਾਣ ਸਕੀਏ। ਇਤਨੀਆਂ ਵਿਚਾਰਾਂ ਪ੍ਰਵਾਨ ਗੁਰਸੁਖ ਦੀ ਸ਼ਮਾ।

ਉਧਰ ਮਜ਼ਾ ਤਨ ਬਣਿਆ ਲਹੂ ਤੋਂ ਬਿੰਦ ਤੋਂ। ਫਿਰ ਗੁਰਬਾਣੀ ਖੁਲਾਸਾ ਕਰਦੀ ਹੈ ਮਾਂ ਕੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਹੈ ਪਿਤਾ ਦਾ ਬਿੰਦ ਹੈ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਬਹੁਤ ਸਾਰੀਆਂ ਪੰਕਤੀਆਂ। ਪ੍ਰਸ਼ਨ ਪੈਦਾ ਹੁੰਦਾ ਖੂਨ ਕਿਵੇਂ ਬਣਦਾ ਹੈ, ਰੋਟੀ ਤੋਂ। ਬਿੰਦ ਕਿਵੇਂ ਬਣਦਾ ਹੈ, ਰੋਟੀ ਤੋਂ, ਔਰ ਕਿਸ ਤੋਂ ਬਣਦਾ ਹੈ। ਖੂਨ ਕੀ ਹੈ, ਰੋਟੀ। ਬਿੰਦ ਕੀ ਹੈ, ਰੋਟੀ। ਰਖਤ ਬਿੰਦ ਕਰ ਨਿਵਿਆ, ਇਹ ਤਨ ਨਿਵਿਆ ਬਣਿਆ ਲਹੂ ਤੋਂ ਬਿੰਦ ਤੋਂ। ਰਖਤ ਬਿੰਦ ਕਰ ਨਿਮਿਆ ਅਗਨ ਉਧਰ ਮੜਾ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਦਸ ਮਾਸ ਮਾਤਾ ਉਧਰ ਰੱਖਿਆ, ਬਾਹਰ ਲਾ ਗਈ ਮਾਇਆ। ਇਹ ਖੂਨ ਤੋਂ ਬਣਿਆ, ਬਿੰਦ ਤੋਂ ਬਣਿਆ। ਖੂਨ ਤੇ ਬਿੰਦ ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ। ਤਨ ਬਣਿਆ ਭੋਜਨ ਤੋਂ, ਤਨ ਬਣਿਆ ਰੋਟੀ ਤੋਂ। ਅਗਰ ਇਹ ਬਣਿਆ ਰੋਟੀ ਤੋਂ ਹੈ ਤਾਂ ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਜੀਵ ਹੀ ਨਹੀਂ ਸਕਦਾ। ਤਨ ਨੂੰ ਜਨਮ ਦਿੱਤਾ ਹੈ ਭੋਜਨ ਨੇ, ਤੇ ਤਨ ਜੀਵਦਾ ਵੀ ਭੋਜਨ ਦੇ ਆਸਰੇ ਤੇ। ਇਹ ਵੀ ਮੈਂ ਅਰਜ਼ ਕਰਾਂ, ਗੁਰਬਾਣੀ ਨੇ ਚਾਰ ਹਸਤੀਆਂ ਨੂੰ ਮਹਾਨ ਪੂਜਨੀਕ ਆਖਿਆ। ਕਿਹੜੀਆਂ ਚਾਰ? ਭਗਤ ਕਬੀਰ ਜੀ ਦਾ ਬੋਲ ਹੈ, ਧਨ ਗੋਪਾਲ ਧਨ ਗੁਰਦੇਵ। ਹੇ ਗੋਪਾਲ, ਤੂੰ ਪੂਜਣ ਯੋਗ ਹੈ, ਤੂੰ ਧਨਤਾ ਦੇ ਯੋਗ ਹੈ। ਫਿਰ ਕਹਿੰਦੇ ਨੇ ਧਨ ਗੁਰਦੇਵ, ਹੇ ਗੁਰੂ ਤੂੰ ਵੀ ਧਨਤਾ ਦੇ ਯੋਗ ਹੈ, ਤੇਰੇ ਕਰਕੇ ਗੋਪਾਲ ਦਾ ਪਤਾ ਚੱਲਦਾ, ਨਹੀਂ ਤੇ ਗੋਪਾਲ ਦਾ ਪਤਾ ਵੀ ਨਾ ਚੱਲੇ। ਫਿਰ ਕਹਿੰਦੇ ਨੇ ਧਨ ਅਨਾਦ ਭੁੱਖੇ ਕਵਲ ਟੇਕੇ, ਹੇ ਅੰਨ ਹੇ ਰੋਟੀ ਤੂੰ ਵੀ ਪੂਜਣ ਯੋਗ ਹੈ, ਧਨਤਾ ਦੇ ਯੋਗ ਹੈ। ਪੇਟ ਦੇ ਚ ਪੈ ਜਾਏ ਤੇ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ। ਕਬੀਰ ਖੁਦ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੀ ਲੀਜੇ। ਪਹਿਲੇ ਆਪਣੀ ਮਾਲਾ, ਭੁੱਖਿਆਂ ਭਜਨ ਬੰਦਗੀ ਨਹੀਂ ਆਉਣੀ। ਧਨ ਗੋਪਾਲ ਧਨ ਗੁਰੂਦੇਵ ਧਨ ਅਨਾਦ ਭੁੱਖੇ ਕਵਲ ਟੇਕੇ। ਫਿਰ ਇੱਕ ਚੌਥਾ ਵੀ ਪੂਜ ਯੋਗ ਦੱਸਦੇ ਨੇ ਭਗਤ ਕਬੀਰ, ਧਨ ਓਏ ਸੰਤ ਜਿਨ ਐਸੀ ਜਾਣੀ, ਤਿੰਨ ਕੋ ਮਿਲਬੋ ਸਾਰੰਗ ਪਾਣੀ। ਉਹ ਸੰਤ ਵੀ ਪੂਜਨੀਕ ਨੇ ਜਿਨ੍ਹਾਂ ਨੇ ਇਸ ਅਸਲੀਅਤ ਨੂੰ ਸਮਝਿਆ ਕਿ ਅੰਨ ਵੀ ਪੂਜਣ ਯੋਗ ਹੈ, ਗੁਰੂ ਵੀ ਪੂਜਣ ਯੋਗ ਹੈ, ਪ੍ਰਭੂ ਵੀ ਪੂਜਣ ਯੋਗ ਹੈ। ਤਨ ਰੋਟੀ ਹੈ, ਇਹ ਬਣਿਆ ਰੋਟੀ ਤੋਂ ਹੈ, ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਮੈਂ ਇੱਕ ਦਫਾ ਫਿਰ ਦੁਹਰਾਉਂਦਾ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਰਖਤ ਬਿੰਦ ਕਰ ਨਿਮਿਆ, ਤਨ ਕਿਵੇਂ ਬਣਦਾ? ਲਹੂ ਤੋਂ ਬਿੰਦ ਤੋਂ। ਤੇ ਲਹੂ ਤੇ ਬਿੰਦ ਕਿਵੇਂ ਬਣਦਾ? ਰੋਟੀ ਤੋਂ, ਹੋਰ ਕਿਸ ਤੋਂ ਬਣਦਾ? ਭੋਜਨ ਤੋਂ। ਇਹ ਤਨ ਰੋਟੀ ਤੋਂ ਬਣਿਆ, ਭੋਜਨ ਤੋਂ ਬਣਾ। ਇਹ ਜੀਵੇਗਾ ਵੀ ਭੋਜਨ ਦੇ ਆਸਰੇ ਤੇ, ਬਿਨਾਂ ਭੋਜਨ ਤੋਂ ਜੀਵ ਹੀ ਨਹੀਂ ਸਕਦਾ। ਜੀਵਨ ਭਰ ਮਨੁੱਖ ਨੂੰ ਜਿਹੜੀ ਪ੍ਰਬਲ ਚਿੰਤਾ ਹੁੰਦੀ ਹੈ ਰਿਜ਼ਕ ਦੀ, ਰੋਟੀ ਦੀ, ਇਹ ਵੀ ਮੈਂ ਅਰਜ਼ ਕਰਦਾ, ਕਸ਼ਿਸ਼ ਰੋਟੀ ਦੀ ਹੈ। ਉਹਦਾ ਇੱਕ ਕਾਰਨ ਵੀ ਹੈ, ਪਾਣੀ ਦੀ ਤੇ

0: بارش بھی ہوندی ہے، روٹیاں دی بارش نہیں ہوندی، پانی دے تے دریا بھی چل دے نے، روٹیاں دے دریا نہیں چل دے، پانی دے تے سروور بھی ہوندے نے، چیلاں ہوندیاں نے، ساگر ہے، روٹیاں دے ساگر کوئی نہیں، روٹیاں دے سروور کوئی نہیں، روٹی لبنی پیندی ہے۔ اور بھی سن لو، سدگر دی بانی کہندی ہے ہر جگہ روٹی نہیں ہے، جتھے روٹی ہے اتھے جا کے لبنی پیندی ہے، ہر جگہ نہیں ہے، ہر جگہ منک دا رزق نہیں پیا، جتھے ہے اتھے جا کے لبنا پیندا ہے۔ نک نتھ خسم ہتھ کرت دھکے دے جہاں دانے، جتھے رزق پہ ہے، جتھے روٹی پئی ہے۔ نک نتھ خسم ہتھ کرت دھکے دے جہاں دانے تہاں کھانے، نانکا سچ ہے۔ مہاراج کہندے نے یہی ایک سچائی ہے، جتھے رزق پہ ہے اتھے ہی جا کے لبنا پیندا ہے، کھانا پیندا ہے، جانا پیندا ہے۔ کرت کی باندھی جگ پھرے چت بند ندھیرا، رزق کھچی پھردا ہے منک نوں سب جگہ، منکھتا دی ساری بھج دوڑ، پنچیاں دی ساری بھج دوڑ، پشواں دی ساری بھج دوڑ رزق، شریر دا بھجنا دوڑنا رزق، رزق بھجائی پھر دا، روٹی بھجائی پھر دی ہے۔ میں نو پھر کہن دینا، تن روٹی ہے اور کچھ بھی نہیں ہے۔ رکت بند کرنے میں یہ خون تے بند تو پیدا ہویا ہے، ماں کی رکت پتا بندارا، ماں دا لہو پتا دا بند کیویں بنیا ہے روٹی تو، تن بنیا ہے روٹی تو، یہ جیوے گا روٹی دے آسرے تے، ساری زندگی پھر منک روٹی لبدا ہی رہندا ہے، رزق ہی لبدا ہے۔ نوٹاں دے بنڈل روٹیاں دے بنڈل نے، اور کچھ بھی نہیں ہے۔ میرے پتر نو ملدی رہے، پوتریاں نو ملدی رہے، پڑ پوتریاں نو ملدی رہے، رزق دی چنتا، روٹیاں دی چنتا۔ تجوری وچ سونے چاندی دا اکٹھ، روٹیاں دا اکٹھ ہے، بھوش دیاں روٹیاں، آج دیاں نہیں، ستاں پیڑیاں دیاں، چنتا روٹی دی اور کچھ بھی نہیں۔ بھاویں ست پرش گربانی کہندی ہے کوئی ہور چنتا تو کرنی ہے تے کر لے، رزق دی چنتا نہ کر، نہ کر چنت، چنتا ہے کرتے۔ جس نے جیون بنایا ہے، جگت بنایا ہے، رزق دی چنتا او کرے گا۔ تو ادم تے کرنا ہے، چنتا نہیں کرنی، رزق لبنا تے ہے، چنتا نہیں کرنی۔ نہ کر چنت، چنتا ہے کرتے، سو کرتا چنتا کرے، جن اپایا جگ۔ دیکھو کسے دے گھر مہمان ہوئی ہے، گھر والے نو ساری فکر کرنی پی، کتھے ٹھہرانا ہے، کی کھلانا ہے، کی پلانا ہے، کس طرح دا اس دا انتظام کرنا ہے۔ یہ سارا برہمنڈ پرماتما دا گھر ہے، اسی اس دے جیو، انہوں فکر ہے، انہوں فکر ہے۔ وہ ساری چنتا دے چ ہے، اسی اس دا چنتن کریے، بس انی گل ہے۔ انہیں ساڈے نال سمبندھ جوڑے ہوا ہے، سر سر رزق سنبھا ہیٹھا کر، کاہے من بھو کریا۔ بالکل چنتا کردا ہے۔ ایرانی صوفی سنت سادی تے اسنو ہور بڑے باکمال ڈھنگ نال بیان کردا ہے، کہندا ہے غمے روزی مخر، کوئی غم تو کرنا ہے، چنتا کرنی ہے، کر لے، پر روٹی دا غم نہ کریں، رزق دا غم نہ کریں۔ غمے روزی مخر، مزن اور آکے دفتر را کہ پیشے است فل اے زد کل کند پستان مادر را. سادی کہندا ہے بچے دا جنم بعد دے چوندا ہے ماں دے استنا دے چ رزق دودھ پہلے بن جاندا ہے کہ پیشے است فل اے زد. تفل کہندے نے بچے دا کہ پیشے است فل اے زد کل کند پستان مادر را ماں دے پستان دے چ ماں دے استنا دے چ دودھ پہلے بن جاندا ہے بچے دا جنم بعد دے چ. اتھوں تو سکشا کیوں نہیں لیندا رزق پہلے ہے جیو بعد دے چ ہے جیون بعد دے چ ہے. گروانی پھر اس طرح بیان کر دیے پہلے دیتے رزق سنبھا پاچھے دیتے جنت اپاہا. رزق پہلے پیدا ہوندا ہے جنتو بعد دے چ پیدا ہوندا ہے جیو بعد دے چ پیدا ہوندا ہے. گروانی پہلے دیتے رزق سنبھا پاچھے دیتے جنت اپاہا. منکھ نو اس تے بھروسہ نہیں آنا اس گل تے بھروسہ نہ کرنا مانو پرماتما تے بھروسہ نہیں ہے اور واقعی پرماتما تے بھروسہ نہیں. پتہ ہے گرو ارجن دیو جی مہاراج کی کہندے ہیں جا کے ہردے بسواس پرب آیا تت گیان تت من پرگٹ آیا تت کال تت اسے وقت. ادھر بھروسہ بج گیا ادھر منک دی سمادھی لگ جاندی لین ہو جاندا ہے برہم گیان پرگٹ ہو جاندا ہے. تت گیان اس من پرگٹ آیا جان کے ہردے بسواس پرب آیا جتھے بسواس پورا بج جائے وشواس ڈولدا ہے بھروسہ ڈولدا ہے اور ساری زندگی ڈولدا ہے. ارداس کرنا سدگر سانو سکھاندے نے ڈولن تے راکھو پربھو نانک دے کر ہت کی ڈولدا ہے بھروسہ صدق ڈولدا ہے روز روز ڈولدا ہے بھروسہ نہیں بجدا. آج ملیا ہے پتہ نہیں کل ملنا ہے کہ نہیں مینو ملیا ہے پتہ نہیں پتراں نو ملنا ہے کہ نہیں پتراں نو ملیا ہے پتہ نہیں پوتریاں نو ملنا ہے کہ نہیں. زندگی لنگ جاندی ہے رزق دی چنتا بغور مطالعہ کرنا او دا ایک کارن ہے. منک جیمدا جو تن تے تل تے پیا تے جی تن دے تل تے جی رہا ہے تے تن تے روٹی ہے بھوجن ہے بنیا بھوجن تو ہے جیوے گا بھی بھوجن تے آس بنیا روٹی تو ہے زندہ بھی رہے گا روٹی دے آسرے تے. ہن میں عرض کراں اے من روٹی تو نہیں بنے اے جیو آتما روٹی تو نہیں بنے اے سنسار دا حصہ نہیں ہے اے تن روٹی تو بنے اے سنسار دا حصہ اے ٹھیک ہے چونکہ پربھو نے ہر منک دا رزق اودے کول نہیں بنایا لبنا پیندا ہے اس واسطے منک نے بڑے ادم تے اپرالے کیتے نے اور اس تو بڑی تعمیر ہوئی ہے ساری تعمیر سنسار دے چ منک کولوں کروائیے دو روٹیاں نے. اے بھی محض کرتے ریلاں نے موٹراں نے گڈیاں نے سڑکاں نے محل نے ماڑیاں نے فیکٹریاں نے کارخانے نے مسئلہ تے دو روٹی دا اور ہے کہ ساری بج دا جتھے منک ہے اتھے ہی روٹی ہوندی پھر منک نے کچھ بھی نہیں کرنا سی روٹی لبنی پیندی ہے جہاں دانے ہیں تہاں کھانے ہیں نان کا سچ اے پرماتما نے ساریاں دے دانے کھلیر رکھ دیتے ہیں لب اپنے دانے لب لے اپنا چوگا لب اپنے پشوان دے دانے بھی کھلیر دیتے ہیں پنچیاں دے بھی کھلیر دیتے ہیں لب دے پھر دین پنچی ਲੱਭਦੇ ਫਿਰਦੇ ਨੇ ਪਸ਼ੂ, ਲੱਭਦਾ ਫਿਰਦਾ ਹੈ ਮਨੁੱਖ, ਦਾਣੇ ਹੀ ਲੱਭਦਾ ਫਿਰਦਾ, ਔਰ ਕੀ ਲੱਭਦਾ ਫਿਰਦਾ। ਜਹਾਂ ਦਾਣੇ, ਕਿਉਂਕਿ ਜਿੱਥੇ ਹੈ ਉੱਥੇ ਦਾਣਾ ਨਹੀਂ ਹੈ, ਉੱਥੇ ਰੋਟੀ ਨਹੀਂ ਹੈ। ਜਹਾਂ ਦਾਣੇ, ਜਿੱਥੇ ਦਾਣੇ ਪਏ ਨੇ, ਜਿੱਥੇ ਰੋਟੀ ਪਈ ਹੈ। ਜਹਾਂ ਦਾਣੇ ਤਹਾਂ ਖਾਣੇ, ਕਦੀ ਬਗੌਰ ਮੁਤਾਲਾ ਕਰਨਾ, ਮਨੁੱਖ ਦਾ ਜਨਮ ਕਿੱਥੇ ਹੁੰਦਾ ਹੈ, ਜੀਵਦਾ ਕਿੱਥੇ ਹੈ, ਔਰ ਰਿਜ਼ਕ ਦੀ ਤਲਾਸ਼ ਕਿੱਥੇ ਕਿੱਥੇ ਕਰਦਾ ਹੈ। ਸਾਰੀ ਪੰਛੀਆਂ ਦੀ ਦੌੜ, ਸਾਰੇ ਪਸ਼ੂਆਂ ਦੀ ਦਿਨ ਭਰ ਦੌੜ, ਸਾਰੇ ਮਨੁੱਖਾਂ ਦੀ ਜੀਵਨ ਭਰ ਦੀ ਦੌੜ, ਮਸਲਾ ਰੋਟੀ ਦਾ ਔਰ ਕੁਛ ਵੀ ਨਹੀਂ ਹੈ, ਰਿਜ਼ਕ ਦਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ ਸੱਚਾਈ ਹੈ। ਤਨ ਬਣਿਆ ਰੋਟੀ ਤੋਂ ਹੈ, ਜੀਵੇਗਾ ਰੋਟੀ ਦੇ ਆਸਰੇ ਤੇ, ਮਨ ਰੋਟੀ ਤੋਂ ਨਹੀਂ ਬਣਿਆ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹੋ ਕਬੀਰ ਇਹ ਰਾਮ ਕੀ ਅੰਸ਼, ਰੋਟੀ ਮਨ ਦੀ ਲੋੜ ਨਹੀਂ ਹੈ, ਭੋਜਨ ਜੀਵ ਆਤਮਾ ਦੀ ਲੋੜ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਪਰ ਸਾਡਾ ਜੀਵਨ, ਜੀਵਨ ਚੇਤਨਾ ਤਨ ਨਾਲ ਇਤਨੀ ਸਮਿਲਿਤ ਹੋ ਗਈ ਹੈ, ਇਹਨੇ ਵੀ ਜੀਵਨ ਦਾ ਆਧਾਰ ਰੋਟੀ ਮੰਨ ਲਿਆ, ਭੋਜਨ ਮੰਨ ਲਿਆ। ਤਨ ਭੋਜਨ ਹੈ, ਮਨ ਭੋਜਨ ਨਹੀਂ ਹੈ। ਦੂਸਰਾ, ਜੰਮਦਿਆਂ ਹੀ ਮਨੁੱਖੀ ਬੱਚੇ ਦੀਆਂ ਨਜ਼ਰਾਂ ਜੋ ਲੱਭਦੀਆਂ ਨੇ, ਯਕੀਨ ਜਾਣੋ ਰਿਜ਼ਕ ਹੀ ਲੱਭਦੀਆਂ ਨੇ, ਕੁਛ ਵੀ ਨਹੀਂ ਲੱਭਦੀ, ਰਿਜ਼ਕ ਲੱਭਦੀ। ਅਸਤਣ ਮੂੰਹ ਦੇ ਚ ਪੈ ਜਾਂਦਾ, ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ, ਰਿਜ਼ਕ ਮਿਲ ਗਿਆ। ਅਜੇ ਉਸਦੇ ਹੱਥ ਰਿਜ਼ਕ ਕਮਾ ਨਹੀਂ ਸਕਦੇ, ਅਜੇ ਉਹਦੇ ਪੈਰ ਰਿਜ਼ਕ ਤੱਕ ਪਹੁੰਚ ਨਹੀਂ ਸਕਦੇ। ਤੋ ਕੁਦਰਤ ਨੇ ਨਿਯਮ ਬਣਾਇਆ, ਅਜੇ ਉਸਨੂੰ ਰਿਜ਼ਕ ਮਿਲਦਾ ਮਾਂ ਦੇ ਹੱਥਾਂ ਤੋਂ, ਅਜੇ ਉਸਨੂੰ ਰੋਜ਼ੀ ਮਿਲਦੀ ਹੈ ਮਾਂ ਤੋਂ। ਸਹਿਜੇ ਸਹਿਜੇ ਹੱਥ ਪੈਰ ਕੰਮ ਕਰਨਗੇ, ਰਿਜ਼ਕ ਲੱਭਣਾ ਪਏਗਾ, ਲੱਭਣਾ ਪਏਗਾ। ਔਰ ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਜਿੱਥੇ ਹੈ ਉੱਥੇ ਰਿਜ਼ਕ ਖਿੱਚ ਕੇ ਲੈ ਜਾਏਗਾ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਨ ਨੇ ਤਨ ਦੀ ਸੰਗਤ ਕਰ ਲਈ ਹੈ, ਤੋ ਮਨ ਵੀ ਸਮਝਦਾ ਮੇਰੀ ਵੀ ਲੋੜ ਰੋਟੀ ਹੈ, ਕਤਾ ਹੀ ਨਹੀਂ, ਕਤਾ ਹੀ ਨਹੀਂ। ਪੇਟ ਭਰ ਜਾਂਦਾ, ਮਨ ਤੇ ਭਰਦਾ ਹੀ ਨਹੀਂ, ਤਨ ਤੇ ਤ੍ਰਿਪਤ ਹੋ ਜਾਂਦਾ। ਖਾਂਦੇ ਹਾਂ ਦੋ ਰੋਟੀਆਂ ਨਹੀਂ, ਚਾਰ ਖਾ ਲਿਆਂਗੇ, ਛੇ ਖਾ ਲੈ, ਤ੍ਰਿਪਤ ਹੋ ਗਿਆ, ਮਨ ਤੇ ਤ੍ਰਿਪਤ ਹੁੰਦਾ। ਸੁਣਦੇ ਹੋਵੇ ਕੋਈ ਕਈਆਂ ਕੋਲ, ਔਰ ਕਈਆਂ ਨੇ ਮੈਨੂੰ ਕਿਹਾ, ਗਿਆਨੀ ਜੀ ਕੀ ਕਰੀਏ, ਪੇਟ ਤੇ ਭਰ ਗਿਆ, ਮਨ ਨਹੀਂ ਭਰਿਆ। ਸਵਾਦ ਹੈ, ਰਸ ਹੈ, ਹੁਣ ਤਨ ਦੀ ਲੋੜ ਤੇ ਹੈ ਨੇ, ਭੁੱਖ ਤੇ ਹੈ ਨੇ। ਤਨ ਦੀ ਲੋੜ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ, ਤੂੰ ਫਿਰ ਕੀ ਆਉਂਦਾ, ਖਾਈ ਜਾਂਦਾ, ਖਾਈ ਜਾਂਦਾ। ਮਨ ਦੀ ਭੁੱਖ ਤੇ ਮਿਟਦੀ ਨਹੀਂ, ਨਹੀਂ ਮਿਟਦੀ। ਬਹੁਤ ਸਾਰੇ ਮੁਲਕਾਂ ਦਾ ਅੱਜ ਮਸਲਾ ਹੋ ਗਿਆ ਓਵਰ ਈਟਿੰਗ, ਜ਼ਰੂਰਤ ਤੋਂ ਜ਼ਿਆਦਾ ਖਾਣਾ, ਮਸਲਾ ਖੜਾ ਹੋ ਗਿਆ। ਔਰ ਸਾਡੇ ਦੇਸ਼ ਦੇ ਆਯੁਰਵੇਦ ਆਚਾਰੀਆ ਇੰਝ ਕਿਹਾ ਕਰਦੇ ਸਨ, ਆਹਾਰ ਰੋਗ ਆਹਾਰ ਚਿਕਿਤਸਾ। ਖਾਣਾ ਪੀਣਾ ਰੋਗ ਹੈ, ਖਾਣਾ ਪੀਣਾ ਅੰਮ੍ਰਿਤ ਹੈ, ਖਾਣਾ ਪੀਣਾ ਜ਼ਹਿਰ ਹੈ, ਖਾਣਾ ਪੀਣਾ ਦਾਰੂ ਹੈ। ਕਿਉਂ ਐਸਾ ਕਿਉਂ ਕਹਿ ਦਿੱਤਾ? ਭੁੱਖ ਹੈ, खाना पीना अमृत है, एक एक बुरकी अमृत है, शरीर दी लोड़ा नु पूरा करेगी। भुख नहीं है, हुण एक एक बुरकी जहर है, रोग है। इस वास्ते वैद धनंतर ऐलानिया कहिंदे सन, होर रोगां दा कोई कारण नहीं, 90% आहार रोग, खाने पीने तो रोग पैदा हुंदे। आहार रोग, आहार चिकित्सा, आहार दारू, आहार ही औषधि है। खाना पीना औषधि है, खाना पीना रोग है। कीड़ा खाना पीना रोग है। धन गुरु नानक देव जी महाराज ने ऐसा फरमान कीता है, बाबा और खाना खुशी खुआर, जित खा दे तन पीड़िए, मन में चले विकार। इस होर दे की अर्थ करोगे, निकम्मे चकरा च ना पै जाना। बाबा होर खाना खुशी खुआर, भुख ते है नहीं, होर खाई जांदा, भुख ते है नहीं, दो रोटियां नाल पूर्ति हो गई। गुरबाणी ग्रामर दे मुताबिक यही अर्थ ने। मन मत नाल कोई अर्थ करे ते करदा फिर। बाबा होर खाना खुशी खुआ, भुख ते है नहीं, खा रहे है, एक एक बुरकी रोग होवे, एक एक बुरकी जहर बनेंगे, एक बुरकी शरीर देच अनर्थ पैदा करेगे। बाबा और खाना खुशी खुआर, जित खा दे तन पीड़िए, मन में चले विकार। जरूरत तो खादा होया, तन नु रोगी बनाएगा, मन नु विकारी बनाएगा, शक्ति अदक बनेगी, उदी लोड़ नहीं। तो मैं अर्ज करा, तन भोजन है, मन भोजन नहीं है। पर भुलेखे करके तन दियां लोड़ां नु मन ने अपनी लोड़ समझ ले, तो उहदे नाल की आउंदा है? तन ते लोड़ां दे तल ते सीमित रहिंदा है, तन दियां लोड़ां मन दे तल ते लोभ बन जांदियां ने। लोभ मन दे च आउंदा है, तन दे च नहीं आउंदा। तन ते तृप्त हो जांदा है, भुख मिट गई, तन ते साफ कह देंदा नहीं लोड़ हुण मैनूं। और सारियां ही तन दियां लोड़ां बिल्कुल सीमित ने, लोभ सीमित नहीं है, की नहीं सीमत। मनुख लोड़ा करके बेईमान नहीं आंदा, लोभ करके आंदा। मनुख लोड़ा करके भ्रष्ट नहीं आंदा, लोभ करके आंदा। मनुख लोड़ा करके धोखेबाज नहीं बनता, लोभ करके बनता। मनुख लोड़ा करके पापी नहीं बनता, लोभ करके बनता। कबीर, जहां लोभ तहां पाप है। लोभ जिथे उथे ते पाप होएगा, लब पाप दोए राजा में था, कूड़ हुआ सिकदास। अगर लोभ राजा है, गुरु नानक देव जी महाराज कहते, पाप वजीर आजम है, उसका नाल ही रहेगा। लब ते पाप दोवे इकट्ठे रहेंगे, लोभ ते पाप दोहे इकट्ठे रहेंगे। मैं फिर अर्ज करा, लोड़ा करके मनुख भ्रष्ट नहीं आता, लोभ करके आता। लोड़ां दी ते सीमा है, कितनिया लोड़ां ने, बिल्कुल सीमित ने, लोभ दी कोई सीमा नहीं। अरबां खरबां दी धन संपदा जमा हो जाए तां भी लोभ शांत नहीं होता, लोभ दी कोई सीमा ही नहीं। इस वास्ते इंज कह रही है, लखां पति भी मंगता है भुखा है भिखारी है, करोड़ां पति भी मंगता है भुखा भिखारी है, अरबां पति भी नंगा है भुखा है भिखारी है। बल्कि सतगुरु कहते हैं, सगल सृष्टि को राजा दुखी है, सारी सृष्टि का भी राजा बन जाए दुखी दा दुखी रहे। कारण, शरीर दियां लोड़ां नो जद मन ने लोभ बना लिया, लोभ दी कोई सीमा नहीं, कोई सीमा नहीं। गुरबाणी समझांदी है, मन तेरी लोड़ कुछ और है, तू तन दी संगत करके तन दियां लोड़ां नू अपनियां लोड़ां समझ बैठा है। तन ते बनया रोटी तो भोजन तो ठीक है, तू रोटी तो नहीं बनया, फिर तू किस तो बनया? कहो कबीर ए राम की अंश, ਉਤੇ ਰਾਮ ਦੀ ਅੰਸ਼ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਮੈਂ ਇਸ ਦਾ ਦੂਸਰਾ ਪਹਿਲੂ ਬਿਆਨ ਕਰਾਂ। ਜਨਮ ਤੋਂ ਹੀ ਤਨ ਦੇ ਅੰਦਰ ਭੋਜਨ ਦੀ ਭੁੱਖ ਹੈ, ਜਨਮ ਤੋਂ ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ। ਇਹ ਕਥਾ ਤਨ ਵਾਸਤੇ ਨਹੀਂ, ਇਹਦੇ ਨਾਲ ਕੋਈ ਪੇਟ ਨਹੀਂ ਭਰਨਾ। ਅਗਰ ਪੇਟ ਭਰ ਸਕਦਾ ਤਾਂ ਫਿਰ ਲੰਗਰ ਪਾਣੀ ਦੀ ਕੋਈ ਲੋੜ ਹੀ ਨਹੀਂ। ਇਸ ਕੀਰਤਨ ਨਾਲ ਤਨ ਦੀਆਂ ਲੋੜਾਂ ਦੀ ਪੂਰਤੀ ਨਹੀਂ ਆਉਂਦੀ। ਵਾਹਿਗੁਰੂ ਵਾਹਿਗੁਰੂ ਦਾ ਜਪ ਕੋਈ ਤਨ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ। ਇਸ ਚੱਕਰ 'ਚ ਨਾ ਪੈਣਾ, ਇਹ ਮਨ ਵਾਸਤੇ, ਇਹ ਮਨ ਵਾਸਤੇ। ਭੋਜਨ ਮੇਰੇ ਸਾਹਮਣੇ ਪਿਆ ਪਰ ਭੋਜਨ ਨਾਲ ਮੈਂ ਆਪਣਾ ਤਨ ਨਾ ਜੋੜਾਂ, ਭਾਵ ਬੁਰਕੀ ਨੂੰ ਮੂੰਹ 'ਚ ਨਾ ਪਾਵਾਂ, ਮੇਰੀ ਭੁੱਖ ਨਹੀਂ ਮਿਟੇਗੀ। ਕੀਰਤਨ ਮੇਰੇ ਸਾਹਮਣੇ ਹੋ ਰਿਹਾ, ਪਾਠ ਮੈਂ ਕਰ ਰਿਹਾ, ਪਰ ਮੈਂ ਇਸ ਨਾਲ ਆਪਣਾ ਮਨ ਨਹੀਂ ਜੋੜਦਾ। ਯਕੀਨ ਜਾਣੋ, ਬਾਣੀ ਪੜ੍ਹਦਿਆਂ ਹੋਇਆਂ ਵੀ ਮਨ ਰੋਂਦਾ ਪਿੱਟਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ, ਚਿੰਤਾ ਤੁਰ ਰਹੇਗਾ, ਸੋਗੀ ਰਹੇਗਾ, ਭਾਵੇਂ ਸਾਰਾ ਦਿਨ ਪੜ੍ਹਦਾ ਰਹੇ ਬਾਣੀ। ਕਹਿੰਦੇ ਨੇ, ਮੈਨੂੰ ਮਿਲਦੇ ਨੇ ਕਈ, ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਮੈਂ ਕਿਹਾ ਤੇਰਾ ਚਿਹਰਾ ਤੇ ਦੱਸਦਾ ਪਿਆ ਇੱਕ ਪੰਕਤੀ ਵੀ ਨਹੀਂ ਤੇਰੇ ਮਨ ਨੇ ਸੁਣੀ। ਉਸੇ ਤਰ੍ਹਾਂ ਹੀ ਸੋਗ ਦੇ ਚ, ਚਿੰਤਾ ਦੇ ਚ, ਹੰਕਾਰ ਦੇ ਚ, ਵਿਕਾਰ ਦੇ ਚ, ਕੁਛ ਵੀ ਨਹੀਂ, ਕੁਛ ਵੀ ਨਹੀਂ। 36 ਪ੍ਰਕਾਰ ਦਾ ਭੋਜਨ ਮੇਰੇ ਸਾਹਮਣੇ ਪਿਆ, ਮੈਂ ਬੁਰਕੀ ਮੂੰਹ 'ਚ ਨਹੀਂ ਪਾਈ। ਚਲੋ ਮੂੰਹ 'ਚ ਵੀ ਪਾ ਲਈ ਹੈ, ਸਵਾਦ ਆ ਗਿਆ ਸਰ, ਪਰ ਮੈਂ ਥੱਲੇ ਨਹੀਂ ਕੀਤੀ, ਕੰਠ ਤੋਂ ਥੱਲੇ ਨਹੀਂ ਕੀਤੀ। ਭੁੱਖ ਨਹੀਂ ਮਿਟੇਗੀ, ਭੁੱਖ ਨਹੀਂ ਮਿਟੇਗੀ। ਇੱਕ ਇੱਕ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਆਏਗਾ। ਮਨ ਦੀ ਭੁੱਖ ਇਹ ਭੋਜਨ ਨਹੀਂ ਹੈ। ਜਨਮ ਤੋਂ ਤਨ ਦੇ ਅੰਦਰ ਰੋਟੀ ਦੀ ਭੁੱਖ ਹੈ, ਭੋਜਨ ਦੀ ਭੁੱਖ ਹੈ। ਜਨਮ ਤੋਂ ਸਰੀਰ ਦੇ ਨਾਲ ਮਨ ਦੇ 'ਚ ਭਜਨ ਦੀ ਭੁੱਖ ਨਹੀਂ ਹੈ। ਇਤਨੀ ਮਰਜ਼ ਕਰਾਂ, ਨਹੀਂ ਹੈ। ਵਿਦਵਾਨ ਇੰਜ ਵੀ ਕਹਿੰਦੇ ਨੇ, ਜਿਹਦੇ ਅੰਦਰ ਹਰ ਵਕਤ ਭੋਜਨ ਦੀ ਭੁੱਖ ਹੈ, ਭੁੱਖ ਤੋਂ ਮੁਰਾਦ ਹੈ ਭਿਖਾਰੀ, ਹਰ ਵਕਤ ਮਨੁੱਖ ਭਿਖਾਰੀ ਹੈ। ਪਰ ਕਿਸੇ ਮਨ ਦੇ ਅੰਦਰ ਭਜਨ ਦੀ ਭੁੱਖ ਪੈਦਾ ਹੋ ਜਾਏ, ਸਿਰਫ ਭੁੱਖ, ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ, ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੋ ਜਾਂਦਾ ਹੈ। ਇਹਨੂੰ ਮੈਂ ਦੂਜੇ ਨੁਕਤੇ ਨਾਲ ਬਿਆਨ ਕਰਾਂ। ਸੰਸਾਰ ਦੇ ਮਾਰਗ ਤੇ ਚੱਲ ਕੇ ਬਹੁਤ ਕੁਛ ਪ੍ਰਾਪਤ ਹੋ ਵੀ ਜਾਏ, ਅਖੀਰ ਦੇ 'ਚ ਪਤਾ ਚੱਲਦਾ ਕੱਖ ਨਹੀਂ ਮਿਲਿਆ, ਕੁਛ ਵੀ ਨਹੀਂ, ਹੱਥ ਖਾਲੀ ਨੇ। ਨਿਰੰਕਾਰ ਦੇ ਮਾਰਗ ਤੇ ਚੱਲ ਕੇ, ਧਰਮ ਦੇ ਮਾਰਗ ਤੇ ਚੱਲ ਕੇ ਜੇ ਕੁਛ ਨਹੀਂ ਵੀ ਪ੍ਰਾਪਤ ਹੋਇਆ, ਬਹੁਤ ਕੁਛ ਪ੍ਰਾਪਤ ਹੋ ਜਾਂਦਾ ਹੈ। ਨਹੀਂ ਪਰਮਾਤਮਾ ਮਿਲਿਆ, ਪਰਮਾਤਮਾ ਦੀ ਪਿਆਸ ਮਿਲ ਗਈ ਹੈ, ਉਹਦੀ ਤੜਪ ਮਿਲ ਗਈ ਹੈ, ਉਹਦੀ ਭੁੱਖ ਮਿਲ ਗਈ ਹੈ। ਭਗਤਾਂ ਨੇ ਇਸ ਤੇ ਵੀ ਸ਼ੁਕਰਾਨਾ ਕੀਤਾ। ਪਤਾ ਹੈ ਕਿਉਂ? ਕਿਸੇ ਮਨੁੱਖ ਨੂੰ ਭੋਗਨ ਭੁੱਖ ਹੀ ਨਾ ਲੱਗੇ ਭੋਜਨ ਦੀ ਤਨ ਦੇ ਤਲ ਤੇ, ਤਾਂ ਆਯੁਰਵੇਦ ਆਚਾਰੀਆ ਕਹਿੰਦੇ ਨੇ ਤਨ ਰੋਗੀ ਹੈ, ਰੋਗੀ ਬਿਮਾਰ। 104 ਡਿਗਰੀ ਦਾ ਬੁਖਾਰ ਚੜਿਆ ਹੋਇਆ, 36 ਪ੍ਰਕਾਰ ਦਾ ਭੋਜਨ ਪਰੋਸ ਕੇ ਉਸਦੇ ਅੱਗੋਂ ਰੱਖਿਆ, ਕਹਿੰਦਾ ਨਹੀਂ ਮੈਨੂੰ ਭੁੱਖ ਨਹੀਂ ਹੈ। ਅਗਲੇ ਕਹਿੰਦੇ 4 ਦਿਨ ਦਾ ਤੂੰ ਕੁਝ ਖਾਧਾ ਨਹੀਂ, ਮੰਜੇ ਤੇ ਪਿਆ, ਖਾ, ਕਮਜ਼ੋਰ ਹੁੰਦਾ ਜਾ ਰਿਹਾ। ਵੈਦ ਕਹਿੰਦੇ ਨੇ ਖਾ, ਕਹਿੰਦਾ ਭੁੱਖ ਨਹੀਂ ਹੈ। ਇਤਨਾ ਜ਼ੋਰ ਦਾ ਤਾਪ ਉਹਨੇ ਭੁੱਖ ਨੂੰ ਮਾਰ ਦਿੱਤਾ, ਭੁੱਖ ਦੇ ਤਾਪ ਨੂੰ ਦਬਾ ਦਿੱਤਾ। ਫਿਰ ਜਦ ਉਸ ਨੂੰ ਪ੍ਰੇਰਦਿਆਂ ਨਹੀਂ ਖਾ, ਨਹੀਂ ਤੇ ਸਰੀਰ ਨਿਡਾਲ ਹੋਵੇਗਾ, ਕਮਜ਼ੋਰ ਹੋਵੇਗਾ, ਉਹ ਖਾਂਦਾ, ਕਹਿੰਦਾ ਸਵਾਦ ਨਹੀਂ। ਆਪਦੀ ਗਿਆਤਲੀ ਅਰਜ਼ ਕਰਾਂ, ਆਯੁਰਵੇਦ ਆਚਾਰੀਆ ਕਹਿੰਦੇ ਸਾਰੀ ਜ਼ਬਾਨ ਸਵਾਦ ਨਹੀਂ ਮਾਣਦੀ, ਕੋਈ ਥੋੜੇ ਜਿਹਾ ਤੰਤੂ ਨੇ ਜ਼ਬਾਨ ਦੇ 'ਚ, ਉਹ ਰਸ ਲੈਂਦੇ ਨੇ। ਉਹ ਬਾਰੀਕ ਤੰਤੂ ਜ਼ੋਰ ਦੇ ਬੁਖਾਰ ਕਰਕੇ ਕਮਜ਼ੋਰ ਹੋ ਜਾਂਦੇ ਨੇ, ਸ਼ਿਥਲ ਹੋ ਜਾਂਦੇ, ਰਸ ਲੈਣ ਦੀ ਉਹਨਾਂ 'ਚ ਸਮਰੱਥਾ ਨਹੀਂ ਰਹਿ ਜਾਂਦੀ, ਕੰਮ ਨਹੀਂ ਕਰਦੇ। ਤੂੰ ਬੰਦੇ ਨੂੰ ਭੋਜਨ ਦਾ ਸਵਾਦ ਨਹੀਂ ਆਉਂਦਾ, जदके है स्वाद ही। जो तंतु स्वाद मान सकते ने वो रोगी हो गए, रोग करके कमजोर हो गए, शिथिल हो गए, स्वाद नहीं आऊंगा। कहिंदा स्वाद नहीं है, भुख दा ना लगना ते स्वाद दा ना आवना इस गल दी पहचान है तन रोगी बीमार है। हुण दूसरा पहलू, जिस मन दे अंदर भजन दी भुख नहीं है, नाम दी भुख नहीं है, मन रोगी है, रोगी है। ऐसे रोगियां दी तादाद बहुत थोड़ी है जिन्हां नूं भोजन दी भुख नहीं लगदी। ऐसे रोगियां नाल सारा संसार भरिया पिया है जिन्हां नूं भजन दी भुख लगदी नहीं, लगदी किधरे एक दिन रोटी नहीं खादी, सौ नूं दसदा फिरदा अज ते मैं खा रोटी खाण दी वेल नहीं मिली, नहीं खादी, अज ते भुखे रह गए। घर वाले भी चिंता करदे ने, महीना महीना नितनेम नहीं कीता, गुरुद्वारे नहीं आया, जप नहीं कीता, ना घर वालिया नूं अफसोस ना इनू अफसोस, क्यों ना घर वालिया नूं भुख लगदी है भजन दी ना इस नूं लगदी। घर वाले भी रोगी, ए भी रोगी। ऐसे रोगियां दी तादाद बहुत थोड़ी है, बहुत थोड़ी है जिन्हां नूं भोजन दी भुख नहीं लगदी। ऐसे रोगियां नाल सारा संसार भरिया पिया जिन्हां नूं भजन दी भुख लगदी नहीं। महाराज कहिंदे सारे ही रोगी ने, जो जो दिसे सो सो रोगी। ते रोगी दी पहचान की होवेगी, खुद फैसला कर लेना। इनू सादी कहिंदे ने तो खुद बा मुनसब सुध, अपना फैसला आप कर, दूजे तो ना करा। तू की है, दूजा की जानता तेरे बारे, तेरे विचार की ने, तेरी सोचनी की है, तेरा चिंतन की है, दूजे नू की पता, होते चित्र गुप्त है, अपना फैसला आप कर। जो तू दिखाई दे रहे हैं तू ओ नहीं है, जो तू सोचता रहना है तू ओ है। जो तू दिखाई दे रहे हैं तू ओ नहीं है, जो तेरे अंदर विचार चलते रहने तू ओ है। जो तू दिखाई दे रहे हैं ते दुनिया जो कुछ तेनू जान दिए ते कह दिए तू ओ नहीं है, जो तेरे अंदर चिंतन चलता रहता है तू ओ है। कहिंदे ने एक कोई मनुख सारी दुनिया नू देखदा है, सूरज चंद तारियां नू भी देखण दी इच्छा है, उत्थे जाण दी भी इच्छा है, अपने आप नू नहीं देखदा, नहीं देखदा। हर मनुख सारियां दे ते नेड़े होना चाहुंदा है, अपने नेड़े ने। चलो मैं इस तरह भी बयान करा, एक पति अपनी पत्नी दे जितने नेड़े है अपने नेड़े नहीं है। पत्नी बारे बहुत कुछ जानता है, उदे गुण अवगुण सुभाव सब कुछ जानता है, अपने बारे कख भी नहीं जानता, कुछ भी नहीं पता। तो हुण मैं इंज भी अर्ज करा, एक पत्नी पति बारे बहुत कुछ जानती है, बड़ा कुछ पता है, उदी हर कमजोरी का, उदे हर अवगुण का, उदी हर खूबी का, उदे हर सुभाव का पता है, अपना कख भी नहीं जानते, कुछ भी नहीं पता। एक पिता अपने पुत्र दे जितना नेड़े है अपने नेड़े नहीं है। एक पुत्र पिता दे जितना नेड़े है अपने नेड़े नहीं है। एक भरा जितना भरा दे नेड़े है अपने नेड़े नहीं है। कि जद अपने तो ही दूर है, आई दूर, बिल्कुल दूर, तो अपनी असलियत का पता नहीं चलता। अपनी असलियत का पता, अपने नेड़े आन का मतलब अपने विचारां दे नेड़े आवना, अपनी सोचनी दे नेड़े आवना, अपने चिंतन दे नेड़े आवना। मैं की याद करता रहना, मैं की सोचता रहना, मेरे अंदर केड़े विचार चलते रहते। अगर कोई इसनों देखण वाला है तो गुरु नानक देव जी महाराज कहिंदे ने गुरमुख है, एहो मन आर सी कोई गुरमुख देखे। इते गुरमुख है, इते मान गुरमुख है, इते अपने नेड़े आ गए, अपने विचारां नूं देखण लग पए। ਇਹਨਾਂ ਗੰਦੇ ਵਿਚਾਰਾਂ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੀ ਸੋਚਣੀ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੇ ਚਿੰਤਨ ਨੂੰ ਰੋਜ਼ ਰੋਜ਼ ਦੇਖਦਿਆਂ, ਆਖਿਰ ਇਸ ਦੇ ਅੰਦਰ ਘਿਰਣਾ ਪੈਦਾ ਹੋ ਜਾਏਗੀ। ਪਰ ਬਦਕਿਸਮਤੀ, ਮਨੁੱਖ ਆਪਣੇ ਨੇੜੇ ਆਉਂਦਾ ਹੀ ਨਹੀਂ। ਇਸ ਵਾਸਤੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਤੇਰੇ ਬਾਰੇ ਦੂਸਰੇ ਦਾ ਫੈਸਲਾ ਗਲਤ ਹੋਵੇਗਾ। ਦੂਸਰਾ ਕੀ ਜਾਣਦਾ ਤੇਰੇ ਕੀ ਵਿਚਾਰ ਨੇ, ਤੂੰ ਕੀ ਸੋਚਦਾ ਰਹਿਣਾ। ਇਹ ਜ ਮੈਂ ਅਰਜ਼ ਕਰਦੇ ਹਾਂ, 100% ਲੋਕੀ ਦੂਜਿਆਂ ਬਾਰੇ ਗਲਤ ਫੈਸਲੇ ਕਰਦੇ। ਇਹ ਪਾਪੀ ਹੈ, ਇਹ ਪੁੰਨੀ ਹੈ, ਇਹ ਤਾਂ ਕਹਿਣ ਮਾਤਰ ਗੱਲਾਂ ਹੋਣ। ਪਰ ਮਹਾਰਾਜ ਕਹਿੰਦੇ ਨੇ, ਕਹਿਣ ਮਾਤਰ ਖੇਡ ਨਹੀਂ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਰਨਾ ਲਿਖ ਲਏ ਜਾ। ਜੋ ਅਸੀਂ ਕਰਦੇ ਹਾਂ, ਜਿਸ ਕਰਮ ਦੇ ਚ ਮਨ ਆਉਂਦਾ ਹੈ, ਉਹ ਅੰਦਰ ਲਿਖਿਆ ਜਾਂਦਾ, ਉਸੇ ਵਕਤ ਲਿਖਿਆ ਜਾਂਦਾ, ਸੰਸਕਾਰ ਬਣ ਜਾਂਦਾ। ਜਿਸ ਕਰਮ ਦੇ ਚ ਮੇਰਾ ਮਨ ਹੈ, ਉਸ ਕਰਮ ਦੇ ਸੰਸਕਾਰ ਬਣ ਜਾਂਦੇ ਨੇ। ਜਿਸ ਕਰਮ ਦੇ ਚ ਮੇਰਾ ਮਨ ਨਹੀਂ ਹੈ, ਉਹਦੇ ਸੰਸਕਾਰ ਨਹੀਂ ਬਣਦੇ, ਅੰਦਰ ਲਿਖਿਆ ਨਹੀਂ ਜਾਂਦਾ। ਚੋਰੀ ਅੰਦਰ ਲਿਖੀ ਜਾਂਦੀ ਹੈ, ਕਿਉਂ? ਉਹਦੇ ਚ ਮੇਰਾ ਪੂਰਾ ਮਨ ਆਉਂਦਾ, ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਬਾਣੀ ਦਾ ਪਾਠ ਮੇਰੇ ਅੰਦਰ ਨਹੀਂ ਲਿਖਿਆ ਜਾਂਦਾ, ਨਾ ਮੇਰੀ ਸਾਵਧਾਨੀ ਆਉਂਦੀ ਹੈ, ਨਾ ਮੇਰੀ ਇਕਾਗਰਤਾ ਆਉਂਦੀ ਹੈ, ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ। ਕਿਸੇ ਵੀ ਸ਼ੁਭ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ, ਬੁਰੇ ਕਰਮਾਂ ਦੇ ਬਣਦੇ, ਕਿਉਂਕਿ ਬੁਰੇ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਕਰਦਾ। ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਸ਼ੁਭ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਨਹੀਂ ਕਰਦਾ। ਹਰ ਇੱਕ ਕਹਿ ਦਿੰਦਾ ਕੀ ਕਰੀਏ, ਮਨ ਤੇ ਜੁੜਦਾ ਹੀ ਨਹੀਂ। ਪਰ ਜਦ ਤੂੰ ਝੂਠ ਬੋਲਦਾ, ਉਹਦੇ ਚ ਪੂਰਾ ਮਨ ਆਉਂਦਾ। ਜਦ ਤੂੰ ਕਿਸੇ ਨੂੰ ਠੱਗਦਾ, ਉਹਦੇ ਚ ਤੇਰਾ ਪੂਰਾ ਮਨ ਆਉਂਦਾ। ਜਦ ਤੂੰ ਕਿਸੇ ਨੂੰ ਧੋਖਾ ਦੇਣਾ, ਉਹਦੇ ਚ ਤੇਰਾ ਪੂਰਾ ਮਨ ਆਉਂਦਾ। ਜਦ ਜੇਬ ਕਤਰਾ ਕਿਸੇ ਦੀ ਜੇਬ ਕੱਟਦਾ, ਉਸਦੇ ਚ ਪੂਰਾ ਉਸਦਾ ਮਨ ਆਉਂਦਾ। ਬੜੀ ਭਾਰੀ ਇਕਾਗਰਤਾ ਆਉਂਦੀ। ਕਿਸੇ ਜੇਬ ਕਤਰੇ ਨੇ ਨਹੀਂ ਆਖਿਆ, ਜੇਬ ਕੱਟਣ ਲੱਗਿਆ ਮੈਂ ਇਕਾਗਰ ਕਿਵੇਂ ਆਊਂ? ਕਿਸੇ ਡਕੈਤ ਨੇ ਨਹੀਂ ਆਖਿਆ, ਡਾਕਾ ਡਾਲਣ ਲੱਗਿਆ ਮੈਂ ਆਪਣਾ ਮਨ ਇਕਾਗਰ ਕਿਵੇਂ ਕਰਾਂ? ਇਕਾਗਰ ਹੋ ਜਾਂਦਾ। ਹਰ ਅਭਿਆਸੀ ਨੇ ਆਖਿਆ, ਹਰ ਸਤਸੰਗੀ ਨੇ ਆਖਿਆ, ਕੀ ਕਰੀਏ, ਮਨ ਤੇ ਜੁੜਦਾ ਹੀ ਨਹੀਂ, ਮਨ ਤੇ ਇਕਾਗਰ ਹੀ ਨਹੀਂ ਆਉਂਦਾ। ਕਾਰਨ ਕਿਉਂ ਨਹੀਂ ਇਕਾਗਰ ਆਉਂਦਾ? ਨਾ ਸਮਾਜ ਦਾ ਡਰ, ਨਾ ਕਾਨੂੰਨ ਦਾ ਡਰ। ਤੇ ਪਰਮਾਤਮਾ ਦਾ ਡਰ ਬੰਦਾ ਮੰਨੇ ਨਾ, ਤੇ ਗੱਲ ਖਤਮ। ਸਾਰੀ ਜ਼ਿੰਦਗੀ ਕਰਮ ਕਾਂਡ ਚੱਲਦਾ ਰਹੇਗਾ, ਹੋਵੇਗਾ ਕੁਛ ਵੀ। ਤੇ ਪਤਾ, ਕਰਮ ਕਾਂਡ ਕਿਸ ਨੂੰ ਕਹਿੰਦੇ ਨੇ? ਜਿਸ ਵਿੱਚ ਮਨ ਪੂਰਾ ਨਹੀਂ ਹੈ। ਨਹੀਂ, ਇਹ ਵੀ ਮੈਂ ਅਰਜ਼ ਕਰਦਾ, ਪੂਰੀ ਭਾਵਨਾ ਹੈ, ਪੂਰਾ ਮਨ ਹੈ, ਹਰ ਕਰਮ ਭਗਤੀ ਹੋ ਜਾਂਦਾ, ਭਗਵਾਨ ਨਾਲ ਜੋੜ ਦਿੰਦਾ। ਕੋਈ ਮਨ ਨਹੀਂ ਹੈ, ਕੋਈ ਭਾਵਨਾ ਨਹੀਂ ਹੈ, ਕੋਈ ਯਕਸੋਈ ਨਹੀਂ ਹੈ, ਇਹ ਤੇ ਕਰਮ ਕਾਂਡ ਚੱਲਦਾ ਰਹਿੰਦਾ ਹੈ। ਕਰਮ ਕਾਂਡ ਜਨਮ ਤੋਂ ਤਨ ਦੇ ਅੰਦਰ ਭੋਜਨ ਦੀ ਭੁੱਖ ਹੈ, ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ। ਕਾਰਨ, ਮਨ ਰੋਗੀ ਹੈ, ਇਸ ਜਨਮ ਦਾ ਨਹੀਂ, ਅਨੰਤ ਜਨਮਾਂ ਤੋਂ, ਅਨੰਤ ਜਨਮਾਂ ਤੋਂ ਰੋਗੀ ਹੈ, ਔਰ ਬੇਹੋਸ਼ ਹੈ, ਅਚੇਤ ਹੈ, ਭੁੱਖ ਨਹੀਂ ਹੈ। ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਜਪ ਹੈ, ਥੋੜਾ ਇਸ ਨੂੰ ਸੁਚੇਤ ਕਰਨਾ ਤੇ ਕਿਧਰੇ ਇਸ ਦੇ ਅੰਦਰ ਭੁੱਖ ਪੈਦਾ ਹੋ ਜਾਏ। ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ। ਜੈਸੇ ਮਨੁੱਖ ਪੂਰੀ ਇਕਾਗਰਤਾ ਨਾਲ ਵਾਹਿਗੁਰੂ ਕਹਿੰਦਾ, ਵਾਹਿਗੁਰੂ ਦਾ ਅੰਦਰ ਸੰਸਕਾਰ ਬਣ ਜਾਂਦਾ। ਤੇ ਜੈਸੇ ਵਾਹਿਗੁਰੂ ਦਾ ਸੰਸਕਾਰ ਬਣਦਾ ਅੰਦਰ, ਵਿਕਾਰਾਂ ਦੇ ਬਣੇ ਅੰਦਰ ਸੰਸਕਾਰ ਉਹ ਮਿਟਦੇ ਨੇ, ਖਤਮ ਹੁੰਦੇ। ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਜਾਂ ਨਾਮ ਦਾ ਸੰਸਕਾਰ ਰਹੇਗਾ, ਜਾਂ ਕਾਮ ਦਾ ਸੰਸਕਾਰ ਰਹੇਗਾ, ਜਾਂ ਸਬਰ ਸੰਤੋਖ ਦਾ ਸੰਸਕਾਰ ਰਹੇਗਾ, ਜਾਂ ਲੋਭ ਦਾ ਰਹੇਗਾ। ਦੋਵੇਂ ਇਕੱਠੇ ਨਹੀਂ ਰਹਿੰਦੇ, ਇੱਕ ਦੂਜੇ ਨੂੰ ਮਿਟਾ ਦਿੰਦੇ ਨੇ। ਇਹ ਵੀ ਮੈਂ ਅਰਜ਼ ਕਰਦੇ, ਸੰਤੋਖ ਔਰ ਨਾਮ ਇਕਾਗਰਤਾ ਦੇ ਨਾਲ ਨਾ ਜਪਿਆ ਨਾ ਪੜ੍ਹਿਆ ਬਾਣੀ ਨੂੰ, तो विकारां दे संस्कार बनते जाणगे। कर कर करना लिख ले जा, जिहड़ा कम असी पूरे मन नाल करदे अंदर लिखिया जांदा। अनर्थ अंदर बड़ा लिखिया होया क्योंकि अनर्थ पूरे मन नाल करदे आ, गलतियां पूरे मन नाल करदे आ, धोखा फरेब छल कपट पूरे मन नाल मनुख करदा, बड़ी सावधानी नाल करदा है। अंदर बड़ा भारी अनर्थ है। कर कर करना लिख ले जा, जितना मन दा भाग जागे होया है। विद्वान कहंदे ने एक भाग जागे है, नौ ते सुते पैन, सिर्फ एक भाग। वो जिहड़ा एक भाग जागे होया है उसनू पूरी उसे एक भाग दे जागृति दे नाल जप करिए, इतनी समर्था फिर मिल जाती है, बाकी नौ हिस्से जाग पैंदे। जागया होया मन भगवान हो जाता है, सुता होया मन शैतान हो जाता है। मन तू जो स्वरूप है अपना मूल पछाण। हुण एक दो नुक्ते होर भी मैं थोड़े सामने बयान करा। एकाग्रता बनन लग पई है, रस आण लग पै। अगर वाहिगुरु आखण दा रस आण लग पै तो समझना मन अरोग होंदा जा रहा है, जागदा जा रहा है। सोना ही रोग है, जागना ही तंदुरुस्ती है। अगर वाहिगुरु आखण दा रस आण लग पै, कीर्तन सुनन दे स्वाद आण लग पै, बाणी जपण दे रस आण लग पै, गुरुद्वारे आण नू उत्साह पैदा होंदा, उमंग पैदा होंदी है, तो समझना मन जागदा जा रहा है, तंदुरुस्त होंदा जा रहा है, रोग मिटदे जा रहे हैं। अगों फिर एक खतरा है, अनंत जन्मां तक जो असी जीवे हां वो उन्हां संस्कारां विच जीवे हां जो संस्कार काम तो बने ने, लोभ तो बने ने, अहंकार तो बने ने, क्रोध तो बने ने, मोह तो बने। अनंत जन्मां तो इन्हां ही संस्कारां विच जी रहे हैं, जी रहे हैं, लोभ आश्रित जी रहे हैं, काम आश्रित जी रहे हैं, अहंकार आश्रित, इसे दे ही संस्कार ने। जैसे मन जुड़दा है नाम दे, कदों जुड़दा है, जब भुख पैदा होती है, ये सारे संस्कार मिटदे ने, तो सारा संसार खत्म होंदा है। वही संसार साडा है, उसे अज तक जीवे होंदे हैं। मनुख नू पहली दफा अनुभव होंदा है जिवें मैं मर रहा हूं, खत्म हो रहे, स्याही भी छांदी है। एक नहीं, मैनु सैकड़े अभ्यासियां ने कहा असी ते डर दे मारे छोड़ दिता है, नहीं कीता, कई चीख भी उठे ने, ऐ की होण लगे, ते खत्म होण लग गया। पर कीता की जाए, मन खत्म होण लगा। अज तक हजारां तरह दे जो अंदर संस्कार पए ने, जिन्हां दे च असी जी रहे सी, वह खत्म हो रहे। एक नवी जिंदगी का जन्म आउंदा है, पुरानी जिंदगी मिटदी है। इहनूं कहिंदे ने द्विज, दूजा जन्म। एक जन्म मां बाप तो होया साडा, पर एक जन्म जप तो होंदा है, शब्द तो होंदा है, गुरु तो होंदा है। सतगुर के जन्मे गवन मिटाया, बड़ी कीमती पंक्ति है। मां बाप दे घर जन्म लिया सी, जन्म मरण चलदा ही रहा है, चलदा ही रहा है। गुरु दे घर जन्म हो गया, जमना मरना मिट गया। सतगुर के जन्मे गवन मिटाया, ये आवागमन मिट गया, ये जमना मरना मिट गया। क्यों? हुण गुरु दे घर जन्म हो गया। मां बाप दे घर जन्म होंदा है पुत दा, सुत दा। गुरु दे घर जन्म होंदा है संत दा, भगत दा। और मैं अर्ज करा, संत नहीं मरदा, संत अपने घर दे टिक जांदा है। संत मोए क्या रोइए जो अपने ग्रह जाए, रोवो साकत वापरे जो हाटे हाट बिकाए। संत जीवदियां जी इस तन तो उच्चा उठ जांदा है, इसनूं कहिंदे ने जीवत मृतक, मुरदे वांग मुरीद होए। जीवत मरे मरे फन जीवे, ऐसे सुन समाया अंजन माए निरंजन रहिए, बौल ना बौजल आया, स्वास्थ्य चल दे पैने, जीवदा पै जीवत मरे, मन दे तलते मर गए। आज तक दी जो जिंदगी सी अहंकार आशत, लोभ आशत, काम आशत, जो बने संसार सन जिन्हां दे जी रहे सी, खत्म। जब खत्म होने लगती है, भय उसे तरह ही पैदा होता है जिवें शरीर खत्म हो रहा है, डर उतना ही लगता है जिवें शरीर खत्म हो रहा है। कई इतों वापस मुड़ते हैं, एक नहीं चंगे चंगे अभ्यासियां ने कह दिता मैनू कि ज्ञानी जी ये की हो रहा है, असी तो छोड़ बैठे हैं, तो खत्म होने लगे सी। मैं ठीक है, खत्म होने लगे सी, अज तक जिस तरह की दुनिया जीवे आ वो खत्म होने लगी सी। ते जे किधरे डरदे ना भजदे ना, नवा जन्म हो जाना सी, फिर मां मां नहीं दिखाई देनी सी, मां भी रब का रूप दिखाई देना सी, पिता भी रब का रूप दिखाई देना सी, भरा भी रब का रूप दिखाई देना सी, पत्नी पति भी रब का रूप दिखाई देना। मात पिता सुत बंधव भाई, नानक होआ पार ब्रह्म सहाई, सारा परिवार निरंकार का रूप दिखाई देना सी, ते सारा परिवार की सारा संसार निरंकार का रूप दिखाई देना सी। जो दिसे सो तेरा रूप, गुण निधान गोविंदन अनूप, ए विश संसार तुम देख दे, ए हर का रूप है हर रूप नदरी आया, जीवदा रहे हैं तू पहले परिवार दे संसार दे, हुण तू जीवना सी निरंकार दे। जीवदा रहे अज तक तू पदार्थां दे, हुण जीवना सी परमात्मा दे। पदार्थां दा जीवन ते परमात्मा दा जीवन इत जमीन आसमान दा अंतर है। पहला जीवन वाकई खत्म होता है, द्विज दूजा जन्म होता है, तो भय उतना ही पैदा हो जाता है जिवें शरीर की मौत। चंगे चंगे अभ्यासी जिन्होंने मैनू दसिया, तो मैं कह किधरे उस भय न एक पासे सुट देंदे, किधरे पहले बोध होंदा, बड़ा कीमती अवसर गवा दिता। तो जिन्होंने मैं दसिया कि कोई बने तो डरना ना, तो कई ने रोंद आख्या खेड बनी ने नहीं बनी, उदो डर करके मुड़ गए वापस हो गए। तो मैं अर्ज करा ऐसा महसूस होगा अगर कोई अभ्यास करता है मैं खत्म हो रहा, वो जन्मां जन्मांतरां दे संस्कार जिन्हां दे अज तक जीवदे रहे हां खत्म हो गए, एक नवी दुनिया का जन्म आंदा है। ऐसी दुनिया जो कदी नाश नहीं आती, ऐसी दुनिया जिस दे सदा नवीनता बनी रहती है, महारस बनया रहा, महा आनंद बनया रहा, उसे नू कह देंदे ने हुण असी संसार तो निकल के निरंकार दे चलीन हो गए, हुण पदार्थ तो निकल के गोविंद दे चलीन हो गए, गोविंद दे चलीन होके गोविंदा रूप हो गया, बूंद सागर दे चलीन होके सागर हो जाती है, अलग नहीं रह जाती, दरिया सागर दे चलीन होके वो सागर हो जाता है, गंगा नर्मदा जमुना नहीं रह जाती, वो सतलज ब्यास नहीं रह जाता, वो दजला फरात नील नदी नहीं रह जाती, वो तो सागर हो जाता है। परमात्मा दे चलीन होके ना मनुख हिंदू रह जाता है, ना मुस्लिम, ना सिख, ना ईसाई, परमात्मा दे चलीन होके मनुख परमात्मा ही हो जाता है, ईश्वर का रूप हो जाता है। एवें नहीं कबीर ने कह दिता सी, ना हम हिंदू ना मुसलमान, अल्लाह राम के पिंड परां, जिस रब दे चलीन हो गया कबीर वो रब मुसलमान नहीं है, वो रब हिंदू नहीं है। कलगीधर पातशाह कहने नमस्तंग अमजबे, नमस्तस्त अजबे, नमस्कार है परमात्मा तैनो, तेरा कोई मजहब नहीं, तेरी कोई जात पात नहीं, तू सारे थावां दे वसदा है, तेरा कोई एक मुलक नहीं, सारा ब्रह्मंड तेरा मुलक है। जैसे जब कोई परमात्मा दे लीन आंदा है, ये सारियां दीवारां गिर जांदियां ने, भाषा दी दीवार, मुलक दी दीवार, मजहब दी दीवार, जात पात दी दीवार, तरह तरह के संस्कारां दी दीवारां, ये सारियां गिर जांदियां ने, मनुख निरंकार दा रूप हो जांदा है। उसे नू गुरु तेग बहादुर साहब जी महाराज फरमान पै करदे ने, गुर किर पा जै नर को कीने, ते ए जुगत पछाने, नानक लीन भयो गोविंद स्यों, ज्यों पाने संग पाने, ਜਿਸ ਦਿਨ ਬੂੰਦ ਸਾਗਰ ਦੇ ਚਲੇਨ ਹੁੰਦੀ ਹੈ ਉਹੀ ਜਾਣੇ ਸਾਗਰ ਹੋ ਗਏ, ਅਸੀਮ ਹੋ ਗਏ, ਹੁਣ ਇਹ ਨਾਪੀ ਤੋਲੀ ਨਹੀਂ ਜਾ ਸਕਦੀ। ਅਸੀਮ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ, ਤਾਂ ਹੀ ਤੇ ਮਨੁੱਖ ਰਜਦਾ ਨਹੀਂ ਅਸੀਮ ਹੋਣਾ ਚਾਹੁੰਦਾ। ਮਹਾਨ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ, ਤਾਂ ਹੀ ਤੇ ਮਨੁੱਖ ਕਿਧਰੇ ਰਾਜ਼ੀ ਨਹੀਂ ਹੁੰਦਾ, ਸੰਤੁਸ਼ਟ ਨਹੀਂ ਹੁੰਦਾ। ਮੈਂ ਫਿਰ ਅਰਜ਼ ਕਰਾਂ, ਜਿਤਨੇ ਚਿਰ ਤੱਕ ਮਨੁੱਖ ਨੂੰ ਪਰਮਾਤਮਾ ਨਹੀਂ ਮਿਲਿਆ, ਰੱਜੇਗਾ ਨਹੀਂ, ਤ੍ਰਿਪਤ ਨਹੀਂ ਹੋਵੇਗਾ, ਸੁਖੀ ਵੀ ਨਹੀਂ ਹੋਵੇਗਾ, ਕੁਰਲਾਂਦਾ ਰਹੇਗਾ, ਰੋਂਦਾ ਤੇ ਪਿੱਟਦਾ ਹੀ ਰਹੇਗਾ। ਜੀਵਨ ਦਾ ਲਕਸ਼ ਹੈ ਪਰਮਾਤਮਾ ਦੀ ਪ੍ਰਾਪਤੀ। ਇਹ ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਲਈ, ਪਰਮ ਜੀਵਨ ਪਰਮਾਤਮਾ ਹੈ, ਇਹ ਜੀਵਨ ਸੰਸਾਰ ਹੈ। ਇਸ ਸੰਸਾਰ ਤੋਂ ਉੱਚੇ ਉੱਠ ਕੇ ਨਿਰੰਕਾਰ ਦਾ ਜੀਵਨ ਪ੍ਰਾਪਤ ਕਰਨਾ ਇਸ ਜੀਵਨ ਦਾ ਲਕਸ਼ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਇਸੇ ਜੀਵਨ ਵਿੱਚ ਇਸ ਲਕਸ਼ ਨੂੰ ਅਸੀਂ ਪ੍ਰਾਪਤ ਕਰ ਸਕੀਏ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਗੱਟ ਵੀ ਤਰ ਤੂੰ ਵੇਖ ਵਿਚਾਰ, ਇਸ ਅਵਸਰ ਨੂੰ ਗਵਾ ਨਾ ਦੇਈਏ, ਇਹ ਅਵਸਰ ਹੱਥੋਂ ਚਲਾ ਨਾ ਜਾਏ। ਵਾਰੀ ਮਿਲੀ, ਇੱਕ ਅਵਸਰ ਮਿਲਿਆ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਤੂੰ ਚੋਟੀ ਦਾ ਧਨਵਾਨ ਬਣ ਗਿਆ, ਗੁਣਵਾਨ ਬਣ ਗਿਆ, ਸਾਇੰਟਿਸਟ ਬਣ ਗਿਆ, ਮਿਨਿਸਟਰ ਬਣ ਗਿਆ, ਚੌਧਰੀ ਬਣ ਗਿਆ, ਸਭ ਰਸਤੇ ਦੇ ਪੜਾਉ ਨੇ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਰੋਂਦਾ ਰਹੇਗਾ, ਪਿੱਟਦਾ ਰਹੇਗਾ, ਕੁਰਲਾਂਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ, ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਪਰਮਾਤਮਾ ਨਹੀਂ ਮਿਲ ਜਾਂਦਾ, ਅਕਾਲ ਪੁਰਖ ਨਹੀਂ ਮਿਲ ਜਾਂਦਾ। ਸਤਿਗੁਰ ਰਹਿਮਤ ਕਰਨ, ਸਾਰਿਆਂ ਤੇ ਬਖਸ਼ਿਸ਼ ਕਰਨ, ਐਸੀ ਸੂਝ ਦੇਣ, ਐਸੀ ਸਮਝ ਦੇਣ, ਤੇ ਅਸੀਂ ਉਸਦਾ ਪੂਰਨ ਤੌਰ ਤੇ ਯਤਨ ਕਰੀਏ, ਤਾਂ ਕਿ ਇਸੇ ਜੀਵਨ ਵਿੱਚ ਪਰਮ ਜੀਵਨ ਨੂੰ ਪ੍ਰਾਪਤ ਕਰ ਸਕੀਏ। ਇਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ, ਸੰਦੇਸ਼ ਹੈ। ਇਤਨੇ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀਆਂ। ਕੱਲ੍ਹ ਸਵੇਰੇ, ਸ਼ਾਮ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਦਾਸਾਂ ਨੇ ਇੱਥੋਂ ਫਿਰ ਝਾਂਸੀ ਚਲੇ ਜਾਣਾ ਸਾਰੇ ਜਥੇ, ਵੀ ਝਾਂਸੀ ਜਾਣਗੇ, ਫਿਰ ਕਲਕੱਤੇ, ਵਿਸਾਖੀ ਤੇ। ਫਿਰ ਦਾਸਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 500 ਸਾਲਾ ਸ਼ਤਾਬਦੀ ਪੁਰਬ ਤੇ ਖੰਡੂਰ ਸਾਹਿਬ ਜਾਣਾ, ਅੰਮ੍ਰਿਤਸਰ, ਪਟਿਆਲਾ, ਹੋਰ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ 500 ਸਾਲਾ ਜੈਨਤੀ ਦੇ ਸੰਬੰਧ ਵਿੱਚ ਦਾਸ ਨੇ ਹਾਜ਼ਰੀਆਂ ਜੋ ਹੈ ਭਰਨੀਆਂ ਨੇ, ਤੇ ਹੁਣ ਜਿਹੜੇ ਨਾਲ ਆਏ ਹੋਏ ਜਥੇ ਨੇ ਵਾਕਈ ਆਪਣੇ ਆਪਣੇ ਫੁੱਲਾਂ ਦੀ ਮਹਿਕ ਲੈ ਕੇ ਆਏ ਨੇ। ਇਹਨਾਂ ਕੋਲ ਜੋ ਕਲਾ ਹੈ, ਜੋ ਪ੍ਰਭੂ ਨੇ ਦਿੱਤੀ ਹੈ, ਜੋ ਗੁਰੂ ਨੇ ਦਿੱਤੀ ਹੈ, ਸਤਿਗੁਰ ਰਹਿਮਤ ਕਰਨ, ਇਹਨਾਂ ਦੀ ਕੀਰਤਨ ਦੀ ਧੁਨਾਂ ਦੇ ਨਾਲ ਉਹ ਆਪ ਵੀ ਕਰਤੇ ਨਾਲ ਜੋੜਨ, ਤੇ ਤੁਹਾਨੂੰ ਵੀ ਜੋੜਨ ਦਾ ਜੋ ਹੈ ਉਪਰਾਲਾ ਦੇ ਸਕਣ। ਇਸ ਤਰ੍ਹਾਂ ਤੁਸੀਂ ਵੀ ਜੁੜ ਸਕੋ, ਤਾਂ ਕਿ ਸੁਣਨਾ ਤੇ ਸੁਣਾਉਣਾ ਦੋਹਾਂ ਦਾ ਸਾਰਥਿਕ ਹੋ ਸਕੇ। ਇਹ ਅੱਜ ਦਾ ਕੀਰਤਨ ਪ੍ਰਬੰਧਕ ਸੱਜਣ ਤੁਹਾਡੇ ਸਾਹਮਣੇ ਸਾਰੀ ਲਈ ਸਰਵਣ ਕਰਾ ਦਿੰਦੇ ਨੇ। ਪਹਿਲੇ ਆਰੰਭਤਾ ਕਰਨਗੇ ਅੰਮ੍ਰਿਤਸਰ ਤੋਂ ਆਏ ਭਾਈ ਸਾਹਿਬ ਭਾਈ ਹਰਜੀਤ ਪਾਲ ਸਿੰਘ ਜੀ। ਦੂਸਰੀ ਲਿਸਟ ਤੇ ਜੋ ਨਾਂ ਹੈ, ਸਾਰੇ ਦੇ ਸਾਰੇ ਪ੍ਰਬੰਧਕ ਤੁਹਾਡੇ ਸਾਹਮਣੇ ਇਹਨਾਂ ਦੇ ਨਾਮ ਸੁਣਾਈ ਜਾਂਦੇ ਨੇ। ਜੋ ਕੁਛ ਆਪਨੇ ਸਰਵਣ ਕੀਤਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ ਪਤੇ ਪ੍ਰਵਾਨ ਕਰਨੇ।
1: You're listening to KRPI 1550 Radio, Ferndale, Washington.
2: ਭਗਤ ਕਬੀਰ ਸਾਹਿਬ, ਇਹਨਾਂ ਦੇ ਜਨਮ ਬਾਰੇ ਬਹੁਤ ਵੱਖਰੀਆਂ ਵੱਖਰੀਆਂ, ਮੈਂ ਕੰਟਰੋਵਰਸੀ ਵਾਲੀ ਕੋਈ ਗੱਲ ਨਹੀਂ ਕਰਨੀ ਜੀ। ਇਹ ਤਿੰਨ ਤਰ੍ਹਾਂ ਦੀ ਧਾਰਨਾ ਹੈ ਜੀ, ਕਬੀਰ ਸਾਹਿਬ ਦਾ ਜਨਮ ਕਿਉਂ ਹੋਇਆ। ਕਬੀਰ ਪੰਥੀ ਕਹਿੰਦੇ ਆ ਜੀ ਕਮਲ ਦੇ ਫੁੱਲ ਤੋਂ। ਇੱਕ ਇਹ ਵੀ ਕਿਹਾ ਜਾਂਦਾ ਜੀ, ਇੱਕ ਵਿਧਵਾ ਬ੍ਰਾਹਮਣੀ ਸੀ, ਉਹ ਰਾਮਾਨੰਦ ਜੀ ਨੂੰ ਨਮਸਕਾਰ ਕਰਨ ਗਈ। ਮੈਂ ਨਿਰਣਾ ਨਹੀਂ ਕਰਨ ਬੈਠਾ, ਮੈਂ ਸਿਰਫ ਬੇਨਤੀ ਕਰਨ ਲੱਗਾ। ਕਈ ਵਾਰੀ ਕਈ ਸੱਜਣ ਪੜਿਆ ਹੁੰਦਾ ਤੇ ਮਨ ਚ ਇਹ ਨਾ ਵੀ ਉਹ ਗੱਲ ਨੇ ਕਲੀਅਰ ਕੀਤੀ, ਸਿਰ ਮਟਿਊਕ ਮਤ ਕਿ ਰਾਮਾਨੰਦ ਜੀ ਕੋਲ ਗਈ, ਵਿਧਵਾ ਬ੍ਰਾਹਮਣੀ ਸੀ, ਉਹਨੇ ਚਿਹਰਾ ਢੱਕਿਆ ਹੋਇਆ ਸੀ ਤੇ ਉਹਨਾਂ ਨੇ ਆਸ਼ੀਰਵਾਦ ਦੇ ਦਿੱਤੀ, ਬੇਟਾ ਤੂੰ ਪੁੱਤਰਵੰਤੀ ਹੋ। ਤੇ ਅਗਲਿਆਂ ਨੇ ਕਿਹਾ ਵੀ ਇਹਦਾ ਤੇ ਪਤੀ ਮਰ ਚੁੱਕਾ। ਉੱਥੇ ਕਹਿੰਦੇ ਵਿਧਵਾ ਬ੍ਰਾਹਮਣੀ ਦੇ ਘਰ ਚ ਉਹ ਬਚਨ ਕਰਕੇ ਬੇਟੇ ਦਾ ਜਨਮ ਹੋ ਗਿਆ। ਪਰ ਇਹ ਵੀ ਕਿਹਾ ਜਾਂਦਾ ਹੈ, ਜੋ ਕਬੀਰ ਪੰਥੀ ਕਹਿੰਦੇ ਆ, ਕਿ ਕਬੀਰ ਸਾਹਿਬ ਪ੍ਰਗਟ ਹੋਏ ਨੇ ਕਮਲ ਦੇ ਫੁੱਲ ਦੇ ਉੱਤੇ। ਪਰ ਜਿਹੜੀ ਜਿਹੜੀ ਗੱਲ ਮੰਨਣ ਵਾਲੀ ਹੈ, ਇਹਨਾਂ ਦੇ ਪਿਤਾ ਜੀ ਦਾ ਨਾਮ ਨੀਰੂ ਸੀ, ਉਹਨੂੰ ਅਲੀ ਵੀ ਕਿਹਾ ਜਾਂਦਾ, ਤੇ ਮਾਤਾ ਦਾ ਨਾਮ ਨੀਮਾ ਸੀ। ਇਹ ਵੀ ਵਿਦਵਾਨ ਭਾਈ ਕਾਨ ਸਿੰਘ ਨਾਭਾ ਨੇ ਗੱਲ ਲਿਖੀ ਹੈ, ਵਿਧਵਾ ਬ੍ਰਾਹਮਣੀ ਦਾ ਜ਼ਿਕਰ ਕੀਤਾ, ਪਰ ਮਾਤਾ ਪਿਤਾ ਜਿਹੜਾ ਨੀਰੂ ਤੇ ਨੀਮਾ, ਇਹਨਾਂ ਦਾ ਜਨਮ 1398 ईस्वी नूं होया है, बिक्रमी संमत 1455 नूं होया है। भगत कबीर साहब जी का जी जन्म जिहड़ा है, मैं अर्ज करा इन्हां नूं जिहड़ी गुरु दीख्या है इतिहास मुताबक, ते खास करके साडे गुरमत दे साहित विच भगत कबीर साहब बनारस रहिंदे आ। इन्हां दा पिता पुरखी जिहड़ा काम है आप सब नूं पता है, खड्डी है कपड़े बुनदे। इह शुरू तों ही कर्म कांड विरोधी, मैं आप नूं तां बेनती कर लगा कि पुराने विद्वान कहिंदे ने जे खाड़कू भगत है, खाड़कू शब्द वरते जोधा वाला भाई साहब बैठे ने कविशत, सब तो ज्यादा जेडे शहीदां दे वेले सूरमिया वेले शब्द पढ़ते हो वह गुरु ग्रंथ साहब च सब तो ज्यादा शब्द भगत कबीर जी ने उच्चारण किए हुए। मैं थोड़ा जा आप जी का ध्यान लेना इस पासे, ना सोचियो आप शलोक शुरू कर दिते आ, अज अर्थ होणगे कल होणगे, आपां लड़ी शुरू करनी। कबीर साहब जी भगत कबीर जी महाराज उन्हां दे बारे बनारस चो रहिंदे आ ते उन्हां लई विरोध करदे आ। उन्हां दे दो तीन मैं शब्द आप नाल सांझे पहले करने चाहना। एक तां पहली गल कि भगत कबीर साहब जी महाराज उन्हां दे जोधियां वाले शब्द सारे आ, थोड़े जिहे ध्यान नाल सुणियो, शब्द तुहानूं सब नूं चेते ने। जिहड़ा मारू राग विच बचन पढ़ने आ, गगन दमामा बाजियो परियो निशाना घाओ, खेत जो मांडियो सूरमा अब जूझन को दाओ, सूरा सो पहचानिए जो लरै दीन के हेत, पुरजा पुरजा कट मरै कबू न छाडै खेत। ए सलोक भगत कबीर जी दे उच्चारण कीते हुए। गगन दमामा चलो दे अर्थ बड़ी वारी आपने सुने, गगन दा अर्थ आकाश है, उंजे दे दो अर्थ ने जी। कहिंदे ने दसम द्वार दे विच अनद शब्द दा नगारा वज्या है, एक अंतरीवी अर्थ है कि अंदर गगन दे विच द्वार विच अनद शब्द दा नगारा वज्या है। आ समा आ गया है इस मनुखा जीवन दी बाजी नूं जितण दा, ते अगे फिर कहिंदे जिहदे अंदर नाम दा नगारा वज्या है वह संत सिपाही बन के जदों निकलदा है, वह गरीब लई मजलूम लई पुरजा पुरजा कट मरदा पर कदी अपना पैर पिछे नहीं हटांदा। मैं बेनती करा दो ने गगन दमामा, मेरा मतलब उन्हां शब्दां दा अर्थ नहीं, सिर्फ एक मैं आप नूं जानकारी लई गल कह रहा। गगन दमामा बाजियो परियो निशाने काओ, खेत जो मांडियो सूरमा अब जूझन को दाओ, सूरा सो पहचानिए जो लरै दीन के हेत, पुरजा पुरजा कट मरै कबू न छाडै खेत। हुण अगली गल एक जरा आप होर पढ़ दियो, डगमग छाड़ रे मन बौरा, अब तो जरै मरै सिद पाईया लीनो खात संदौरा। ओ शब्द जेड़ा ओ भी भगत कबीर जी का उच्चारण किया है। असी ये सारे बचन पढ़ने, एक सलोक पढ़िया जांदा जदों शहीदां दा दिन हुंदा, कबीर ऐसी होए परी मन को भावत कीन, मरने ते क्या डरपना जब हाथ संदौरा लीन। ये भी भगत कबीर जी का है। एक 52 अखरी च उन्हां दा शब्द है जी, मैं बेनती करांगा उन्हां दे सैकड़े शब्द ने, लंबेरियां बाणियां उन्हां दी 52 अखरी ते वार 7 ਇਹ ਗੁਰੂ ਗ੍ਰੰਥ ਸਾਹਿਬ ਚ ਨੇ। ਉਹ ਸਲੋਕ ਮੈਂ ਪਿਛਲੇ ਦਿਨੀ ਜਦੋਂ ਸ਼ਹੀਦ ਗੈਲਰੀ ਬਣਾਈ ਗਈ ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ, ਸੱਚੀ ਏਵੇ ਉਸ ਗੈਲਰੀ ਨੂੰ ਜਦੋਂ ਧਿਆਨ ਨਾਲ ਦੇਖਦੇ ਆ ਨਾ, ਬੱਚੇ ਬਜ਼ੁਰਗ ਬੀਬੀਆਂ ਜਿਹੜੇ ਉਸ ਵੇਲੇ ਸ਼ਹੀਦ ਹੋਏ ਆ, ਅਜੇ ਤਾਂ ਇੰਨੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਨਹੀਂ ਮਿਲੀਆਂ, ਪਰ ਜਿਹੜਾ ਕੰਮ ਚੰਗਾ ਕੀਤਾ ਹੋਵੇ ਉਸ ਕੰਮ ਨੂੰ ਚੰਗਿਆਂ ਕਹਿਣਾ ਚਾਹੀਦਾ ਹੈ। ਈਰਖਾ ਅਧੀਨ ਹੋ ਕੇ ਕਿਸੇ ਦਾ ਵਿਰੋਧ ਕਰੀ ਜਾਣਾ ਇਹ ਕੋਈ ਚੰਗੀ ਗੱਲ ਨਹੀਂ। ਜਿਹੜਾ ਕੰਮ ਚੰਗਾ ਹੋਵੇ ਚੰਗੇ ਨੂੰ ਚੰਗਾ ਜ਼ਰੂਰ ਕਹੀਏ। ਮੈਂ ਉਸ ਦਿਨ ਮੇਰੇ ਮਨ ਚ ਇੱਕ ਆਇਆ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੋਲਦਿਆਂ ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਨਾਣਾ ਰਣ ਰੂਤੋ ਨਰ ਨਹੀਂ ਕਰੈ, ਨਾ ਨਿਵੈ ਨਾ ਫੁਨ ਸੰਚਰੈ। ਇਹਦੇ ਥੋੜੇ ਜਿਹੇ ਅਰਥ ਆਪ ਜੀ ਸੁਣਿਓ। ਉਂਝ ਅੱਜ ਦੀ ਪੰਜਾਬੀ ਚ ਨਾਣੇ ਅੱਖਰ ਦੀ ਵਰਤੋਂ ਬੜੀ ਘੱਟ ਹੁੰਦੀ ਪਈ, ਸਮੱਸਿਆ ਇਹ ਪੈਦਾ ਹੋ ਗਈ ਹੈ। ਮੈਂ ਪ੍ਰਬੰਧਕ ਵੀਰ ਤੁਸੀਂ ਭਾਈ ਸਾਹਿਬ ਵੀ ਨੇ, ਮੇਰੀ ਬੇਨਤੀ ਹੈ ਕਿ ਗੁਰਮੁਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ। ਮੈਂ ਪੰਜਾਬੀ ਨਹੀਂ ਇਕੱਲੀ ਕਹਿ ਰਿਹਾ, ਗੁਰਮੁਖੀ ਕਹਿ ਰਿਹਾ, ਕਿਉਂਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ 15 ਭਾਸ਼ਾਵਾਂ ਨੇ ਤੇ 15 ਦੀਆਂ 15 ਭਾਸ਼ਾਵਾਂ ਨੂੰ ਸਤਿਗੁਰਾਂ ਨੇ ਜਿਹੜਾ ਜਾਮਾ ਪਹਿਨਾਇਆ ਉਹ ਗੁਰਮੁਖੀ ਅੱਖਰਾਂ ਦਾ ਬਣਾਇਆ। 15 ਭਾਸ਼ਾਵਾਂ ਨੇ। ਹੁਣ ਮੰਨ ਲਓ ਅਸੀਂ ਪਹਿਲੀ ਪੌੜੀ ਪੜ੍ਹਨੇ, ਉਹ ਚ ਅਰਬੀ ਹੈ ਜੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਸ਼ਬਦ ਅਰਬੀ ਦਾ ਪਰ ਗੁਰਮੁਖੀ ਦੇ ਤਿੰਨਾਂ ਅੱਖਰਾਂ ਨੇ

ਨਹੀਂ ਕਿ ਮੈਂ ਤੁਹਾਡਾ ਕੋਈ ਕਲਾਸ ਟੀਚਰ ਬਣ ਕੇ ਕਲਾਸ ਲਾ ਰਿਹਾ ਗੁਰਮੁਖੀ ਦੀ। ਹੁਣ ਸਾਰੇ ਸ਼ਬਦ ਵਰਤਦੇ, ਗਿਆਨੀ ਗੱਗੇ ਨਾਲ ਵਰਤਨੇ ਨਾ, ਪਰ ਗੁਰੂ ਗ੍ਰੰਥ ਸਾਹਿਬ ਤੇ ਗੰਗੇ ਨਾਲ ਵੀ। ਹਾਂਜੀ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਗਿਆਨੀ ਤੇ ਇੱਥੇ ਬੱਚਿਆਂ ਤੋਂ ਨਹੀਂ ਬੋਲਿਆ ਜਾਣਾ ਗਿਆਨੀ। ਨੰਨਾ ਖੱਟ ਸ਼ਾਸਤਰ ਹੋਈ ਗਿਆਤਾ, ਪਰ ਅੱਜ ਵਿਦਵਾਨ ਕਹਿਣ ਲੱਗ ਪਿਆ ਰੌਲਾ ਪੈਂਦਾ ਉੱਥੇ ਯੂਨੀਵਰਸਿਟੀਆਂ ਚ। ਨਹੀਂ ਜੀ, ਨੰਨਾ ਵਰਤੋਂ ਚ ਨਹੀਂ ਆਉਂਦਾ, ਇਹਦੀ ਲੋੜ ਨਹੀਂ ਹੈਗੀ। ਨਾਣਾ ਵਰਤੋਂ ਚ ਨਹੀਂ ਆਉਂਦਾ, ਇਹਦੀ ਲੋੜ। ਗੁਰੂ ਗ੍ਰੰਥ ਸਾਹਿਬ ਚ ਨਾਣੇ ਤੋਂ ਵੀ ਬਾਣੀ ਸ਼ੁਰੂ ਹੋਵੇ, ਨੰਗੇ ਤੋਂ ਵੀ ਬਾਣੀ ਸ਼ੁਰੂ ਹੋਵੇ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਨੰਗੇ ਤੋਂ ਵੀ ਬਾਣੀ ਸ਼ੁਰੂ ਹੋਵੇ। ਹੁਣ ਆਹ ਜਿਹੜਾ ਅੱਖਰ ਹੈ ਅਣਾਣਾ, ਰਣ ਰੂਤੋ, ਵਾਹ ਵਾਹ ਭਗਤ ਕਬੀਰ ਜੀ, ਆਹ ਹੈ ਅਸਲ ਚ ਸ਼ਹੀਦ ਦੇ ਜੀਵਨ ਦੀ ਪਰਿਭਾਸ਼ਾ, ਇਹ ਹੈ ਮਰਦ ਅਗਮੜੇ ਦੀ ਪਰਿਭਾਸ਼ਾ। ਤੁਸੀਂ ਬਾਹਰ ਬੋਰਡ ਲਾਏ ਨੇ ਸੰਤ ਜਰਨੈਲ ਸਿੰਘ ਜੀ ਦਾ, ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੀ। ਮੇਰਾ ਖਿਆਲ ਲੁਧਿਆਣੇ ਕੀਰਤਨ ਦਰਬਾਰ ਸੀ ਸਬਜ਼ੀ ਮੰਡੀ, ਤੇ ਉਹ ਆਏ ਸਨ। ਤੇ ਜੇ ਕਿਸੇ ਨੇ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਸੱਚੀ ਮੁੱਚੀ ਜੀਓ ਨਿਰਮਲ ਤੇ ਬਾਹਰੋਂ ਨਿਰਮਲ ਕੀਤੀ, ਮੈਨੂੰ ਬਖਸ਼ ਦਿਆ ਜੀ ਇੱਕ ਦੋ ਇੱਕ ਚੜ੍ਹਨ ਦੀਆਂ, ਉਹ ਭਾਈ ਗੁਰਦੇਵ ਸਿੰਘ ਕੌਂਕੇ ਨੇ ਜੀ। ਉਹਨਾਂ ਦੀ ਸ਼ਹਾਦਤ ਤੋਂ ਇਹ ਤੁਹਾਨੂੰ ਸਭ ਨੂੰ ਪਤਾ ਹੈ। ਇਹ ਇੱਕ ਮੈਂ ਕਿਸੇ ਨੂੰ ਖੁਸ਼ ਕਰਨ ਲਈ ਵੀ ਨਹੀਂ ਕਹਿ ਰਿਹਾ, ਇਹ ਚੇਤੇ ਰੱਖਿਓ, ਨਾ ਕਿਸੇ ਦੇ ਭੈ ਚ ਕਹਿ ਰਿਹਾ। ਹੁਣ ਸੂਰਮਾ ਭਗਤ ਕਬੀਰ ਜੀ ਕਹਿੰਦੇ ਨੇ ਨਾਣਾ ਰਣ ਰੂਤੋ ਨਰ ਨੇਹੀ ਕਰੇ, ਇਹਦਾ ਅਰਥ ਹੈ ਕਿ ਨਾਣੇ ਅੱਖਰ ਚ ਕਹਿ ਰਹੇ ਨੇ ਕਿ ਜਿਹੜਾ ਰਣ ਤੱਤੇ ਵਿੱਚ ਜੂਝ ਰਿਹਾ ਹੈ ਉਹ ਦ੍ਰਿੜਤਾ ਨਾਲ, ਨੇਹੀ ਕਰੇ ਉਹ ਕਮਜ਼ੋਰੀ ਨਾਲ ਨਹੀਂ, ਦ੍ਰਿੜਤਾ ਨਾਲ ਅੜ ਗਿਆ। ਹੁਣ ਇਹਨੂੰ ਪਸ਼ ਭਗਤ ਨੂੰ ਖਾੜਕੂ ਜੀ ਕਹੋ ਜੇ, ਭਾਵੇਂ ਯੋਧਾ ਕਹੋ, ਜਿਹੜੇ ਮਰਜ਼ੀ ਲਫ਼ਜ਼ ਵਰਤੋ। ਨਾਣਾ ਰਣ ਰੂਤੋ ਨਰ ਨੇਹੀ ਕਰੇ, ਉਹ ਦ੍ਰਿੜਤਾ ਨਾਲ ਸਿਰ ਤਲੀ ਤੇ ਰੱਖ ਕੇ ਆਉਂਦਾ, ਨਾ ਨਿਵੇ, ਨਾ ਉਹ ਦੁਸ਼ਮਣ ਨੂੰ ਵੇਖ ਕੇ ਝੁਕਦਾ, ਨਾ ਸੰਚਰੇ, ਸੰਚਰੇ ਦਰ ਤੇ ਸਮਝੌਤਾ ਕਰਨਾ, ਮਰ ਜਾਂਦਾ ਪਰ ਕਦੀ ਸਮਝੌਤੇ ਨਹੀਂ ਕਰਦਾ। ਦੇਖੋ ਕਿੱਡਾ ਵੱਡਾ ਮਾਡਲ ਪੇਸ਼ ਕਰ ਰਿਹਾ ਭਗਤ ਕਬੀਰ ਜੀ। ਹਾਲਾਂਕਿ ਮੈਂ ਅਕਸਰ ਕਹਿੰਦਾ ਹੁੰਦਾ ਕਬੀਰ ਪੰਥੀ ਵੀਰ ਨੇ ਜੀ, ਸਾਡਾ ਕਿਸ ਦੇ ਇਤਰਾਜ ਨੇ, ਕਬੀਰ ਪੀਜਕ ਗ੍ਰੰਥ ਹੈ, ਹੋਰ ਵੀ ਕਬੀਰ ਜੀ ਦੀ ਬੜੀ ਰਚਨਾ ਜਿਹੜੀ ਬਾਹਰ ਹੈ, ਪਰ ਅਸੀਂ ਜਿਹੜੀ ਅਥੈਂਟਿਕ ਮੰਨਦੇ ਹਾਂ, ਪ੍ਰਮਾਣਿਤ ਮੰਨਦੇ ਹਾਂ, ਉਹ ਸੱਚ ਇਵੇਂ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਕਹਿੰਦੇ ਨੇ ਸੂਰਮਾ ਜਦੋਂ ਰਣ ਤੱਤੇ ਚ ਉਤਰਦਾ, ਨਾ ਝੁਕਦਾ ਨਾ ਸਮਝੌਤੇ ਕਰਦਾ, ਜਾਂ ਜਿੱਤਦਾ ਜਾਂ ਮਰਦਾ, ਬਸ ਦੋ ਹੀ ਕੰਮ ਕਰਦਾ। ਨਾਣਾ ਰਣ ਰੁੱਤੋ ਨਰਨੇਹੀ ਕਰੇ, ਨਾ ਨਿਵੇ ਨਾ ਪੁਰ ਸੰਚਰੈ, ਧਨ ਜਨਮ ਤਾਂ ਹੀ ਕੋ ਗਣੈ, ਮਾਰੇ ਏਕੈ ਤਜ ਜਾਏ ਘਣੈ। ਇਹ ਸਾਰੇ ਸ਼ਬਦ ਜਿਹੜੇ ਨੇ ਭਗਤ ਕਬੀਰ ਜੀ ਦੇ, ਕਿਉਂਕਿ ਅੱਜ ਨਹੀਂ ਬਜ਼ੁਰਗਾਂ ਨੂੰ ਪਤਾ ਹੋਣਾ, ਜਦੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੁੰਦੇ ਸਨ ਤੇ ਪਿੰਡਾਂ ਵਿੱਚ ਅਕਸਰ ਜਿਹੜਾ ਪਾਠੀ ਸਿੰਘ ਬਹੁਤ ਸੁਰੀਲਾ ਪਾਠ ਕਰਦਾ ਸੀ ਨਾ ਲੈ ਚ, ਉਹਨੂੰ ਕਿਹਾ ਜਾਂਦਾ ਸੀ ਕਿ ਜਦੋਂ ਭਗਤ ਕਬੀਰ ਸਾਹਿਬ ਦੇ ਸਲੋਕ, ਸ਼ੇਖ ਫਰੀਦ ਜੀ ਦੇ ਸਲੋਕ ਪੜ੍ਹਨੇ ਹੋਣ ਤਾਂ ਉਸ ਪਾਠੀ ਸਿੰਘ ਨੂੰ ਲਾਇਓ ਜਿਹਦੀ ਆਵਾਜ਼ ਬੜੀ ਸੁਰੀਲੀ ਹੋਵੇ। ਤੇ ਯਾਦ ਰੱਖਿਓ ਉਸ ਵਕਤ ਸੰਗਤ ਅਕਸਰ ਇਹਨਾਂ ਸਲੋਕਾਂ ਦੇ ਪਾਠ ਵੇਲੇ ਗੁਰਦੁਆਰਾ ਸਾਹਿਬ ਅੰਮ੍ਰਿਤ ਵੇਲੇ ਇਕੱਠੀ ਹੋ ਜਾਂਦੀ ਸੀ। ਪਿੰਡਾਂ ਦੇ ਬਜ਼ੁਰਗ ਜਿਹੜੇ ਗੁਰਮੁਖੀ ਅੱਖਰਾਂ ਦਾ ਬੋਧ ਵੀ ਨਹੀਂ ਸਨ ਰੱਖਦੇ, ਉਹਨਾਂ ਨੂੰ ਤੁਸੀਂ ਕਿਤੇ ਸੁਣੋ, ਉਹ ਜਿਉਂ ਜਿਉਂ ਪਾਠੀ ਸਾਹਿਬ ਸਲੋਕ ਪੜ੍ਹਦਾ ਸੀ ਉਹ ਨਾਲ ਪੜ੍ਹਦੇ ਹੁੰਦੇ ਸਨ, ਕਿਉਂਕਿ ਲਗਾਤਾਰ ਸਲੋਕ ਸੁਣ ਸੁਣ ਕੇ ਉਹਨਾਂ ਨੂੰ ਜ਼ਬਾਨੀ ਚੇਤੇ ਹੋ ਗਏ ਸਨ, ਜ਼ਬਾਨੀ ਕੰਠ ਹੋ ਗਏ ਸਨ। ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਦੁਪਹਿਰ ਦੇ ਦੀਵਾਨ ਵਿੱਚ ਕਿ ਸੁਣਨ ਵਿੱਚ ਬੜੀ ਵੱਡੀ ਸ਼ਕਤੀ ਹੈ। ਅੱਜ ਵੀ ਮੈਂ ਕਹਾਂ ਜਿਨ੍ਹਾਂ ਸੱਜਣਾਂ ਨੂੰ ਗੁਰਮੁਖੀ ਅੱਖਰਾਂ ਦੀ ਬਿਲਕੁਲ ਪਹਿਚਾਣ ਨਹੀਂ, ਜਿਹੜੇ ਇੱਥੋਂ ਦੇ ਜੰਮਪਲ ਵੀ ਨੇ, ਉਹ ਨਿਰਾਸ਼ ਮਤ ਹੋਵੋ। ਜੇ ਆਪ ਜੀ ਲਗਾਤਾਰ ਸ਼ਬਦ ਸੁਣੀ ਜਾਓ ਨਾ ਪਿਆਰੋ, ਸੁਣ ਸੁਣ ਕੇ ਵੀ ਗੁਰਬਾਣੀ ਕੰਠ ਹੋ ਜਾਂਦੀ ਹੈ, ਕਿਉਂਕਿ ਵੇਦ ਜਿਹੜਾ ਸੀ ਉਹ ਸਦੀਆਂ ਤੱਕ ਸਿਰਫ ਸੁਣ ਕੇ ਅੱਗੇ ਚੱਲਦਾ ਰਿਹਾ। ਮੈਂ ਕੱਲ ਅਰਜ਼ ਕੀਤੀ ਉਦੋਂ ਲਿਪੀ ਕੋਈ ਨਹੀਂ, ਸਿਰਫ ਇੱਕ ਸੁਣਾ ਰਿਹਾ ਅਗਲਾ ਸੁਣ ਰਿਹਾ, ਤੇ ਮੈਂ ਅਰਜ਼ ਕੀਤੀ ਸਦੀਆਂ ਤੱਕ ਇਹ ਸਲੋਕ ਜਿਹੜੇ ਨੇ ਇਹ ਸ਼ਰੂਤੀ ਦੇ ਰੂਪ ਵਿੱਚ ਅੱਗੇ ਤੁਰਦੇ ਰਹੇ। ਇਸ ਵਾਰੇ ਮੇਰੇ ਚੇਤੇ ਸੀ ਜੀ ਭਗਤ ਕਬੀਰ ਸਾਹਿਬ ਜੀ ਦੇ ਸਲੋਕ, ਉਹਨਾਂ ਦੀ ਵਿਚਾਰ ਆਪ ਸੰਗਤ ਨਾਲ ਕੀਤੀ ਜਾਏ। ਤੇ ਅਰਜ਼ ਮੇਰੀ ਹੈ ਜੀ, ਪਹਿਲਾ ਸਲੋਕ ਭਾਈ ਸਾਹਿਬ ਪੜ੍ਹ ਕੇ ਵੀ ਗਏ ਆ ਤੇ ਮੈਂ ਵੀ ਇਸ ਸਲੋਕ ਦਾ ਪਾਠ ਕਰ ਦਿੱਤਾ, ਤੇ ਕੱਲ ਨੂੰ ਕਿਰਪਾ ਕਰਿਓ ਅਗਲੇ ਸਲੋਕ ਦਾ ਪਾਠ ਜ਼ਰੂਰ ਕਰਕੇ ਆਇਓ।
ਕਿਉਂਕਿ ਆਪਾਂ ਕਥਾ ਵਿੱਚ ਮੈਂ ਆਪ ਜੀ ਤੋਂ ਕੁਝ ਸਿੱਖਣ ਆਇਆ।

ਜੇ ਆਪਾਂ ਸਿਰਫ ਇੱਕ ਗੱਲ ਮੈਂ ਕੀਤੀ, ਦੂਜੇ ਨੇ ਵੀ ਇਹ ਕਰ ਦਿੱਤੀ। ਤੁਹਾਡੇ ਕੋਲ ਭਾਈ ਗੁਰਵਿੰਦਰ ਸਿੰਘ ਨੇ ਸੁਗੜ ਗ੍ਰੰਥੀ ਸਾਹਿਬ ਤੁਹਾਨੂੰ ਦਿੱਤੇ ਨੇ, ਤੇ ਮੈਂ ਇਹਨੂੰ ਵੀ ਬੇਨਤੀ ਕਰਨਾ ਛੋਟੇ ਵੀਰ ਨੂੰ ਕਿ ਦੇਖੋ ਪੁਰਬ ਹੁੰਦੇ ਨੇ, ਏਡੀ ਸੋਹਣੀ ਇਮਾਰਤ ਗੁਰਦੁਆਰੇ ਚ ਕਿੰਨਾ ਪ੍ਰਬੰਧਕ ਹੈ। ਆਮ ਤੌਰ ਤੇ ਜੀ ਕੋਈ ਪੁਰਬ ਹੁੰਦਾ ਸ਼ਬਦ ਉਹੀ ਰਿਪੀਟ ਹੁੰਦੇ ਨੇ, ਇਹ ਨਹੀਂ ਕਿ ਸ਼ਬਦ ਨਹੀਂ ਪੜ੍ਹਨੇ। ਸਤਿਗੁਰੂ ਨਾਨਕ ਪ੍ਰਗਟਿਆ ਪੜ੍ਹਨਾ ਚਾਹੀਦਾ, ਫਿਰ ਬਾਬਾ ਗਿਆ ਬਗਦਾਦ ਨੂੰ ਪੜ੍ਹਨਾ ਚਾਹੀਦਾ ਹੈ, ਸਾਨੂੰ ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ ਪੜ੍ਹਨਾ ਚਾਹੀਦਾ। ਪਰ ਮੇਰੀ ਇੱਕ ਅਰਜ਼ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਬਹੁਤ ਚੰਗਾ ਹੋਵੇ ਉਹਨਾਂ ਪੁਰਬ ਦੇ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਦੇ ਅਰਥ ਤੇ ਉਸ ਬਾਣੀ ਦਾ ਪਾਠ, ਉਸ ਬਾਣੀ ਦਾ ਕੀਰਤਨ ਹੋਵੇ। ਕਿਉਂਕਿ ਜਦੋਂ ਅਸੀਂ ਸਤਿਗੁਰੂ ਦੀ ਬਾਣੀ ਪੜਾਂਗੇ, ਸਤਿਗੁਰੂ ਦਾ ਸ਼ਬਦ ਹੀ ਤਾਂ ਗੁਰੂ ਦਾ ਹਿਰਦਾ ਹੈ ਨਾ ਜੀ, ਜਿਹਦੇ ਜਿਹਨੇ ਸ਼ਬਦ ਨਾਲ ਜੁੜ ਗਿਆ ਉਹ ਗੁਰੂ ਸਾਹਿਬ ਨਾਲ ਜੁੜ ਗਿਆ। ਇਸ ਕਰਕੇ ਮੇਰੇ ਮਾਨਸੀ ਜੀ, ਅੱਜ ਅਸੀਂ ਇਹਨਾਂ ਸਲੋਕਾਂ ਦੀ ਵਿਚਾਰ ਸ਼ੁਰੂ ਕਰਾਂਗੇ। ਇਸ ਬਾਣੀ ਦੀ ਆਰੰਭਤਾ ਵਿੱਚ ਜੋ ਸਤਿਗੁਰਾਂ ਨੇ ਹੈਡਿੰਗ ਦਿੱਤਾ ਹੈ, ਜਿਹਨੂੰ ਆਪਾਂ ਸ਼ਬਦ ਸਿਰਲੇਖ ਵਰਤ ਲਈਏ, ਉਸ ਦੀ ਵਿਚਾਰ ਵੀ ਜ਼ਰੂਰੀ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੇ ਸਿਰਲੇਖ ਨੇ, ਸਿਰਲੇਖ ਸ਼ਬਦ ਆਪਾਂ ਸਮਝਨੇ ਆ ਜੀ, ਉਹਨਾਂ ਦੇ ਵੀ ਅਧਿਆਤਮਿਕ ਅਰਥ ਨੇ, ਉਹਨਾਂ ਦੇ ਵੀ ਕੋਈ ਅੰਦਰੂਨੀ ਅਰਥ ਨੇ। ਉਹ ਐਵੇਂ ਨਹੀਂ ਹਜ਼ੂਰ ਨੇ ਦਰਜ ਕੀਤੇ। ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਕਿ ਸ੍ਰੀ ਰਾਗ ਤੋਂ ਪਹਿਲਾਂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਤੇ ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਚਾਰ ਸਿਰਲੇਖ ਦਰਜ ਕੀਤੇ ਬਾਣੀ ਦੇ। ਪਹਿਲਾ ਸਿਰਲੇਖ ਹੈ ਜਪ, ਦੂਸਰਾ ਸਿਰਲੇਖ ਹੈ ਸੋ ਦਰ, ਤੀਸਰਾ ਸਿਰਲੇਖ ਹੈ ਸੋ ਪੁਰਖ, ਤੇ ਚੌਥਾ ਸਿਰਲੇਖ ਹਜ਼ੂਰ ਨੇ ਦਰਜ ਕੀਤਾ ਸੋਹੇਲਾ। ਚਾਰ ਸਿਰਲੇਖ ਨੇ, ਪਹਿਲਾ ਜਪ ਹੈ, ਦੂਸਰਾ ਸੋ ਦਰ ਹੈ, ਤੀਸਰਾ ਸੋ ਪੁਰਖ ਹੈ, ਤੇ ਚੌਥਾ ਹਜ਼ੂਰ ਨੇ ਸੋਹਿਲਾ ਦਰਜ ਕੀਤਾ, ਜਿਹਨੂੰ ਅਸੀਂ ਆਮ ਬੋਲੀ ਚ ਕੀਰਤਨ ਸੋਹਿਲਾ ਕਹਿੰਦੇ ਹਾਂ। ਭਾਈ ਗੁਰਦਾਸ ਸਾਹਿਬ ਜੀ ਨੇ ਉੱਥੇ ਲਈ ਸ਼ਬਦ ਵਰਤਿਆ ਕੀਰਤ ਸੋਹਿਲਾ। ਹੁਣ ਚਾਰ ਸਿਰਲੇਖ ਨੇ, ਆਪਣੀ ਆਪਣੀ ਮਤ ਮੁਤਾਬਕ ਸਿੱਖ ਵਿਦਵਾਨਾਂ ਦੇ ਅਰਥ ਵੀ ਇਹਦੇ ਕੀਤੇ ਨੇ। ਜਪ ਬਾਣੀ ਦਾ ਨਾਮ ਵੀ ਹੈ, ਜਪ ਵਿਦਵਾਨ ਸਾਡੇ, ਕੁਛ ਵਿਦਵਾਨ ਕਹਿੰਦੇ ਜਪ ਸੰਗਿਆ ਹੈ। ਮੈਂ ਗੱਲ ਬੜੀ ਸੌਖੀ ਅਰਜ਼ ਕਰਾਂਗਾ ਜੀ, ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ। ਸੰਗਿਆ ਦਾ ਮਤਲਬ ਹੋ ਗਿਆ ਜੀ ਇਹ ਜਪ ਬਾਣੀ ਦਾ ਨਾਮ ਹੈ। ਕੋਈ ਸੱਜਣ ਕਹਿੰਦੇ ਨਹੀਂ ਜਪ ਸ਼ਬਦ ਕਿਰਿਆ ਹੈ, ਕਿਰਿਆ ਦਾ ਮਤਲਬ ਹੈ ਕਿ ਇਹ ਕੰਮ ਕਰਨ ਵਾਸਤੇ ਹੈ। ਇਹਦਾ ਅਰਥ ਹੋ ਗਿਆ ਜਪ ਬਾਣੀ ਦਾ ਨਾਮ ਹੈ, ਜਪ ਕਰਨ ਵਾਲਾ ਕਰਮ ਹੈ। ਤੇ ਅੱਜ ਸਤਿਗੁਰਾਂ ਨੇ ਇਹੀ ਬਚਨ ਕੀਤਾ, ਪਹਿਲਾ ਸ਼ਬਦ ਰਸ ਨਾਲ ਜਪਣ ਤੋਂ, ਜਿਹਨੂੰ ਆਪਾਂ ਜਪ ਜੀ ਸਾਹਿਬ ਵੀ ਕਹਿੰਦੇ। ਅਗਲਾ ਹੈ ਸੋ ਦਰ, ਕਿਉਂਕਿ ਪਾਠ ਵੱਖਰ ਹੈ ਜੀ, ਜਿੰਨੀ ਕੋਈ ਸਮਝ ਕੇ ਸੋਦਰ ਇਕੱਠਾ ਨਹੀਂ, ਉਂਝ ਕਾਹਲੀ ਅਸੀਂ ਸ਼ਬਦ ਕਹਿ ਦਿੰਦੇ ਹਾਂ ਕਿ ਸੋਦਰ ਦੀ ਚੌਂਕੀ ਲੱਗਣ ਲੱਗੀ ਹੈ, ਪਰ ਸ਼ਬਦ ਹੈ ਸੋ ਦਰ। ਇਹਦਾ ਅਰਥ ਹੈ ਉਹ ਦਰਵਾਜ਼ਾ, ਜਿਸ ਇਨਸਾਨ ਕੋਲ ਅਕਾਲ ਪੁਰਖ ਦਾ ਜਪ ਹੈ, ਜਿਸ ਕੋਲ ਬਾਬਾ ਜੀ ਦੇ ਸ਼ਬਦ ਦਾ ਜਪ ਹੈ, ਉਹ ਉਸ ਦਰ ਤੱਕ ਜ਼ਰੂਰ ਪਹੁੰਚੇਗਾ, ਸੋ ਦਰ। ਤੇ ਜਿਹੜਾ ਦਰ ਤੇ ਪਹੁੰਚੇਗਾ, ਉਸ ਤੋਂ ਅਗਲਾ ਸਿਰਲੇਖ ਹੈ ਸੋ ਪੁਰਖ, ਜਿਹਨੂੰ ਆਪਾਂ ਅਕਾਲ ਪੁਰਖ ਕਹਿੰਦੇ ਹਾਂ, ਜਿਹਨੂੰ ਆਪਾਂ ਕਰਤਾ ਪੁਰਖ ਕਹਿੰਦੇ ਹਾਂ। ਜਿਹੜਾ ਜਪ ਕਰੇਗਾ ਉਹ ਸੋ ਦਰ ਤੱਕ ਜਾਏਗਾ, ਪਿਆਰਿਓ, ਜਿਹੜਾ ਸੋ ਦਰ ਤੇ ਪਹੁੰਚੇਗਾ ਉਹ ਸੋ ਪੁਰਖ ਤੱਕ ਜ਼ਰੂਰ ਮਿਲੇਗਾ। ਤੇ ਚੌਥਾ ਸਿਰਲੇਖ ਹੈ ਸੋਹਿਲਾ, ਸੋਹਿਲੇ ਦਾ ਵੈਸੇ ਲਫ਼ਜ਼ੀ ਅਰਥ ਹੈ ਮੰਗਲਮਈ ਗੀਤ, ਉਂਝ ਹੋਰ ਸੌਖਾ ਕਰ ਲਓ, ਸੋਹਿਲੇ ਦਾ ਅਰਥ ਸਿਫਤ ਵੀ ਹੈ। ਸੋਹਿਲੇ ਦਾ ਇਹ ਵੀ ਅਰਥ ਹੈ ਕਿ ਉਹ ਗੀਤ ਜਿਹੜੇ ਵਿਆਹ ਵੇਲੇ ਗਾਏ ਜਾਂਦੇ। ਇਸੇ ਕਰਕੇ ਸਤਿਗੁਰਾਂ ਨੇ ਸੋਹਿਲਾ ਸਾਹਿਬ ਦੀ ਬਾਣੀ ਦਾ ਜਿਹੜਾ ਪਹਿਲਾ ਸ਼ਬਦ ਹੈ ਉਹਦੀ ਉਦਾਹਰਨ ਵੀ ਵਿਆਹ ਦੇ ਦਿੱਤੀ ਹੈ ਕਿ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਸੋਹਿਲੇ ਦਾ ਅਰਥ ਹੈ ਮੰਗਲਮਈ ਗੀਤ, ਤੇ ਦਾਸੇ ਦੇ ਅਰਥ ਕਰਦਾ ਹੁੰਦਾ ਹੈ। ਆਮ ਤੌਰ ਤੇ ਵਿਆਹ ਖੁਸ਼ੀ ਦਾ ਪ੍ਰਤੀਕ ਹੈ, ਮੌਤ ਸੋਗ ਦਾ ਪ੍ਰਤੀਕ ਹੈ। ਵਿਆਹ ਵਿੱਚ ਸੰਯੋਗ ਹੁੰਦਾ ਹੈ ਤੇ ਮੌਤ ਵਿੱਚ ਵਿਯੋਗ ਹੁੰਦਾ ਹੈ। ਫਿਰ ਅਰਜ਼ ਸੁਣਿਓ, ਵਿਆਹ ਵਿੱਚ ਸੰਯੋਗ ਹੈ, ਦੋ ਸਰੀਰਾਂ ਦਾ ਸੰਯੋਗ, ਦੋ ਰੂਹਾਂ ਦਾ ਸੰਯੋਗ ਬਣਿਆ, ਜਿਹਨੂੰ ਆਪਾਂ ਦੰਪਤੀ ਕਹਿੰਦੇ ਹਾਂ, ਪਤੀ ਪਤਨੀ ਕਹਿੰਦੇ। ਤੇ ਜਿਹੜਾ ਮੌਤ ਹੈ ਇਹ ਸੰਯੋਗ ਨਹੀਂ,
ਇਸ ਨੂੰ ਆਪਾਂ ਵਿਜੋਗ ਕਹਿੰਦੇ ਹਾਂ। ਵਿਜੋਗ ਦਾ ਅਰਥ ਵਿਛੋੜਾ, ਇਹਦਾ ਮਤਲਬ ਵਿਆਹ ਮਿਲਾਪ ਹੈ ਤੇ ਮੌਤ ਵਿਛੋੜਾ ਹੈ। ਜਿੱਥੇ ਮਿਲਾਪ ਹੁੰਦਾ ਉੱਥੇ ਖੁਸ਼ੀ ਦੇ ਗੀਤ ਗਾਏ ਜਾਂਦੇ ਆ, ਜਿੱਥੇ ਵਿਛੋੜਾ ਹੁੰਦਾ ਉੱਥੇ ਲੋਕ ਮਾਤਮ ਦੀ ਗੱਲ ਕਰਦੇ ਆ। ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਹਜ਼ੂਰ ਨੇ ਮੌਤ ਦੇ ਵੇਲੇ ਵੀ ਸੋਹਿਲਾ ਸਾਹਿਬ ਦੀ ਬਾਣੀ ਦਰਜ ਕਰਕੇ ਕਿਹਾ, ਭਾਈ ਕੇਵਲ ਸਰੀਰਾਂ ਦੇ ਮਿਲਾਪ ਹੀ ਖੁਸ਼ੀ ਦੇ ਗੀਤ ਨਹੀਂ, ਇਬਾਦਤ ਕਰਨ ਵਾਲਾ ਸਿਮਰਨ ਚ ਭਿੱਜੀ ਰੂਹ ਜਦੋਂ ਸੰਸਾਰ ਤੋਂ ਤੁਰਦੀ ਹੈ ਉਹਦੇ ਵਾਸਤੇ ਮੌਤ ਵੀ ਇੰਨੀ ਖੁਸ਼ੀ ਹੈ ਜਿੰਨੀ ਵਿਆਹ ਦੀ ਖੁਸ਼ੀ ਹੁੰਦੀ ਹੈ। ਇਸ ਕਰਕੇ ਅਸੀਂ ਸ਼ਬਦ ਸੋਹਿਲਾ ਵਰਤਨੇ। ਮੈਂ ਉਸ ਤੋਂ ਬੇਨਤੀ ਇੱਕ ਦੋ ਹੋਰ ਕਰਾਂਗਾ, ਭਾਵੇਂ ਇਸ ਵਿਸ਼ੇ ਨਾਲ ਇਹਦਾ ਸੰਬੰਧ ਨਹੀਂ, ਪਰ ਮੇਰੀ ਅਰਸੀ ਵੀ ਸਰਲੇਖ ਦੇ ਕੋਈ ਅਰਥ ਨਹੀਂ। ਅੱਜ ਸਤਿਗੁਰਾਂ ਨੇ ਇਹਦੇ ਉੱਪਰ ਜਿਹੜਾ ਸਰਲੇਖ ਦਿੱਤਾ ਉਹ ਹੈ ਸਲੋਕ ਭਗਤ ਕਬੀਰ ਜੀਓ ਕੇ। ਇਹ ਪਿਆਰ ਨਾਲ ਸੁਣਿਓ, ਏਡਾ ਵੱਡਾ ਅਦਬ ਵਾਲਾ ਸ਼ਬਦ ਪੜ੍ਹਨ ਨੂੰ ਤਾਂ ਖਿੰਚ ਪੜ ਦਿਆਂਗੇ। ਸਲੋਕ, ਇਹ ਚਲੋ ਸੰਸਕ੍ਰਿਤ ਵੀ ਸ਼ਬਦ ਸ਼ਲੋਕ ਆਉਂਦਾ ਹੈ, ਪਰ ਪੂਰੇ ਗੁਰੂ ਗ੍ਰੰਥ ਸਾਹਿਬ ਚ ਕਿਤੇ ਵੀ ਸਤਿਗੁਰਾਂ ਨੇ ਕਿਸੇ ਵੀ ਅੱਖਰ ਦੇ ਥੱਲੇ ਬਿੰਦੀ ਨਹੀਂ ਪਾਈ। ਫਿਰ ਬੇਨਤੀ, ਭਾਵੇਂ ਸ਼ਲੋਕ ਪੜ੍ਹਦੇ ਅਕਸਰ ਸਾਡੀ ਸੰਤੇ ਵੀ ਇੰਜ, ਪਰ ਮੈਂ ਕਹਿੰਦਾ ਜੋ ਲਿਖਿਆ ਹੈ ਉਹ ਸ਼ਬਦ ਸਲੋਕ ਹੈ। ਸਲੋਕ ਦੇ ਕਈ ਅਰਥ ਨੇ। ਇੱਕ ਸਲੋਕ ਦਾ ਅਰਥ ਹੈ ਛੰਦਾਬੰਦੀ, ਜਿਵੇਂ ਹੁਣ ਵਾਰਾਂ ਦੇ ਨਾਲ ਸਲੋਕ ਆਏ ਆ ਗੁਰੂ ਗ੍ਰੰਥ ਸਾਹਿਬ ਚ, ਇਹ ਵੀ ਵਿਲੱਖਣਤਾ ਹੈ ਜੀ। ਆਮ ਤੌਰ ਤੇ ਪੰਜਾਬੀ ਵੀ ਜਿਹੜੀ ਵਾਰ ਹੈ ਇਹ ਸਿਰਫ ਪੌੜੀਆਂ ਹੈ, ਪਰ ਗੁਰਦੇਵ ਨੇ ਕਿਰਪਾ ਕੀਤੀ, ਉਹਨਾਂ ਨੇ 20 ਵਾਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜੀਆਂ 20 ਵਾਰਾਂ ਨੂੰ ਸਲੋਕ ਦਰਜ ਕੀਤੇ ਆ। 2 ਵਾਰਾਂ ਸਿਰਫ ਪੌੜੀਆਂ ਨੇ, ਬਸੰਤ ਕੀ ਵਾਰ ਮਹੱਲ 5ਵਾਂ 3 ਪੌੜੀਆਂ ਨੇ, ਰਾਮ ਕਲੀ ਕੀ ਵਾਰ ਰਾਏ ਬਲਵੰਤ ਤਥਾ ਸੱਤੈ ਡੂਮ ਆਖੀ, ਇਹ 8 ਪੌੜੀਆਂ ਨੇ। ਪਰ ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਸਲੋਕ ਦਾ ਅਰਥ ਛੰਦਾਬੰਦੀ ਦੇ ਰੂਪ ਵਿੱਚ ਵੀ ਹੈ। ਇੱਕ ਸਲੋਕ ਦਾ ਅਰਥ ਹੁੰਦਾ ਯਸ਼, ਸਲੋਕ ਦਾ ਅਰਥ ਹੁੰਦਾ ਸਿਫਤ, ਸਲੋਕ ਦਾ ਅਰਥ ਹੁੰਦਾ ਕੀਰਤੀ, ਕਿਸੇ ਦੀ ਸਿਫਤਾਂ ਕਰਨੀਆਂ। ਇੱਥੇ ਸ਼ਬਦ ਦੇ ਸਲੋਕ ਭਗਤ, ਇਹ 3 ਅੱਖਰ ਨੇ ਜੀ, ਭੱਬਾ ਗੱਗਾ ਤੇ ਤੱਤਾ। ਅਗਲੀ ਅਰਜ਼ ਕਬੀਰ ਜੀਓ ਕੇ, ਏਡਾ ਪਿਆਰਾ ਸ਼ਬਦ। ਧੰਨ ਗੁਰੂ ਅਰਜਨ ਦੇਵ ਜੀ ਇਹ ਸਰਲੇਖ ਦਰਜ ਕਰ ਰਿਹਾ, ਫਿਰ ਗੁਰੂ ਗੋਬਿੰਦ ਸਿੰਘ ਜੀ ਇਹ ਸਰਲੇਖ ਦਮਦਮਾ ਸਾਹਿਬ ਦਰਜ ਕਰਾ ਰਿਹਾ, ਭਾਈ ਜਿਹੜੇ ਤੁਸੀਂ ਸਲੋਕ ਪੜ੍ਹਨ ਲੱਗੇ ਹੋ ਇਹ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਨੇ। ਵੇਖੋ ਕਿੱਡਾ ਪਿਆਰਾ ਸ਼ਬਦ ਜੀਓ, ਸਲੋਕ ਭਗਤ ਕਬੀਰ ਜੀਓ ਕੇ, ਇਹਦਾ ਮਤਲਬ ਇਹ ਜਿਹੜੇ ਸਲੋਕ ਨੇ ਇਹ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਨੇ। ਇਹਦੇ ਥੋੜੇ ਜਿਹਾ ਆਪਾਂ ਅਰਥ ਕਰਨੇ ਨੇ। ਸ਼ਬਦ ਆਇਆ ਭਗਤ, ਭੱਬਾ ਗੱਗਾ ਤੇ ਤੱਤਾ ਹੈ ਜੀ, ਕਬੀਰ ਸ਼ਬਦ ਆਇਆ ਹੈ, ਇਹਦੇ ਵੀ ਆਪਣੇ ਅਰਥ ਨੇ ਜੀ। ਹੁਣ ਪਹਿਲੀ ਬੇਨਤੀ ਇਹ ਵੀ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ, ਸਾਰੇ ਕਹਿੰਦੇ ਹਾਂ ਕਿ ਸਤਿਗੁਰਾਂ ਨੇ 15 ਭਗਤਾਂ ਦੀ ਬਾਣੀ ਦਰਜ ਕੀਤੀ ਹੈ, ਇਹ ਚ ਕੋਈ ਸ਼ੱਕ ਨਹੀਂ। ਤੇ ਸਭ ਤੋਂ ਪਹਿਲੇ ਜਿਹੜੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਚ, ਜਿਨ੍ਹਾਂ ਦਾ ਜਨਮ ਕਰਕੇ ਮੈਂ ਕਹਿ ਰਿਹਾ ਬਾਣੀ ਕਰਕੇ, ਤਾਂ ਸਭ ਤੋਂ ਪਹਿਲਾਂ ਬਾਣੀ ਭਗਤ ਕਬੀਰ ਜੀ ਦੀ ਆਉਂਦੀ ਹੈ, ਜਿਹੜੇ ਗੁਰੂ ਨਾਨਕ ਸਾਹਿਬ ਜੀ ਤੋਂ ਤਕਰੀਬਨ 299 ਸਾਲ ਪਹਿਲਾਂ ਹੋਏ ਨੇ, 300 ਸਾਲ ਪਹਿਲਾਂ ਜਿਹੜੇ ਭਗਤ ਹੋਏ ਨੇ ਉਹ ਭਗਤ ਜੈਦੇਵ ਜੀ ਨੇ, ਜਿਨ੍ਹਾਂ ਦਾ ਪਦਾਕਸਰ ਪੜਿਆ ਜਾਂਦਾ ਪਰਮਾਦ ਪੁਰਖ ਮਨੋਪਮੰਗ ਸਤ ਆਦ ਭਾਵ ਰਤਨ। ਭਗਤ ਜੈਦੇਵ ਜੀ ਤੋਂ ਬਾਅਦ ਜਿਨ੍ਹਾਂ ਦੀ ਹਿਸਟਰੀ ਵਿੱਚ ਬਾਣੀ ਆਪਾਂ ਦੇਖਾਂਗੇ, ਉਹਨੇ ਸ਼ੇਖ ਫਰੀਦ ਜੀ ਜਿਨ੍ਹਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ, ਉਹਨਾਂ ਦਾ ਮੁਕੰਮਲ ਨਾਮ ਸੀ ਸ਼ੇਖ ਫਰੀਦੁਦੀਨ ਮਸੂਦ ਦੇ ਗੰਜੇ ਸ਼ਕਰ, ਪਰ ਅਸੀਂ ਉਹਨਾਂ ਨੂੰ ਸ਼ੇਖ ਫਰੀਦ ਅਕਸਰ ਕਹਿੰਦੇ ਹਾਂ। ਸਾਡੀ ਪੰਜਾਬੀ ਸ਼ਬਦਾਵਲੀ ਚ ਅਸੀਂ ਬਾਬਾ ਫਰੀਦ ਸ਼ਬਦ ਵਰਤਨੇ। ਮੈਂ ਅਰਜ਼ ਕਰਾਂਗਾ, ਸਤਿਗੁਰਾਂ ਨੇ ਉਹਨਾਂ ਦੀ ਬਾਣੀ 3 ਥਾਵਾਂ ਤੇ ਵੀ ਗੁਰੂ ਗ੍ਰੰਥ ਸਾਹਿਬ ਚ, ਇੱਕ ਰਾਗ ਆਸਾ ਵਿੱਚ, ਦੂਸਰੀ ਰਾਗ ਸੂਈ ਵਿੱਚ। ਕਿਉਂਕਿ ਤੁਸੀਂ ਸੱਜਣ ਜਿਹੜੇ ਬਾਣੀ ਪੜ੍ਹਨ ਵਾਲੇ ਬੈਠੇ ਹੋ ਨਾ ਜੀ, ਇੱਕ ਬੜੀ ਵੱਡੀ ਸਮੱਸਿਆ, ਮੈਂ ਐਕਟਿਵ ਨਹੀਂ ਬੋਲਾਂਗਾ, ਅਸਲ ਚ ਕੀ ਹੈ, ਜਿਹੜੇ ਸੱਜਣ ਰੋਜ਼ ਗੁਰਬਾਣੀ ਦਾ ਅਭਿਆਸ ਕਰਦੇ ਨੇ ਨਾ, ਉਹਨਾਂ ਨੂੰ ਇਹ ਕਥਾ ਇਹ ਵਿਚਾਰ ਬੜੀ ਸੌਖੀ ਸਮਝ ਪੈ ਜਾਣੀ। ਤੇ ਜਿਹੜਾ ਸਿਰਫ ਕਿਤੇ ਤੋਂ ਸੁਣ ਕੇ ਚੱਲ ਰਿਹਾ, ਕਹਾਣੀ ਸੁਣ ਰਿਹਾ, ਕੋਈ ਗਾਥਾ ਸੁਣ ਰਿਹਾ, ਕਿਸੇ ਮਸਲੇ ਨੂੰ ਸੁਣ ਰਿਹਾ, ਕਈ ਵਾਰੀ ਉਹ ਇਹੋ ਜਿਹੀ ਕਥਾ ਤੋਂ ਉਕਤਾ ਜਾਂਦਾ, ਇਹ ਕੀ ਸੁਣਾਈ ਜਾ ਰਹੇ ਸਨ। ਪਰ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜੋ ਕੁਛ ਬੋਲ ਰਿਹਾ ਮੈਂ ਉਸ ਸਤਿਗੁਰੂ ਵਿੱਚ ਬੋਲ ਰਿਹਾ ਜਿਹਨੂੰ ਆਪਾਂ ਸਾਰੇ ਮੱਥਾ ਟੇਕ ਕੇ ਬੈਠੇ। ਫਿਰ ਅਰ ਸੁਣਿਆ ਕਿ ਭਗਤ ਫਰੀਦ ਸਾਹਿਬ ਜੀ, ਉਹਨਾਂ ਦੀ ਸਤਿਗੁਰਾਂ ਨੇ ਸੇਖ ਸ਼ਬਦ ਵਰਤਿਆ ਹੈ।
ਰਾਗ ਆਸਾਂ ਵਿੱਚ, ਰਾਗ ਸੂਈ ਵਿੱਚ ਦੋ ਦੋ ਸ਼ਬਦ, ਚਾਰ ਸ਼ਬਦ ਨੇ ਤੇ ਸਲੋਕ ਨੇ, ਉਹ ਅਖੀਰ ਤੇ ਨੇ। ਭਗਤ ਕਬੀਰ ਸਾਹਿਬ ਜੀ ਤੋਂ ਬਾਅਦ ਉਹਨਾਂ ਦੇ ਸਲੋਕ ਆਉਂਦੇ ਨੇ। ਮੈਂ ਅਰਜ਼ ਕਰਾਂਗਾ, ਇੱਕ ਭਗਤ ਹੈ ਜਿਹਦੇ ਲਈ ਸ਼ਬਦ ਸੇਖ ਵਰਤਿਆ ਇੱਥੇ ਹੈ ਭਗਤ। ਥੋੜੀ ਜਿਹੀ ਅਰਥ ਸੁਣਿਓ ਕਿ ਭਗਤ ਦੇ ਅਰਥ ਕੀ ਨੇ। ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਭਗਤ ਆਉਂਦਾ ਹੈ ਨਾ ਜੀ, ਇਹ ਤਿੰਨ ਰੂਪਾਂ ਵਿੱਚ ਆਉਂਦਾ ਹੈ। ਉਂਝ ਤਾਂ ਕਈ ਤਰੀਕੇ ਨਾਲ ਭਗਤ, ਭਗਤਾ, ਭਗਤਾਂ, ਭਗਤੋ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਭਗਤੀ, ਇਹ ਸਾਰੇ ਲਫ਼ਜ਼ ਆਉਂਦੇ ਨੇ। ਹੁਣ ਅਸਲ 'ਚ ਭਗਤ ਦੇ ਅਰਥ ਕੀ ਨੇ, ਮੈਂ ਅਰਜ਼ ਕਰਾਂ, ਤਿੰਨ ਅੱਖਰ ਨੇ, ਭੱਬਾ, ਗੱਗਾ ਤੇ ਤੱਤਾ, ਇਹ ਤਿੰਨ ਅੱਖਰਾਂ ਦਾ ਜੋੜ ਬਣ ਗਿਆ ਭਗਤ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਦੇ ਪ੍ਰਭਾਸ਼ਕ ਅਰਥ ਵੀ ਦਿੱਤੇ, ਮੈਂ ਦੋਨੋਂ ਅਰਥ ਕਰਨੇ ਚਾਹਾਂਗਾ, ਅੱਖਰੀ ਅਰਥ ਵੀ ਤੇ ਪ੍ਰਭਾਸ਼ਕ ਅਰਥ। ਪ੍ਰਭਾਸ਼ਕ ਅਰਥ ਅੰਗਰੇਜ਼ੀ 'ਚ ਕਹਿ ਲਓ ਵੀ ਭਗਤ ਦੀ ਡੈਫੀਨੇਸ਼ਨ ਕੀ ਹੈ, ਕੀ ਪ੍ਰਭਾਸ਼ਾ ਭਗਤ ਦੀ। ਸਭ ਤੋਂ ਪਹਿਲੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਭਗਤ ਦੀ ਡੈਫੀਨੇਸ਼ਨ ਦਿੱਤੀ, ਪ੍ਰਭਾਸ਼ਾ ਦਿੱਤੀ, ਉਹ ਅਸਲ 'ਚ ਸ਼ੇਖ ਫਰੀਦ ਜੀ ਨੇ ਦਿੱਤੀ। ਸਭ ਤੋਂ ਪਹਿਲਾਂ ਮੈਂ ਅਰਜ਼ ਕੀਤੀ ਉਹਨਾਂ ਦੀ ਰਚਨਾ ਵਿੱਚ ਕਹਿ ਕਿ ਭਗਤੀ ਕਰਨ ਵਾਲੇ ਦੇ ਤਿੰਨ ਗੁਣ ਉਹਨਾਂ ਦੱਸੇ ਆ। ਇਹ ਬੜੀ ਵਾਰੀ ਵੈਸੇ ਵਿਚਾਰ ਹੋ ਚੁੱਕੀ ਹੈ, ਪਰ ਫਿਰ ਵੀ ਮੇਰੀ ਅਰਜ਼, ਅੱਜ ਭਗਤ ਸ਼ਬਦ ਆਇਆ, ਉਹ ਹੈ ਕਿ ਮਤ ਹੁੰਦੀ ਹੋਏ ਇਹ ਆਣਾ, ਇਹ ਡੈਫੀਨੇਸ਼ਨ ਹੈ ਭਗਤ ਦੀ। ਜਿਸ ਕੋਲ ਅਕਲ ਬੜੀ ਹੈ, ਸਮਝ ਬੜੀ ਹੈ, ਪਰ ਪਿਆਰਿਓ ਚੇਤੇ ਰੱਖਿਓ, ਹੰਕਾਰ 'ਚ ਦਾਅਵਾ ਨਹੀਂ ਕਰਦਾ ਮੈਂ ਬਹੁਤ ਕੁਝ ਜਾਣਦਾ। ਮਤ ਬੜੀ ਉੱਚੀ ਹੈ ਪਰ ਕਦੀ ਦਾਅਵਾ ਨਹੀਂ ਕਰਦਾ। ਮਤ ਹੈ ਪਰ ਨਿਮਰਤਾ ਵਿੱਚ ਨਿਆਣੇ ਬਣ ਕੇ ਰਹਿੰਦੇ ਨੇ। ਤਾਣ ਹੁੰਦਾ ਹੋਏ ਨਿਤਾਣਾ, ਤਾਕਤ ਉਸ ਕੋਲ ਇੰਨੀ ਹੈ। ਪਰਮੇਸ਼ਵਰ ਦੀ ਬਾਣੀ ਵਿੱਚ ਹੈ ਕਿ ਇੱਕ ਭਗਤ ਨਾਮ ਦੇ ਵਿੱਚ ਇੱਕ ਸ਼ਬਦ ਵਰਤਨ ਤੇ ਵਾਹਿਗੁਰੂ ਕਹਿੰਦੇ ਨੇ ਕਹਿ ਤਾਂ ਧਰਨ ਅਕੋਡੀ ਕਰੂੰ। ਤਾਕਤ ਬੜੀ ਹੈ ਪਰ ਤਾਕਤ ਹੋਣ ਦੇ ਬਾਵਜੂਦ ਸਭ ਕੁਝ ਪਿੰਡੇ ਤੇ ਹਜ਼ਾਰ ਹਟ ਆ ਜਾਂਦੇ ਨੇ, ਆਪਣੀ ਤਾਕਤ ਦਾ ਪ੍ਰਗਟਾਵਾ ਨਹੀਂ ਕਰਦੇ। ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਤਾਕਤ ਹੈ ਪਰ ਪਿਆਰਿਓ ਨਿਤਾਣਾ ਬਣ ਕੇ ਰਹਿੰਦਾ ਨਿਮਰਤਾ 'ਚ। ਅਣ ਹੁੰਦਾ ਆਪ ਵੰਡਾਏ, ਥੋੜੀ ਤੋਂ ਥੋੜੀ ਚੀਜ਼ ਵੀ ਭਗਤ ਵੰਡ ਕੇ ਖਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ ਕੋ ਐਸਾ ਭਗਤ ਸਦਾਏ ਜਿਹਦੇ 'ਚ ਤਿੰਨ ਗੁਣ ਨੇ, ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ ਉਹਨੂੰ ਭਗਤ ਕਿਹਾ ਜਾਂਦਾ ਹੈ। ਇਹ ਡੈਫੀਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ 'ਚ। ਇੱਕ ਹੋਰ ਬਚਨ ਅਸੀਂ ਇੱਕ ਇਹ ਪੌੜੀ ਰੋਜ਼ ਪੜ੍ਹਦੇ ਹਾਂ ਜੀ ਆਨੰਦ ਸਾਹਿਬ ਵਿੱਚ, ਉਹਦੇ ਵਿੱਚ ਵੀ ਭਗਤ ਦੇ ਜੀਵਨ ਦੱਸਿਆ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਆਪਨੇ ਨਾਲ ਪੌੜੀ ਪੜ੍ਹੀ, ਦੇਖੋ ਉੱਥੇ ਬੜਾ ਸਪਸ਼ਟ ਹੋ ਗਿਆ ਕਿ ਭਗਤ ਦੀ ਪਰਿਭਾਸ਼ਾ ਕੀ ਹੈ। ਉਂਝ ਮੈਂ ਅਰਜ਼ ਕਰਾਂ, ਜਣੇ ਖਣ ਨੂੰ ਆਪਾਂ ਕਹਿ ਦਿਆਂਗੇ ਇਹ ਜੀ ਰੱਬ ਦਾ ਭਗਤ ਹੈ ਜੀ, ਲੋਕ ਤਾਂ ਕਮਲਿਆਂ ਨੂੰ ਹੀ ਕਹਿ ਦਿੰਦੇ ਆ ਜੀ ਛੱਡੋ ਜੀ ਇਹ ਤਾਂ ਬਸ ਭਗਤ ਹੀ ਜੇ। ਨਹੀਂ ਪਿਆਰਿਓ, ਏਡਾ ਉੱਚਾ ਸ਼ਬਦ ਹੈ ਭਗਤ, ਇਹ ਕਮਲਾਪਨ ਨਹੀਂ। ਗੁਰੂ ਅਮਰਦਾਸ ਜੀ ਨੇ ਇਹ ਸ਼ਬਦ ਵਰਤਿਆ, ਭਗਤ ਦੀ ਚਾਲ ਜਿਹੜੀ ਉਹ ਸੰਸਾਰ ਤੋਂ ਵੱਖਰੀ ਹੈ। ਇੱਥੇ ਚਾਲ ਦਾ ਅਰਥ ਪੈਰਾਂ ਦੇ ਕਦਮ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਚਾਲ ਦਾ ਅਰਥ ਜੀਵਨ ਵੀ ਹੈ। ਇਹ ਕਿ ਆਪਾਂ ਚਾਲ, ਜਿਵੇਂ ਬੰਦਾ ਤੁਰਦਾ ਜੀ ਤੋਰ, ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਹੁਣ ਚਾਲੀ ਦਾ ਅਰਥ ਸੰਬੰਧ ਤਾਂ ਚੱਲਣ ਨਾਲ ਹੈ ਨਾ ਜੀ, ਚਾਲ ਨਾਲ, ਰਫਤਾਰ ਨਾਲ, ਕਦਮਾਂ ਨਾਲ, ਪਰ ਇੱਥੇ ਚਾਲ ਦਾ ਅਰਥ ਹੈ ਰਹਿਤ, ਚਾਲ ਦਾ ਅਰਥ ਹੈ ਜੀਵਨ, ਇੱਥੇ ਚਾਲ ਦਾ ਅਰਥ ਹੈ ਕਰੈਕਟਰ। ਇੱਥੇ ਸਤਿਗੁਰਾਂ ਨੇ ਕਿਹਾ ਕਿ ਦੁਨੀਆਂ ਦੇ ਜੀਵਨ ਤੇ ਭਗਤ ਦੇ ਜੀਵਨ 'ਚ ਫਰਕ ਹੈ ਕਿ ਦੁਨੀਆਂ ਦੇ ਜੀਵਨ ਜਿਹੜਾ ਹੈ ਉਹ ਸੰਸਾਰ ਵਿੱਚ ਲਾਭ ਲੋਭ ਵਿੱਚ ਮੋਹ ਵਿੱਚ ਹੰਕਾਰ ਵਿੱਚ ਵਾਸ਼ਨਾ ਵਿੱਚ ਪ੍ਰਵਿਰਤ ਹੈ, ਪਰ ਭਗਤੀ ਕਰਨ ਵਾਲਾ ਜਿਹੜਾ ਉਹਦੇ ਜੀਵਨ ਦੀ ਰਹਿਤ ਇਹਦੇ ਤੋਂ ਵੱਖਰੀ। ਇਸ ਪੌੜੀ ਦਾ ਪਾਠ ਫਿਰ ਕਰ ਲਈਏ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਇਹ ਬੜਾ ਔਖਾ ਜੇ, ਇਹ ਦੋ ਸ਼ਬਦ ਨੇ, ਇੱਕ ਲਭ ਤੇ ਲੋਭ। ਆਮ ਤੌਰ ਤੇ ਇਹਦਾ ਅਰਥ ਨਾ ਲੱਭ ਦਾ ਅਰਥ ਵੀ ਲਾਲਚ ਕੀਤਾ ਜਾਂਦਾ, ਪਰ ਇਹ ਦੋਵੇਂ ਇਕੱਠੇ ਆ ਗਏ ਨਾ, ਲੱਭ ਲੋਭ, ਇਹਦਾ ਮਤਲਬ ਇਹਦੇ ਅਰਥ ਦੋ ਵੀ ਹੋ ਸਕਦੇ। ਲੱਭ ਦਾ ਅਰਥ ਇੱਕ ਵਿਦਵਾਨ ਕਰਦਾ ਸਿਰਫ ਜੀਵ ਦਾ ਚਸਕਾ, ਜੀਵ ਜੀਵ ਦੇ ਰਸ ਦਾ,
ਤੇ ਲਾਲਚ ਦਾ ਅਰਥ ਕਰਦਾ ਦੂਜੇ ਪਦਾਰਥਾਂ ਵੱਲ ਖਿੱਚੋਣੀ। ਇਹਦਾ ਮਤਲਬ ਭਗਤ ਜੀਵ ਦੇ ਰਸ ਤੋਂ ਵੀ ਮੁਕਤ ਹੈ, ਉਹ ਪਦਾਰਥਾਂ ਦੇ ਤਵੇ ਤੋਂ ਵੀ ਮੁਕਤ ਹੈ, ਉਹ ਸੱਚੀ ਮੁੱਚੀ ਤ੍ਰਿਸ਼ਨਾ ਤੋਂ ਵੀ ਮੁਕਤ ਹੈ, ਉਹ ਹੰਕਾਰ ਉਹਦੇ ਨੇੜੇ ਨਹੀਂ ਢੁਕਦਾ। ਪਿਆਰੇ, ਉਹ ਸੰਸਾਰ ਵਿੱਚ ਬੋਲਦਾ ਜਿੰਨੀ ਕੋ ਲੋੜ ਹੈ, ਉਹ ਜ਼ਿਆਦਾ ਫਿੱਕਾ ਵੀ ਕਿਸੇ ਨੂੰ ਨਹੀਂ ਬੋਲਦਾ ਤੇ ਜ਼ਿਆਦਾ ਉਹ ਜ਼ਬਾਨ ਤੋਂ ਬੋਲ ਕੇ ਆਪਣੀ ਐਨਰਜੀ ਵੇਸਟ ਨਹੀਂ ਕਰਦਾ। ਮਹਾਰਾਜ ਕਹਿੰਦੇ ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਪਰ ਇਹ ਗੱਲਾਂ ਨਾਲ ਨਹੀਂ ਜੀ। ਖਾਨਿਓ ਤਿੱਖੀ, ਖਾਨਿਓ ਦਾ ਅਰਥ ਹੈ ਖੰਡਾ, ਇਹ ਖੰਡੇ ਨਾਲੋਂ ਵੱਧ ਤਿੱਖੀ ਹੈ ਭਗਤ ਦੀ ਚਾਲ। ਖਾਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿੰਨੀ ਆਪ ਤਜਿਆ, ਜਿੰਨੇ ਗੁਰੂ ਦੀ ਕਿਰਪਾ ਨਾਲ ਆਪਣੀ ਮੈਂ ਮੇਰੀ ਨੂੰ ਤਿਆਗ ਦਿੱਤਾ ਹਰ ਵਾਸਨਾ ਸਮਾਣੀ। ਮੈਂ ਅਰਜ਼ ਕਰ ਰਿਹਾ, ਇੱਕ ਪਾਸੇ ਤਾਂ ਕਹਿ ਦਿੱਤਾ ਵਾਸਨਾ ਤੋਂ ਮੁਕਤ ਹੈ, ਉਹਨੂੰ ਲਾਲਚ ਨਹੀਂ, ਉਹਨੂੰ ਤ੍ਰਿਸ਼ਨਾ ਨਹੀਂ, ਉਹਨੂੰ ਹੰਕਾਰ ਨਹੀਂ, ਪਰ ਇੱਥੇ ਸ਼ਬਦ ਵਰਤਿਆ ਹਰ ਵਾਸਨਾ ਸਮਾਣੀ। ਇਹਦਾ ਅਰਥ ਹੈ, ਜਿੰਨੀ ਕੁਛ ਸਮਝ ਪੈ ਰਹੀ ਹੈ, ਭਗਤ ਦੇ ਅੰਦਰ ਸੰਸਾਰ ਦੀ ਵਾਸਨਾ ਨਹੀਂ, ਪਰ ਉਹਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਸੁਗੰਧੀ ਭਰੀ ਹੋਈ ਹੈ, ਉਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਸੁਗੰਧੀ। ਮੈਂ ਫਿਰ ਅਰਜ਼ ਕਰਾਂ, ਭਗਤ ਦੀ ਅਸੀਂ ਦੋ ਸ਼ਬਦ ਲੈ ਲਏ, ਇਹ ਭਗਤ ਦੀ ਪਰਿਭਾਸ਼ਾ ਹੈ। ਇੱਕ ਰਾਮਕਲੀ ਸਾਧ ਵਿੱਚ ਬਾਬਾ ਸੁੰਦਰ ਜੀ ਨੇ ਮਹਾਂਪੁਰਖ, ਭਗਤ ਤੇ ਸਤਿਗੁਰੂ, ਇਹਦੀ ਪਰਿਭਾਸ਼ਾ ਇੱਕੋ ਤੁਕ ਦਿੱਤੀ। ਉਹ ਸ਼ਬਦ ਹੈ ਭਗਤ ਸਤਿਗੁਰ ਪੁਰਖ ਸੋਈ। ਭਗਤ ਵੀ ਉਹ ਹੈ, ਮਹਾਂਪੁਰਖ ਹੋਵੇ ਤੇ ਸਤਿਗੁਰੂ ਉਹ ਹੈ, ਜਿਸ ਦੇ ਅੰਦਰ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਦਾਤ ਹੋਵੇ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਭਰਾ ਭਾਣਾ ਭਾਵੈ, ਜਿਹਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਦਾ ਪਿਆਰਿਓ, ਉਹੀ ਭਗਤ ਹੈ, ਉਹੀ ਮਹਾਂਪੁਰਖ ਹੈ। ਸੱਚ ਇਹ ਵੇ ਕਿ ਜਿਹੜਾ ਰੱਬ ਦੀ ਖਾਂ ਵਿੱਚ ਹਾਂ ਮਿਲਾਉਂਦਾ ਹੈ ਨਾ, ਉਹੀ ਰੱਬ ਦਾ ਭਗਤ ਹੈ। ਮੈਂ ਥੋੜੀ ਜਿਹੀ ਅਰਜ਼ ਤਾਂ ਕੀਤੀ, ਹੁਣ ਇਸ ਦੇ ਅਖਰੀ ਅਰਥ ਵੇਖੀ। ਇਹ ਪਰਿਭਾਸ਼ਾ ਸੀ ਜੋ ਗੁਰਬਾਣੀ ਨੇ ਦਿੱਤੀ। ਭਗਤ ਲਫ਼ਜ਼ ਸਿਆਣੇ ਲੋਕ ਕਹਿੰਦੇ ਆ ਇਹ ਭਜ ਧਾਤੂ ਤੋਂ ਬਣਿਆ, ਕਿਉਂਕਿ ਆਪਾਂ ਸ਼ਬਦ ਦੀ ਹਰ ਸ਼ਬਦ ਦੀ ਗਹਿਰਾਈ ਤੱਕ ਜਾਣਾ, ਜਿੰਨੀ ਕੁ ਕਿਸੇ ਨੂੰ ਸਮਝ ਪੈ ਜਾਏਗੀ ਲਾ ਹੀ ਹੈ ਜੀ। ਹੁਣ ਉਂਝ ਭਜ ਦਾ ਲਫ਼ਜ਼ ਅਰਥ ਹੀ ਹੈ ਕਿ ਆਰਾਧਨਾ, ਪੂਜਣਾ, ਸੇਵਾ ਕਰਨੀ, ਸਤਿਕਾਰ ਕਰਨਾ। ਪਰ ਇਹ ਜਦੋਂ ਅਸੀਂ ਸੰਸਕ੍ਰਿਤ ਚ ਪੜ੍ਹਨੇ ਆ ਸ਼ਬਦ ਭਕਤ, ਭੱਬਾ ਕੱਕਾ ਤੱਤਾ ਕਹਿ ਸਕਨੇ, ਪਰ ਜਦੋਂ ਇਹ ਗੁਰਮੁਖੀ ਚ ਪੰਜਾਬੀ ਸ਼ਬਦ ਵਰਤ ਲਓ, ਇਹ ਸ਼ਬਦ ਬਣ ਗਿਆ ਜੀ ਭਗਤ। ਇਹਦੇ ਅਰਥ ਵਿਦਵਾਨ ਪੁਰਸ਼ ਕਰਦੇ ਆ, ਭਗਤ ਦਾ ਭੱਬੇ ਦਾ ਅਰਥ ਹੈ ਭਾਵ, ਜਿਹਨੂੰ ਆਪਾਂ ਪ੍ਰੇਮ ਕਹਿੰਦੇ ਹਾਂ। ਦੂਸਰਾ ਅੱਖਰ ਹੈ ਗੱਗਾ, ਗੱਗੇ ਦਾ ਅਰਥ ਹੈ ਗਿਆਤਾ, ਗਿਆਨੀ। ਤੀਸਰਾ ਅੱਖਰ ਤੱਤਾ, ਤੱਤੇ ਤੋਂ ਸ਼ਬਦ ਉਹਨਾਂ ਬਣਾਇਆ ਤਿਆਗੀ। ਕਹਿੰਦੇ ਅਸਲ ਚ ਭਗਤ ਉਹ ਵੇ ਜਿਹਦੇ ਅੰਦਰ ਭਾਵ ਹੈ, ਜਿਹਦੇ ਅੰਦਰ ਗਿਆਨ ਹੈ, ਜਿਹਦੇ ਅੰਦਰ ਤਿਆਗ ਹੈ। ਕਿਹਦਾ ਭਾਵ? ਜਿਸ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਭਾਵਨਾ ਹੈ, ਪ੍ਰੇਮ ਹੈ, ਤੇ ਉਸ ਪ੍ਰੇਮ ਵਿੱਚੋਂ ਜਿਹੜਾ ਅਨੁਭਵੀ ਗਿਆਨ ਨਿਕਲਿਆ, ਉਸ ਗਿਆਨ ਦਾ ਗਿਆਤਾ ਹੈ। ਉਂਝ ਜੇ ਧਿਆਨ ਨਾਲ ਮੈਂ ਅੱਜ ਨਾ ਜਿੰਨੇ ਕਬੀਰ ਸਾਹਿਬ ਦੇ ਹਿੰਦੀ ਵਿੱਚ ਗ੍ਰੰਥ ਸਨ ਜਾਂ ਗੁਰਮੁਖੀ ਸਨ, ਸਭ ਨੂੰ ਪੜ੍ਹਦਿਆਂ ਮੈਂ ਕਹਿ ਲੋ ਹੈਰਾਨ ਹੋਇਆ, ਕਿਸੇ ਵੀ ਗ੍ਰੰਥ ਕਰਤਾ ਨੇ, ਜੀਵਨੀ ਲਿਖਣ ਵਾਲੇ ਨੇ, ਇਹ ਨਹੀਂ ਲਿਖਿਆ ਕਿ ਭਗਤ ਕਬੀਰ ਸਾਹਿਬ ਨੂੰ ਅੱਖਰੀ ਵਿਦਿਆ ਕਿਹਨੇ ਦਿੱਤੀ। ਇੱਕ ਸਵਾਲ ਹੈ, ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕਰਨੇ ਆ, ਪਾਂਧੇ ਦਾ ਜ਼ਿਕਰ ਹੁੰਦਾ, ਮੌਲਵੀ ਦਾ ਜ਼ਿਕਰ ਹੁੰਦਾ, ਮੁੱਲਾਂ ਦਾ ਜ਼ਿਕਰ ਹੁੰਦਾ, ਸੰਸਕ੍ਰਿਤ ਵਾਲੇ ਦਾ ਜ਼ਿਕਰ ਹੁੰਦਾ, ਪਰ ਕਬੀਰ ਸਾਹਿਬ ਜੀ ਦੇ ਜੀਵਨੀ ਨੂੰ ਲਿਖਦਿਆਂ ਕਿਸੇ ਨੇ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਨੇ ਕਿਹੜੀ ਜਗ੍ਹਾ ਤੋਂ ਅੱਖਰੀ ਗਿਆਨ ਲਿਆ। ਇਹਨੂੰ ਅਨਪੜ੍ਹਤਾ ਨਾ ਸਮਝਿਓ। ਜਦੋਂ ਕਿਸੇ ਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਚਸ਼ਮਾ ਪੁੱਟਦਾ, ਸੱਚ ਇਹ ਦੁਨੀਆਂ ਭਰ ਦਾ ਗਿਆਨ ਤੇ ਸੰਗੀਤ ਕੁਦਰਤੀ ਤੌਰ ਤੇ ਉਹਦੀ ਰਸਨਾ ਵਿੱਚ ਆਪਣੇ ਆਪ ਹੀ ਆ ਜਾਂਦਾ, ਕਿਉਂਕਿ ਜਦੋਂ ਅੰਦਰ ਉਹ ਸੱਚ ਨਾਲ ਜੁੜਦਾ। ਸਾਰੀ ਵਿਦਿਆ ਦਾ ਦਾਤਾ ਤਾਂ ਪਰਮੇਸ਼ਵਰ ਹੈ, ਸਰਬ ਕਲਾ ਸਮਰੱਥ ਉਸ ਭਗਤ ਦੇ ਅੰਦਰ ਆਪਣੀ ਬਖਸ਼ਿਸ਼ ਕਰ ਦਿੰਦਾ। ਮੈਂ ਅਰਜ਼ ਕਰਾਂਗਾ, ਭਗਤੀ ਵਿੱਚੋਂ ਨਿਕਲਿਆ ਗਿਆਨ। ਕਬੀਰ ਸਾਹਿਬ ਦੀ ਬਾਣੀ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ 17 ਰਾਗਾਂ ਚ ਹੈ। ਉਹਨਾਂ ਦਾ ਇੱਕ ਸ਼ਬਦ ਹੁੰਦਾ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਉਡਾਨੀ ਭਰਮ ਕੀ ਟਾਟੀ ਰਹਿਆ ਨਾ ਮਾਇਆ ਬਾਂਧੀ। ਕਹਿੰਦੇ ਭਾਈ ਕੋਈ ਅਖਰੀ ਗਿਆਨ ਨਹੀਂ, ਗਿਆਨ ਦੀ ਹਨੇਰੀ ਆ ਗਈ। ਹੁਣ ਜਿਉਂ ਜਿਉਂ ਉਹਨਾਂ ਦੇ ਸਲੋਕ ਆਉਣਗੇ, ਅਸੀਂ ਉਹਨਾਂ ਦੀ ਬਾਣੀ ਚ ਹੋਰ ਖਜ਼ਾਨਾ ਲੱਭਾਂਗੇ। ਪਹਿਲੀ ਗੱਲ, ਜਿਹਦੇ ਅੰਦਰ ਭਾਵ ਹੈ, ਇਸੇ ਕਰਕੇ ਗੁਰਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦਾ ਇੱਕ ਬਚਨ ਹੈ,
ਦੇਖੋ ਕੋਈ ਚੀਜ਼ ਅਸੀਂ ਬਣਾਉਂਦੇ ਹਾਂ ਨਾ ਜੀ, ਅੱਜ ਉਹ ਅੱਜ ਦਾ ਸਿਸਟਮ ਹੈ, ਪਹਿਲਾਂ ਵੀ ਇਸ ਤਰ੍ਹਾਂ ਸੀ ਜੀ। ਕੋਈ ਵਸਤੂ ਹੈ, ਮੰਨ ਲਓ ਤੁਹਾਡੀ ਜ਼ਮੀਨ ਹੈ ਜਾਂ ਘਰ ਹੈ, ਕੋਈ ਬੰਦਾ ਹੈ, ਕੁਦਰਤੀ ਤੌਰ ਤੇ ਭਾਰਤ ਵਿੱਚ ਤਾਂ ਇਹ ਸੀ ਕਿ ਜਿਹੜੀ ਚੀਜ਼ ਬਾਪ ਦੀ ਹੈ ਨਾ ਜੀ, ਉਹਦੇ ਉੱਤੇ ਪੁੱਤਰ ਦਾ ਹੱਕ ਹੈ, ਧੀ ਦਾ ਹੱਕ, ਉਹਦੀ ਸੰਤਾਨ ਦਾ ਹੱਕ ਹੈ ਨਾ। ਗੁਆਂਢੀ ਕੋਈ ਉਹ ਵਸਤੂ ਘਰ ਹੋਵੇ ਜ਼ਮੀਨ ਹੋਵੇ ਉਹ ਲੈ ਨਹੀਂ ਸਕਦਾ। ਦੁਨੀਆਂ ਦੇ ਪਦਾਰਥ ਜਿਹੜੇ ਨੇ ਉਹਨਾਂ ਉੱਤੇ ਖੂਨ ਦੇ ਰਿਸ਼ਤੇ ਹੱਕ ਜਚਾ ਸਕਦੇ ਆ, ਇਹ ਸਾਡੇ ਬਾਪ ਦੇ ਨੇ, ਸਾਡੇ ਦਾਦੇ ਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਸਪਿਰਚੁਅਲਿਟੀ, ਰੂਹਾਨੀਅਤ, ਬੰਦਗੀ, ਇਬਾਦਤ, ਇਹਦੇ ਤੇ ਕੋਈ ਖੂਨ ਦਾ ਰਿਸ਼ਤਾ ਹੱਕ ਨਹੀਂ ਜਿਤਾ ਸਕਦਾ ਕਿ ਜਿਹੜੀ ਦਾਤ ਬਾਪ ਕੋਲ ਹੈ ਜ਼ਰੂਰੀ ਨਹੀਂ ਉਹ ਪੁੱਤਰ ਨੂੰ ਮਿਲੇ, ਕਿਉਂਕਿ ਰੱਬ ਕਿਸੇ ਦੇ ਬਾਪ ਦਾ ਖਰੀਦਿਆ ਨਹੀਂ ਜਿਹਦੇ ਅੰਦਰ ਭਾਵਨਾ ਪੈਦਾ ਹੋ ਜਾਏ ਪਰਮਾਤਮਾ ਉਸੇ ਦਾ ਹੈ। ਇਹ ਕੋਈ ਵਿਰਾਸਤ ਥੋੜਾ ਹੈ ਕਿ ਪਿਓ ਦੀ ਚੀਜ਼ ਪੁੱਤਰ ਨੂੰ ਮਿਲੇ। ਪਰ ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਹੁੰਦਾ, ਆਪਣ ਬਾਪੈ ਨਾ ਹੀ ਕਿਸੇ ਕੋ। ਪੰਜਾਬੀ ਚ ਮੋਸਦੇ ਮੰਜੀ ਸਾਹਿਬ ਕਥਾ ਕਰਦੇ ਆ ਕਿ ਅਸੀਂ ਕਹਿੰਦੇ ਹਾਂ ਪੰਜਾਬੀ ਤੇਰੇ ਪਿਓ ਦਾ ਹੋਏ। ਇਹ ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਆਪਣ ਬਾਪੈ ਨਾ ਹੀ ਕਿਸੇ ਕੋ, ਪਰਮਾਤਮਾ ਕਿਸੇ ਦਾ ਪਿਓ ਦਾ ਨਹੀਂ। ਕਿ ਭਾਵਨ ਕੁਹਰ ਰਾਜਾ, ਉਹ ਤਾਂ ਸਿਰਫ ਭਾਵਨਾ ਦੇ ਜਿਹਦੇ ਅੰਦਰ ਭਾਵ ਪੈਦਾ ਹੋ ਗਿਆ। ਮੈਂ ਅਰਜ਼ ਕਰਾਂਗਾ, ਫਿਰ ਅੱਖਰ ਸੁਣਿਓ। ਪਹਿਲਾ ਅੱਖਰ ਭੱਬਾ, ਇਹਦਾ ਸ਼ਬਦ ਬਣਾਇਆ, ਅਰਥ ਕੀਤੇ ਭਾਵ, ਭਾਵਨਾ, ਭਾਉ। ਉਸ ਤੋਂ ਅਗਲਾ ਅੱਖਰ ਗੱਗਾ, ਗਿਆਤਾ, ਸੱਚ ਦਾ ਗਿਆਤਾ, ਯਥਾਰਥ ਗਿਆਨ ਦਾ ਗਿਆਤਾ, ਜਿਹੜਾ ਸਭ ਕੁਝ ਦੇਖ ਚੁੱਕਾ ਹੈ। ਤੇ ਅਗਲਾ ਸ਼ਬਦ ਤੱਤਾ, ਅੱਖਰ ਤੱਤਾ, ਇਹਦਾ ਅਰਥ ਹੈ ਤਿਆਗੀ, ਭਾਵਨਾ ਵਾਲਾ, ਰੂਹਾਨੀ ਗਿਆਨ ਵਾਲਾ ਤੇ ਵਾਸ਼ਨਾ ਦੇ ਤਿਆਗ ਨੂੰ ਕਰਨ ਵਾਲਾ ਹੀ ਭਗਤ ਹੈ। ਇਹ ਹੋ ਗਿਆ ਜੀ ਸ਼ਲੋਕ ਭਗਤ। ਅਗਲਾ ਅੱਖਰ ਆ ਗਿਆ ਜੀ ਕਬੀਰ। ਆਪ ਜੀ ਦੇਖਿਓ, ਗੁਰੂ ਗ੍ਰੰਥ ਸਾਹਿਬ ਚ ਕਬੀਰ ਸ਼ਬਦ ਦੋ ਅਰਥਾਂ ਵਿੱਚ ਆਉਂਦਾ ਹੈ। ਇਹ ਕਬੀਰ ਲਫ਼ਜ਼ ਜਿਹੜਾ ਪਰਸ਼ੀਅਨ ਦਾ ਸ਼ਬਦ ਹੈ ਜੀ। ਗੁਰੂ ਗ੍ਰੰਥ ਸਾਹਿਬ ਚ ਇੱਕ ਕਬੀਰ ਸ਼ਬਦ ਆਇਆ ਰੱਬ ਵਾਸਤੇ, ਉਂਝ ਕਬੀਰ ਦਾ ਲਫ਼ਜ਼ੀ ਅਰਥ ਹੈ ਵੱਡਾ। ਜੇ ਤੁਸੀਂ ਕੋਸ਼ ਦੇਖੋ ਕਬੀਰ ਦਾ ਅਰਥ ਹੈ ਵੱਡਾ, ਪਰ ਇਸਲਾਮ ਵਿੱਚ ਇੱਕ ਲਫ਼ਜ਼ ਵਰਦੇ ਅੱਲਾਹੂ ਅਕਬਰ, ਕਬੀਰ ਵੱਡਾ ਹੈ, ਪਰ ਇੱਕ ਸ਼ਬਦ ਹੈ ਅੱਲਾਹੂ ਅਕਬਰ, ਇਹਦਾ ਅਰਥ ਹੈ ਅੱਲਾਹ ਹੀ ਸਭ ਤੋਂ ਵੱਡਾ ਹੈ। ਗੁਰੂ ਨਾਨਕ ਸਾਹਿਬ ਨੇ ਲਫ਼ਜ਼ ਦੀ ਵਰਤੋਂ ਕੀਤੀ ਕਬੀਰ, ਹੱਕਾ ਕਬੀਰ ਕਰੀਮ ਤੂੰ ਬੇਐਬ, ਪਰਵਦਗਾਰ ਉੱਥੇ ਕਬੀਰ ਦਾ ਅਰਥ ਹੈ ਵੱਡਾ। ਇੱਕ ਹੋਰ ਕਮਾਲ ਦੀ ਗੱਲ, ਅੱਗੇ ਸਲੋਕ ਆਉਣਗੇ, ਇੱਕ ਸਲੋਕ ਵਿੱਚ ਆਉਂਦਾ ਭਗਤ ਜੀ ਨੇ ਕਬੀਰ ਦੇ ਜਿਹੜਾ ਸ਼ਬਦ ਉਹ ਪਰਮਾਤਮਾ ਲਈ ਵਰਤਿਆ, ਉਹ ਉਹਦੇ ਵਿੱਚ ਕਬੀਰ ਕਸਤੂਰੀ ਭਇਆ ਭਵਰ ਭਏ ਸਬਦਾਸ, ਉੱਥੇ ਕਬੀਰ ਦਾ ਅਰਥ ਹੈ ਰੱਬ, ਪਰਮਾਤਮਾ, ਖੁਦਾ। ਇੱਥੇ ਜਿਹੜਾ ਸ਼ਬਦ ਕਬੀਰ ਆਇਆ, ਇਹ ਲਫ਼ਜ਼ ਉਹਨਾਂ ਦਾ ਨਾਮ ਹੈ। ਉਂਝ ਇੱਕ ਸ਼ਬਦ ਉਹਨੇ ਕਬੀਰ ਵੀ ਵਰਤਿਆ, ਇੱਕ ਸ਼ਬਦ ਕਰੀਮ ਵੀ, ਕਬੀਰ ਵੀ ਵਰਤਿਆ, ਪਰ ਜ਼ਿਆਦਾ ਜਿਹੜਾ ਪ੍ਰਚਲਿਤ ਸ਼ਬਦ ਹੈ ਕਬੀਰ। ਕਬੀਰ ਦਾ ਲਫ਼ਜ਼ੀ ਅਰਥ ਵੈਸੇ ਵੱਡਾ ਹੁੰਦਾ। ਅੱਗੇ ਸ਼ਬਦ ਵਰਤਾ ਜੀਓ ਕੇ, ਵਾਹ ਵਾਹ ਕਿੱਡਾ ਪਿਆਰਾ ਸ਼ਬਦ ਵਰਤਿਆ ਜੀ, ਜੀਓ ਸਨਮਾਨਯੋਗ ਸ਼ਬਦ ਹੈ ਨਾ। ਸ਼ਲੋਕ ਭਗਤ ਕਬੀਰ ਜੀਓ ਕੇ, ਮੈਂ ਕਿਉਂ ਅਜੇ ਜ਼ੋਰ ਦੇ ਰਿਹਾ, ਕਿਉਂਕਿ ਸਾਡੀ ਹੁਣ ਸ਼ਬਦਾਵਲੀ ਵੀ ਜਿਹੜੀ ਹੈ ਨਾ ਜੀ, ਫਿੱਕੀ ਜੀ ਹੁੰਦੀ ਜਾਂਦੀ ਪਈ। ਹੁਣ ਆ ਜਿਹੜਾ ਜੀਓ ਸ਼ਬਦ ਕਿਹਾ, ਇਹਦਾ ਵੀ ਕੋਈ ਅਰਥ ਹੈ ਗੁਰੂ ਗ੍ਰੰਥ ਸਾਹਿਬ ਚ? ਪਰਮਾਤਮਾ ਨੂੰ ਵੀ ਜੀਓ ਕਿਹਾ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਇਹ ਜੀਓ ਸ਼ਬਦ ਕਹਿਣ ਨਾਲ ਕੀ ਹੋ ਜਾਏਗਾ, ਇਹਦਾ ਰੂਹਾਨੀਅਤ ਨਾਲ ਕੀ ਸੰਬੰਧਕ ਹੈ? ਪਿਆਰਿਓ ਬਿਲਕੁਲ ਸੰਬੰਧਕ ਹੈ। ਅਸੀਂ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀਓ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ। ਹਾਂ, ਜੀਓ ਸ਼ਬਦ ਬੰਦਗੀ ਵਾਲੇ ਵਾਸਤੇ, ਇਬਾਦਤ ਵਾਲੇ ਵਾਸਤੇ, ਉਹਦੇ ਨਾਮ ਨਾਲ ਜੀਓ ਸ਼ਬਦ ਵਰਤਾਂਗੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਖੋਵੇ ਇਬਾਦਤ ਵਾਲਾ, ਉਹਦੇ ਲਈ ਸਤਿਕਾਰ ਵਿੱਚ ਵਰਤਿਆ ਹੋਇਆ ਸ਼ਬਦ ਬੰਦੇ ਦੀਆਂ ਜਮਾ ਦੀਆਂ ਫਾਈਆਂ ਤੋੜ ਦਿੰਦਾ ਹੈ। ਜੇ ਕੋ ਜੀਓ ਕਹੇ ਉਹਨਾਂ ਕੋ, ਅੱਗੇ ਜਮ ਕੀ ਤਲਬ ਨਾ ਹੋਈ, ਜੀਓ ਦੇ ਅਰਥ ਨੇ। ਅਰਜ਼ ਹੈ ਸਲੋਕ ਭਗਤ ਕਬੀਰ ਜੀਓ ਕੇ, ਇਹਦਾ ਅਰਥ ਹੋ ਗਿਆ ਇਹ ਭਗਤ ਕਬੀਰ ਜੀ ਦੇ ਸਲੋਕ ਨੇ। ਥੋੜੀ ਜਿਹੀ ਮੈਂ ਅਰਜ਼ ਕਰਨੀ ਹੈ, ਕਿਉਂਕਿ ਅੱਜ ਮੈਂ ਥੋੜਾ ਜਿਹਾ ਕਬੀਰ ਸਾਹਿਬ ਤੇ ਬੋਲ ਲੱਗਿਆ, ਸਰਲੇਖ ਹੀ ਸਮਝ ਲਓ ਆਪਾਂ ਕਥਾ ਹੋਈ। ਅਗਲੀ ਬੇਨਤੀ, ਗੁਰੂ ਗ੍ਰੰਥ ਸਾਹਿਬ ਚ ਦੋ ਸ਼ਬਦ ਜੀ, ਭਗਤ ਕਬੀਰ ਸਾਹਿਬ ਤੇ ਜਿਹੜਾ ਤਸ਼ੱਦਦ ਹੋਇਆ ਉਹਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਸਿਕੰਦਰ ਲੋਧੀ ਦਾ ਵੇਲਾ ਹੈ, ਕਿਉਂਕਿ ਜਦੋਂ ਭਗਤ ਕਬੀਰ ਸਾਹਿਬ ਜੀ ਜੋ ਜੋ ਆਪਾਂ ਸ਼ਲੋਕ ਅੱਗੇ ਪੜਾਂਗੇ ਨੀ ਜੀ,
ਉਹਨਾਂ ਨੇ ਪਖੰਡ ਦੀਆਂ ਸਮਝੋ ਐ ਪਰਖਾ ਚ ਜਿਹਨੂੰ ਕਹਿੰਦੇ ਆ ਨਾ, ਐ ਜਿੰਨੇ ਪਰਦੇ ਨੇ ਪਾੜ ਕੇ ਲੀਰੋ ਲੀਰ ਕਰਦੇ ਨੇ ਭਗਤ ਕਬੀਰ ਜੀ ਨੇ, ਉਹਨਾਂ ਦੇ ਜਿਹੜਾ ਤਸ਼ੱਦਦ ਹੋਇਆ ਉਹਨਾਂ ਨੇ ਉਸ ਤਸ਼ੱਦਦ ਦਾ ਜ਼ਿਕਰ ਬਾਣੀ ਚ ਕੀਤਾ। ਉਹ ਕੋਈ ਗੱਲ ਨੀ ਲੁਕਾਉਂਦੇ। ਸੱਜੀ ਗੱਲ, ਜੇ ਭਗਤ ਦਾ ਹਿਰਦਾ ਤੇ ਬਿਲਕੁਲ ਪਾਰਦਰਸ਼ੀ ਹੁੰਦਾ ਹੈ, ਉਹ ਘਰ ਦੀਆਂ ਗੱਲਾਂ ਵੀ ਕੋਈ ਨੀ ਲੁਕਾਉਂਦੇ। ਉਹ ਵੀ ਮੈਂ ਅਰਜ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਚ। ਹੁਣ ਭਗਤ ਕਬੀਰ ਜੀ ਦਾ ਸ਼ਬਦ ਹੈ, ਦੋ ਨੇ ਜੀ। ਭਗਤ ਕਬੀਰ ਸਾਹਿਬ ਜੀ ਦਾ ਇਹ ਕਸੂਰ ਕਿ ਉਹ ਕਰਮ ਕਾਂਡ ਦੇ ਪਖੰਡ ਦੇ ਵਿਰੋਧੀ ਨੇ। ਸਿਕੰਦਰ ਲੋਧੀ ਨੇ ਉਹਨਾਂ ਨੂੰ ਤਸੀਹੇ ਦੇਣ ਲਈ ਜਾਂ ਜਿਉਂਦਿਆਂ ਨੂੰ ਮਾਰਨ ਲਈ ਉਹਨਾਂ ਦੇ ਦੋਨੋਂ ਤਸੀਹੇ ਜਿਹੜੇ ਨੇ ਹੱਥ ਪੈਰ ਬੰਨ੍ਹ ਕੇ ਦਿੱਤੇ ਗਏ। ਪਹਿਲਾ ਤਸੀਹਾ ਹੈ ਮਾਰਨ ਦਾ, ਤਸੀਹੇ ਨਾ ਕਹਿਲਾ ਮਾਰਨ ਦਾ ਯਤਨ। ਉਹਨਾਂ ਦੇ ਪੈਰਾਂ ਨੂੰ, ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਹੱਥਾਂ ਨੂੰ ਤੇ ਉਹਨਾਂ ਦੇ ਗਲ ਚ ਪੂਰਾ ਸੰਗਲ ਪਾ ਦਿੱਤਾ, ਜੰਜੀਰਾਂ ਨੂੰ ਜਕੜ ਕੇ ਰੱਖ ਦਿੱਤਾ ਤੇ ਸੱਤਿਆ ਗੰਗਾ ਦੇ ਵਿਚਕਾਰ। ਇਹ ਸ਼ਬਦ ਤੁਸੀਂ ਸਾਰੇ ਪੜ੍ਹਦੇ ਹੋ। ਵੇਖੋ ਕੈਸੀ ਅਚਰਜ ਖੇਡ ਵਾਪਰੀ। ਭਗਤ ਕਬੀਰ ਸਾਹਿਬ ਨੂੰ ਗੰਗਾ ਦੀਆਂ ਉੱਠੀਆਂ ਗਹਿਰੀਆਂ ਗਹਿਰੇ ਪਾਣੀ ਚ ਲਹਿਰਾਂ ਚ ਜੰਜੀਰ ਨਾਲ ਬੰਨ ਕੇ ਸੱਟਿਆ। ਭਗਤ ਜੀ ਕਹਿੰਦੇ ਨੇ ਪਰਮਾਤਮਾ ਤੋਂ ਕੁਰਬਾਨ ਜਾਵਾਂ, ਇਹਨਾਂ ਨੇ ਕਿਹਾ ਸੀ ਲਹਿਰ ਆਵੇਗੀ ਤੇ ਡੁੱਬ ਜਾਏਗਾ। ਕਹਿਣ ਲੱਗੇ ਲਹਿਰ ਇੰਨੇ ਜ਼ੋਰ ਦੀ ਵੱਜੀ, ਉਹਦੀ ਤਾਕਤ ਇੰਨੀ ਸੀ, ਉਹਨੇ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ। ਇਹ ਤੇ ਤਸੀਹੇ ਦਾ ਜ਼ਿਕਰ ਕਰਦਿਆਂ ਕਿਹਾ ਗੰਗ ਗੁਸਾਇਣ, ਗੁਸਾਇਣ ਦਰ ਤੇ ਜਿਹਨੂੰ ਤੁਸੀਂ ਮਾਂ ਕਹਿੰਦੇ ਹੋ, ਗੰਗਾ ਮਈਆ ਕਹਿੰਦੇ ਨਾ, ਕਹਿੰਦੇ ਉਹ ਚ ਮੈਨੂੰ ਡੋਬਣ ਲੱਗਿਆ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੁੜਰਾਏ। ਆਹ ਯੋਧਾ ਭਗਤ ਕਹਿੰਦੇ ਤੁਸੀਂ ਮੇਰੇ ਤਨ ਨੂੰ ਤਾਂ ਬੰਨ ਲਿਆ, ਮੈਨੂੰ ਜੰਜੀਰਾਂ ਚ ਬੰਨ ਦਿੱਤਾ, ਹੱਥ ਪੈਰ ਮੇਰੇ ਨੂੜ ਦਿੱਤੇ, ਇਸ ਕਰਕੇ ਡਰਾ ਕੇ ਵੀ ਇਹਨੂੰ ਜਿਉਂਦੇ ਨੂੰ ਡੋਬ ਦੇਣਾ। ਉਹ ਕਹਿੰਦਾ ਕਮਲੇ ਲੋਕੋ, ਮੇਰੇ ਤਨ ਨੂੰ ਤਾਂ ਜੰਜੀਰਾਂ ਨਾਲ ਬੰਨ ਲਓਗੇ, ਮੇਰੇ ਮਨ ਦਾ ਕੀ ਕਰੋਗੇ ਜੇ ਰੱਬ ਦੇ ਚਰਨਾਂ ਚ ਡੁੜ ਕੇ ਅਡੋਲ ਹੋ ਚੁੱਕਾ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਅੱਗੇ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ, ਜੰਜੀਰ ਮ੍ਰਿਗਸ਼ਾਲਾ ਪਰ ਬੈਠੇ। ਕਬੀਰ ਮੈਂ ਬੇਨਤੀ ਕਰਾਂ, ਇੱਕ ਸ਼ਬਦ ਤਾਂ ਇਹ, ਇੱਕ ਸ਼ਬਦ ਹੋਰ ਹੈ। ਚਲੋ ਮੈਂ ਆਪ ਨੂੰ ਆਰੰਭ ਚ ਕਿਹਾ ਮੇਰਾ ਯਤਨ ਹੁੰਦਾ ਵੀ ਆਪਾਂ ਪੋਜ਼ਿਟਿਵ ਹੀ ਗੱਲ ਕਰੀਏ। ਹੁਣ ਸੱਚੀ ਲਓ, ਸਭ ਤੋਂ ਵੱਡੀ ਪੰਥ ਦੀ ਸੇਵਾ ਇਵੇਂ ਪੋਜ਼ਿਟਿਵ ਗੱਲਾਂ ਕਰੋ, ਇੰਨੀ ਨੈਗੇਟਿਵਿਟੀ ਨਾ ਫੈਲਾਈਏ ਤੇ ਅੱਧਿਆਂ ਕੁਦ ਆਪਾਂ ਜਵਾਬ ਦੇਣ ਦੀ ਮਰ ਜਾਂਦੇ ਸਟੇਜ ਉੱਤੇ। ਤੇ ਮੈਂ ਇੱਕ ਬੇਨਤੀ ਕਰਨਾ ਹੁੰਦਾ, ਸੋ ਮੂਵਾ ਜਿਸ ਮਨੋ ਵਿਸਾਰੇ। ਸਟੇਜ ਗੁਰਮਤ ਦੀ ਹੁੰਦੀ, ਮੰਨ ਲਓ ਮੈਂ ਇਹ ਗੱਲ ਉੱਥੇ ਕਹਿ ਕੇ ਆਇਆ, ਇੱਕ ਬੰਦੇ ਨੇ ਟੈਂਟ ਲਾਇਆ, ਸਿਆਸੀ ਗੱਲ ਕਰ ਲਓ, ਸਿਆਸੀ ਸ਼ਬਦ ਵਰਤ ਲਾ ਮੈਂ, ਉਹਨੇ ਕਾਨਫਰੰਸ ਕਰਨੀ ਜੀ, ਟੈਂਟ ਵੀ ਉਹਨੇ ਲਾਇਆ, ਮਾਈਕ ਵੀ ਉਹਨੇ ਲਾਏ, ਰੋਟੀ ਦਾ ਪ੍ਰਬੰਧ ਵੀ ਉਹਨੇ ਕੀਤਾ ਤੇ ਬੁਲਾਰਾ ਆ ਕੇ 45 ਮਿੰਟ ਉਹਦੇ ਵਿਰੋਧੀਆਂ ਦੀ ਗੱਲ ਕਰੀ ਗਿਆ। ਹਾਂਜੀ, ਤੇ 10 ਕੁ ਮਿੰਟ ਰਹਿ ਗਿਆ, ਉਹਨੇ ਕਿਹਾ ਇੱਕ ਆ ਵੀ ਹੈਗਾ ਜੇ ਜਿਹਨੇ ਇਹ ਕਾਨਫਰੰਸ ਕੀਤੀ ਹੈ। ਗੁਰਮੁਖੋ, ਗੁਰਦੁਆਰੇ ਦਾ ਹਾਲ, ਗੁਰਦੁਆਰੇ ਦਾ ਮਹਾਰਾਜ ਦਾ ਪ੍ਰਕਾਸ਼, ਲੰਗਰ ਗੁਰੂ ਘਰੋਂ ਚ, ਤੇ 45 ਮਿੰਟ ਕਥਾ ਉਹਦੀ ਚਲੀ ਜਾਂਦੀ ਜਿਹੜਾ ਪੰਥ ਦੇ ਜੜਾਂ ਤੇਲ ਪਾਉਂਦਾ ਹੁੰਦਾ। ਇਹ ਕਦੀ ਸੋਚੋ, ਧਿਆਨ ਨਾਲ, ਮੇਰੀ ਬੇਨਤੀ ਹੈ। ਮੰਨ ਲਓ ਮੈਂ ਦੁਨਿਆਵੀ ਤੌਰ ਤੇ ਕਹਿੰਦਾ, ਕਾਨਫਰੰਸ ਹੋਵੇ ਵਿਰੋਧੀ ਦਾ, ਤੁਸੀਂ ਵਿਰੋਧ ਕਰਦਿਆਂ ਕਰਦਿਆਂ ਲੋਕਾਂ ਨੂੰ ਉਹੀ ਚੇਤੇ ਕਰਾਈ ਜਾਓ, ਚੇਤੇ ਰੱਖਿਓ 45 ਮਿੰਟ ਜੀ ਦਾ ਸਿਮਰਨ ਕਰੋਗੇ, ਰਾਤ ਨੂੰ ਲੋਕਾਂ ਨੂੰ ਉਹੀ ਚੇਤੇ ਆਉਣਾ। ਤੇ ਮਹਾਰਾਜ ਕਹਿੰਦੇ ਉਹ ਮਰ ਜਾਂਦਾ ਜਿਹਨੂੰ ਵਿਸਾਰ ਦੀ ਅੰਦਰੋਂ, ਜਿਹਨੂੰ ਭੁਲਾ ਦਿਓ ਜਿਉਂਦਾ ਥੋੜਾ ਰਹਿੰਦਾ। ਹੁਣ ਸਾਡੇ ਕੰਮ ਇਹ ਵੇ, ਟਿਕਟਾਂ ਤੁਸੀਂ ਲਾਉਂਦੇ ਹੋ, ਲੰਗਰ ਤੁਸੀਂ ਲਾਉਂਦੇ ਹੋ, ਕੰਮ ਛੱਡ ਕੇ ਬੀਬੀਆਂ ਭੈਣਾਂ ਘਰ ਸਾਰੇ ਤੁਸੀਂ ਆਉਂਦੇ ਹੋ ਕੰਮ ਛੱਡ ਕੇ, ਤੇ ਕਥਾ ਤੁਹਾਨੂੰ ਉਹ ਸੁਣਾਈ ਜਾਂਦੀ ਜਿਹੜਾ ਵਿਰੋਧ ਬੋਲਦਾ ਪਿਆ। ਨਹੀਂ, ਮੈਨੂੰ ਨੈਗੇਟਿਵਿਟੀ ਇੰਨੀ ਖਤਮ ਕਰੋ, ਮੇਰੀ ਬੇਨਤੀ ਹੈ। ਫਿਰ ਵੇਖੋ ਭਾਈ ਸਮਹਿਲ ਸਿੰਘ ਬੈਠੇ ਆ, ਆਉਣ ਵਾਲੇ ਦਿਨਾਂ 'ਚ ਮੈਂ ਬੇਨਤੀ ਕਰਾਂਗਾ। ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ, ਚਲੋ ਇਹਨਾਂ ਕਵਿਤਾ 'ਚ ਗਾਇਆ, ਪੂਰੇ ਜ਼ਫਰਨਾਮੇ 'ਚ ਪਰਸ਼ੀਅਨ 'ਚ ਜਿੰਨਾ ਆਪਾਂ ਰੌਲਾ ਪਾਉਂਦੇ ਪਏ ਨਾ, ਮਰ ਗਏ ਉਹ, ਖਤਮ ਹੋ ਗਏ ਉਹ, ਬਸ ਜੀ ਕੁਛ ਨਹੀਂ ਰਿਹਾ। ਮੇਰੇ ਮਨ 'ਚ ਵੀ ਪੂਰੇ ਜ਼ਫਰਨਾਮੇ 'ਚ ਕਿਤੇ ਗੁਰੂ ਗੋਬਿੰਦ ਸਿੰਘ ਇੱਕ ਲਫ਼ਜ਼ ਵੀ ਲਿਖਦੇ ਆ ਕਿ ਮੈਂ ਖਤਮ ਹੋ ਗਿਆ, ਤੇ ਸੱਚੀ ਮੁੱਚੀ ਹੋ ਗਿਆ, ਸਭ ਕੁਝ ਚਲਾ ਗਿਆ। ਸੱਤ ਦਿਨ ਨਾ ਜੀ, 6 ਪੋਹ ਤੋਂ 13 ਪੋਹ ਲਾ ਲਓ ਤੁਸੀਂ, 7 ਤੋਂ 13 ਪੋਹ, 4 ਪੁੱਤਰ, 5ਵੀਂ ਮਾਂ, 5 ਪਿਆਰਿਆਂ ਚੋਂ 3 ਪਿਆਰੇ, ਆਨੰਦਪੁਰ ਸਾਹਿਬ ਹਲ ਵਾਹ ਦਿੱਤੇ ਜੀ ਉਹਨਾਂ ਨੇ, ਆਹ ਕਿਲੇ ਤਾਂ ਹੁਣ ਬਾਅਦ ਚ ਬਣਾਏ, ਉਦੋਂ ਸਭ ਕੁਝ ਉਜਾੜ ਦਿੱਤਾ।
ਸਿਰਫ ਇੱਕੋ ਥੜਾ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ। ਸਭ ਕੁਝ ਜਾਣ ਦਿੱਤਾ ਮਹਾਕਮਾਂ ਨੇ, ਸਿੰਘ ਸ਼ਹੀਦ ਹੋ ਗਏ, ਪਰ ਪੂਰੇ ਜ਼ਫਰਨਾਮੇ ਚ ਕਿਤੇ ਗੁਰਦੇਵ ਨੇ ਨੀ ਲਿਖਿਆ ਕਿ ਮੈਂ ਹਾਰ ਗਿਆ, ਮੇਰਾ ਸਭ ਕੁਝ ਚਲਾ ਗਿਆ। ਕਹਿਣ ਲੱਗੇ ਨਹੀਂ ਨਹੀਂ, ਅਜੇ ਤਾਂ ਕੰਮ ਸ਼ੁਰੂ ਹੋਣ ਲੱਗਾ ਹੈ। ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤਾਂ ਚਾਰ, ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਦਾ ਚਾਰ ਕੇ ਬਾਕੀ ਬੇਮਾ ਦਸਤ ਪੇਚੀ ਦਾ ਮਾਰ। ਕੀ ਹੋਇਆ ਤੂੰ ਚਾਰ ਪੁੱਤਰ ਸ਼ਬਦ ਵਰਤਾਂ, ਮੇਰੇ ਬੱਚੇ ਕੋ ਕੇ ਮਾਰ ਦਿੱਤੇ। ਪਰ ਏਡੀ ਕਹਿਣ ਲੱਗੇ ਅਜੇ ਤਾਂ ਖਾਲਸਾ ਬੈਠਾ, ਹੁਣ ਤਾਂ ਦੋ ਦੋ ਹੱਥ ਤਾਂ ਹੁਣ ਅੱਗੇ ਹੋਣੇ ਨੇ। ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਵਾਹ ਵਾਹ ਆ ਸ਼ੇਰ ਮੇਰਾ ਖਿਆਲ ਦੋ ਸ਼ੇਰ ਏਡੇ ਜ਼ਬਰਦਸਤ ਨੇ। ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਕਾਹਦੀ ਮਰਦਾਨਗੀ, ਨਿੱਕੀਆਂ ਨਿੱਕੀਆਂ ਚਿੰਗਿਆੜੀਆਂ ਵਜਾ ਦਿੱਤੀਆਂ। ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ, ਅਜੇ ਚੇਤੇ ਰੱਖੀ ਅੱਗ ਦਾ ਭਾਂਬੜ ਬਲਣ ਵਾਲਾ ਜਿਹਦਾ ਮੁਕਾਬਲਾ ਤੂੰ ਨਹੀਂ ਕਰ ਸਕਦਾ। ਗੁਰੂ ਕੇ ਸਿੱਖੋ, ਗੁਰੂ ਤਾਂ ਇੰਨੀ ਚੜ੍ਹਦੀ ਕਲਾ ਚ ਕਹਿੰਦੇ ਪਏ। ਮੈਂ ਤਾਂ ਬੇਨਤੀ ਕੀਤੀ, ਜੇ ਇੱਕ ਸ਼ਬਦ ਮੈਂ ਸਿਰਫ ਹੋਰ ਕਹਿਣਾ, ਇਹ ਲੜੀ ਚੱਲਦੀ ਰਹੇਗੀ। ਕਬੀਰ ਸਾਹਿਬ ਨੂੰ ਦੂਜਾ ਤਸੀਹਾ ਦਿੱਤਾ ਗਿਆ, ਉਦੋਂ ਵੀ ਹੱਥ ਪੈਰ ਬੰਨ ਦਿੱਤੇ ਜੰਜੀਰ ਚ, ਤੇ ਮਸਤ ਹਾਥੀ ਅੱਗੇ ਸੱਟਿਆ ਗਿਆ। ਸਿੱਖ ਤਾਂ ਇਹ ਤੇ ਲੜੀ ਜਾਂਦੇ, ਸੱਪ ਨੇ ਛਾਂ ਕੀਤੀ ਕਿ ਨਹੀਂ, ਹਨਾ, ਉਹ ਸੈਂਟੀਫਿਕ ਤਰੀਕੇ ਕਰਦੇ ਆ ਜੀ, ਕੀਤੀ ਕਿੱਥੇ ਕਰ ਸਕਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿ ਹਾਥੀ ਨੇ ਕਬੀਰ ਨੂੰ ਮੱਥਾ ਟੇਕ ਦਿੱਤਾ, ਤੇ ਉਹਨਾਂ ਦੀ ਆਪਣੀ ਰਚਨਾ ਹੈ। ਇਹਦੇ ਚ ਇੱਕ ਬਚਨ ਹੈ, ਪੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਅਰਥ ਬੜੇ ਸੌਖੇ ਨੇ ਕਿ ਮੇਰੀਆਂ ਪੁਜਾਵਾਂ ਨੂੰ ਬੰਨ ਕੇ, ਜਿਵੇਂ ਬੁਚਕੀ ਸ਼ਬਦ ਸਮਝਦੇ ਹੋ, ਇਹ ਬੜਾ ਪੁਰਾਣਾ ਸ਼ਬਦ ਹੈ ਪਾਕਿਸਤਾਨ ਚ ਵਰਤਿਆ, ਬੁਚਕੀ ਗਠੜੀ ਜਿਹਨੂੰ ਕਹਿੰਦੇ ਆ ਗੋਲਾਈ ਵਿੱਚ। ਕਹਿਣ ਲੱਗੇ ਮੇਰੇ ਹੱਥ ਪੈਰ ਦੋਵੇਂ ਬੰਨ ਕੇ, ਜਿਵੇਂ ਗੋਲ ਸ਼ੇਪ ਚ ਨਹੀਂ ਬਣ ਜਾਂਦੀ ਗਠੜੀ, ਇਸ ਤਰ੍ਹਾਂ ਮੇਰੇ ਤਨ ਨੂੰ ਬੰਨ ਕੇ ਹਾਥੀ ਦੇ ਪੈਰਾਂ ਛੱਡਿਆ ਗਿਆ। ਕਾਜੀ ਨੇ ਕਿਹਾ ਮਹਾਵਤ, ਇਹਦੇ ਸਿਰ ਚ ਕੁੰਡਾ ਮਾਰ, ਹਾਥੀ ਦੇ ਪੈਰਾਂ ਨਾਲ ਕਬੀਰ ਨੂੰ ਕੁਚਲ ਦੇ। ਭਗਤ ਜੀ ਕਹਿਣ ਲੱਗੇ ਤਿੰਨ ਵਾਰੀ ਹਾਥੀ ਮੇਰੇ ਵੱਲ ਲੈ ਕੇ ਆਏ, ਤਿੰਨੇ ਵਾਰੀ ਹਾਥੀ ਗੋਡੇ ਟੇਕ ਕੇ ਮੈਨੂੰ ਮੱਥੇ ਟੇਕਣ ਲੱਗ ਪਿਆ। ਇਹਦਾ ਮਤਲਬ ਤਸੀਹੇ ਦਿੱਤੇ ਗਏ ਉਹਨਾਂ ਨੂੰ, ਪੂਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰੈ, ਇਹ ਮੂਰਤ ਕੈ ਹੋਂ ਬਲਿਹਾਰੈ, ਰੇ ਮਹਾਵਤ ਤੁਝੇ ਦਾਰੂ ਕਾਟ, ਇਸਾ ਤੁਰਾਵੋ ਘਾਲੋ ਸਾਟ, ਹਸਤ ਨਾ ਤੁਰੈ ਧਰੈ ਧਿਆਨ, ਵਾਕੈ ਹਿਰਦੈ ਬਸੈ ਭਗਵਾਨ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਟਚਰ ਪੋਟ ਲੈ ਲੈ ਨਮਸਕਾਰ ਹੈ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੁਝੀ ਨਹੀਂ ਕਾਜੀ ਅੰਧਿਆਰੇ, ਤੀਨ ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜੋ ਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਝੂਠੇ ਪਦ ਮੈਂ ਜਿੰਦ ਜਨ ਕੀ ਜਿੰਦ।

0: ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੁਕਾਚ ਨਿਕਾਚ।
1: ਮਹੱਲਾ ਪਹਿਲਾ ਵੱਡੀ ਵਡਾਈ ਜਾਂ ਵੱਡਾ ਨਾਉ ਵੱਡੀ ਵਡਾਈ ਜਾਂ ਸਚਨਿਆ ਵੱਡੀ ਵਡਾਈ ਜਾਂ ਨਿਚਲ ਥਾਉ ਵੱਡੀ ਵਡਾਈ ਜਾਣਿਆ ਲਾਓ ਵੱਡੀ ਵਡਾਈ ਪੂਜਾ ਸਭ ਭਾਓ ਵੱਡੀ ਵਡਾਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬਰਦਾ।
0: ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ

ਬੋੜੀ ਨਾਨਕ ਜੀ ਉਪਾਇ ਕੇ ਲਿਖਣਾਵੇ ਧਰਮ ਬਹਾਲਿਆ। ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ। ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੋ ਜਗ ਚਾਲਿਆ। ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਠਗਣ ਵਾਲਿਆ। ਲਿਖਣਾਵੇ ਧਰਮ।

ਪੈਪ ਚਪਾਉਣ ਮੈਂ ਸਦਵਾਓ ਪੈਪ ਚੱਲੇ ਲੱਖ ਦਰਿਆਓ ਪੈਪ ਜਗਨ ਕਡੇ ਵਿਗਾਰ ਪੈਪ ਧਰਤੀ ਦਾ ਪਿਪਾਰ ਪੈਪ ਚਿੰਦ ਫੇਸਰ ਪਾਰ ਪੈਪ ਚ ਰਾਜਾ ਧਰਮ ਦੁਬਾਰ ਪੈਵੀ ਸੂਰਜ ਪੈਵੀ ਚੰਦ ਕੋ ਕਲੋਰੀ ਤਲਤਮਾ ਅੰਤ ਪੈਵੀ ਸਿੱਧ ਪੁਸੁਨਾ।

ਸਤਿ ਪਹਿਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੇ ਕਨ ਕਹਾਣੀਆਂ ਕਿਤੇ ਵਿਦ ਵਿਚਾਰ ਕਿਤੇ ਨੇ ਚਮਕ ਤੇ ਗੜਮੜ ਪੂਰੇ ਤਾਲ

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਓ ਬਹੁਤ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਗਹਿਣੇ ਪੌਣ ਪਾਣੀ ਪੈਸਨ ਤਚਾਂ ਸੁਰਜਵਤਾਰ ਸਗਲੀ ਧਰਤੀ ਮਾਲ ਤਨ ਵਰਤੂ ਸਰਪਜਾ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪੇਲਾ ਵਨ ਚੇਲੇ ਨੱਚਣ ਗੁਰ ਪੈਰ ਹਲਾਨ ਫੇਰਨ ਸਿਰ ਉਡ ਉਡਰਾਵਾ ਝਾਟੇ ਪਾਏ ਦੇਖੇ ਲੋਕ ਸ਼ੇਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਿਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ

0: ਵਿਚਾਰ ਹੋਮ ਚ ਪਾਪੁਨ ਵਿਚਾਰ ਹੋਮ ਨਰ ਸੁਰਗ ਅਵਤਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿੰਸੀ ਖੋਵੇ ਹੋਮ ਚ ਮੂਰਖੋ ਵੀ ਸਿਆਣਾ ਮਜ਼ਬੂਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਨ ਤੂੰ ਪਾਇਆ ਹੋਮੇ ਬੂਜੇ ਤਾਂ ਦਰ ਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਹੇ ਹੋਮੈ ਕਿਥੋਂ ਉਪਜੈ ਕਿਰ ਸੰਜਮ ਇਹ ਜਾਹੇ

ਉਹਨੀ ਮੰਦੇ ਪੈਰ ਨਾ ਰੱਖੇ ਉਹਨ ਕਰ ਸੋ ਕੇ ਧਰਮ ਕਮਾਇਆ ਉਹਨੀ ਦੁਨੀਆ ਧੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇ ਵਿਚ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਮਹੱਲਾ ਪਹਿਲਾ ਲੱਖ ਨੇਠੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਇਤਿਹਾਸ।

ਗੋੜੇ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੇ ਧਾਮਦੇ ਇੱਕ ਮੂਰਨਾ ਪੂਜਣੇ ਆਪਣਾ ਅਨਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿੰਨ ਮੰਗਾ ਜੇ ਤੁਝੇ ਧਿਆਇਂਦੇ ਤਿੰਨ ਮੰਗਾ।

ਔਰਿਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ।

0: ਸਚਕਾਲ ਪੂੜ ਵਰਤਿਆ ਕਲ ਕਾਲ ਫੇਤਾਲ ਬੀਓ ਬੀਜ ਪਤ ਲੈ ਕੇ ਅਬ ਕਿਉਂ ਕਬੇਦਾਲ ਜੇ ਕ ਹੋਏ ਤਾਂ ਕਬੇ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਘੋਰੇ ਰੰਗ ਨਾ ਸੋਏ ਪੈ ਵਿਚ ਖੁਮ ਚੜਾਈਏ ਸਾਨੂੰ ਪਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਦਾ ਕੋਏ
1: ਮਹੱਲਾ ਪਹਿਲਾ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸ਼ਿਕਦਾਰ ਕਾਮਨੇ ਵਿਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਜਿਤ ਗਿਆਨੀ ਹੋਣੀ ਪਾਹੇ ਭਰੇ ਮੁਰਦਾਰ ਗਿਆਨੀ ਨੇ ਚੇਵਾ ਦੇਵਾ ਵੀ ਰੂਪ ਕਰੇ ਸ਼ਿੰਗਾਰ ਉੱਚੇ ਖੁਕੇ ਵਾਦਾ ਗਾਵੇ ਜੋ ਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣ ਹੈ ਛੱਡ ਬਹਿ ਹੈ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
0: ਪਹਿਲਾ ਜਿਸਮੁ ਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ

ਪੌੜ ਸਤਿਗੁਰ ਵਿਟੋਂ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਓੜੀਸਾ ਬਾਬਾ ਦਿਆਲ ਕਿਰਪਾ ਕਰਤਾ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਲਾਏ ਸੀ ਹੁਕਮ ਨੇ ਹੋਵੇ ਪ੍ਰਮਾਣ ਤਾਂ ਕਸਮੇ ਕਾ ਮੈਲ ਪਾਏ ਸੀ ਕਸਮੇ ਭਾਵੇ

ਨਾਨਕ ਕੂੜ ਰਹਿਆ ਪ੍ਰਭੋ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਤ ਕਸਾਈ, ਨੀਲ ਬਸਤਰ ਪੈਰ ਹੋਵੇ।

ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੋ ਬਨਹਾਰਿਆ ਜਰਿਆ ਜੋ ਬਨਹਾਰਿਆ।

ਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਇਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

ਔਰ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਿਲ ਤਾਨਤ ਨਹੀਂ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਦ ਪਾਈਆਂ।

ਦੂਜਾ ਨਾਲੇ ਆਣੇ ਦੋਸਤੀ ਵੱਡਾ ਦੁਸ਼ਮਣੇ ਹੋ ਪਾਣੀ ਅੰਦਰ ਰੀਕ ਚੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਸ਼ਕੇ ਰਾਸ ਜੇ ਕਦ

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸੰਪਰ ਏਕ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਤ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਗੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨੇਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਕ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟ ਤਾਂ ਨਹੀਂ ਕੋਟ ਲੱਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮਹਿਲਾ ਮਲ ਕਬਹੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਗਨ ਜਾਹੇ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਾ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸੰਜਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਹਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਚਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਚਪਤ ਕਛ ਨਾਹੀ ਬਿਯੋਗ
0: ਜਨ ਰਾਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤਰੇ ਦਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ
1: ਵਰਤ ਨੇਮ ਕਰੈ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੋਮਤ ਪ੍ਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤੋ ਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਿਜੈ
0: ਸੁਖ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਕੋ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਉਹ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬਨਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕੇ ਅਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸਹਿ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਜਿਸਿਓ ਪ੍ਰੀਤਨ ਕਰੈ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੈ
1: ਤਾਸਿਓ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੈ ਦਰਦ ਹਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਤਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਧ
0: ਸੁਣ ਅੰਧਾ ਕੈਸੇ ਮਾਰ मार्ग पावै
1: कर गए लहो ओढ़ निभावै
0: कहां बुझारत बूझै डोरा
1: जिस कहिया तो समझै पूरा
0: कहां बिसन पद गावै गोंग
1: यतन करै तो भी सुर भंग
0: पिंगल पर्वत पर भवन
1: नहीं होत उहा उस गमन
0: करतार करना मैं दीन बेनती करै
1: नानक तुमरी कृपा तरै
0: संग सहाई सो आवै न चीत
1: जो बराई ता स्यो प्रीत
0: बलुआ के गृह भीतर बसै
1: अंत केल माया रंग रसै
0: गृह कर्मा ने मन प्रतीत
1: काल न आवै मूड़े चीत
0: बैर विरोध काम क्रोध मोह
1: झूठ प्रकार महा लोभ त्रोह
0: याहू जुगत बिहानी कई जन्म
1: नानक राख लिहो अपन कर कर्म
0: तू ठाकुर तुम पै अरदास
1: जीव बिन सब तेरी रास
0: तुम मात पिता हम बारक तेरे
1: तुमरी कृपा मैं सुख घनेरे
0: कोय न जाने तुमरा अंत
1: रुचे ते उचा भगवंत
0: सगल समग्री तुमरे सूत्र धारी
1: तुम ते होए सो आज्ञाकारी
0: तुमरी गत मिल तुम ही जानी
1: नानक दास सदा कुर्बानी श्लोक
0: देन हर प्रभ छोड़ के लागे आन सुहाई
1: नानक कहूं नसी जई बिन नामे पत जाए अष्टपदी
0: दस वसूले पाछे पावे
1: एक वस्त कारण बिखो टकवावे
0: एक पीना दे दस पी हिर ले
1: दो मूड़ा को कहां करे
0: जिस ठाकुर से नाही चारा
1: ठाकुर कीजे सद नमस्कार
0: जाते मन लगा प्रमीठा
1: सर्व सुखता हु मन बुठा
0: जिस जन अपना हुक्म मनाया
1: सर्व सुख नानक तिन पाया
0: अगंत शाह अपनी दे रास
1: आत पीत बरते अनंत उलास
0: अपनी ईमान कश बहो शाह होले
1: अज्ञानी मन रोस करे
0: अपनी प्रतीत आप ही गोवे
1: और उसका विश्वास न होवे
0: बस्ते सागे रखे
1: की आज्ञा मन मथ
0: उसके चौगन करे निहाल
1: नानक साहिब सदा दयाल
0: अनक भांत माया के हित
1: सर्वर होवत जान अनेत
0: बिरख की छाया स्यों रंग लावे
1: ओ बिन सह ओ मन पछतावे
0: जो दिस सो चालन हार
1: लपट रहे होते अंधा धार
0: कटाऊ स्यों जो लावे नेह
1: ताको हाथ न आवे के
0: मन हर के नाम की प्रिय सुखदाई
1: कर कृपा नानक आप ले लाई
0: मिथ्या तन धन कुटुंब सुपाया
1: मिथ्या होमे ममता माया
0: मिथ्या राज जोगन धन माल
1: मिथ्या काम क्रोध विकराल
0: मिथ्या
1: मिथ्या रंग संग माया पेक हस्ता
0: मिथ्या ध्रोह मोह अभिमान
1: मिथ्या आप से ऊपर करत गुमान
0: सिर भक्त साध की शरण
1: नानक जप जप जीवै हर के चरण
0: मिथ्या श्रवण पर निंदा सुनहे
1: मिथ्या हस्त पर दर्प को हिरै
0: मिथ्या नेत्र पेकत पात्रया रूपाद
1: मिथ्या रसना भोजन अनस्वाद
0: मिथ्या जन्म पर विकार को तावहे
1: मिथ्या मन पर लोभ लबावै
0: मिथ्या तन ही पर उपकारा
1: मिथ्या बास लेत विकारा
0: बिन बूझे मिथ्या सब भये
1: सफल दे नानक हर हर नाम लये
0: बिरथी साख की आरजा
1: साच बिना कह होत सुचा
0: बिरथा नाम बिना तर अंध
1: मुख आवतता कह दुर्गंध
0: फिर सिमरन दिन रहन बिरथा विहाय
1: एक बिना ज्यों खेती जाए
0: गोविंद भजन बिन बिरथे सब काम
1: कृपन के निरार्थ दाम
0: धन तन तेजन दे कट बस्यो हर नाऊ
1: नानक ताके बल बल जाओ
0: रहते अवर कश अवर कमावत
1: मन ही प्रीत मुखो गंड लावत
0: जानन हार प्रभु प्रवीन
1: बाहर पीक न काहू भीन
0: अवर उपदेश है आप न करे
1: आवत जावत जन मैं मरे
0: जिसके अंतर बसे प्रभाप
1: जिसकी सीख तरह संसार
0: जो तुम भाने तिन जाता
1: नानक उन जन चरण पराता
0: करो बेनती पार ब्रह्म सब जाने
1: अपना किया आपे मन
0: आपे आप करत नबेरा
1: किसे दूर जनावत किसे बुझावत नेरा
0: पाप सियानप सकल ते रहत
1: सब कछ जाने आत्म की राहत
0: जिस भावै तिस लये लड़ लाए
1: शांत नंतर रहा समाये
0: सो सेवक जिस कृपा करी
1: निमक निमक जप नानक हरी श्लोक
0: काम क्रोध अर लोभ मोह
1: तिस जाए अहंगेव
0: नानक प्रभु शरणागति
1: कर प्रसाद गुरुदेव अष्टपदी
0: जे प्रसाद छत्ती ही अमृत खाहे
1: जिस ठाकुर को रख मन माहे
0: जे प्रसाद सुगंध तन लावहे
1: जिसको सिमरत परमगत पावे
0: जे प्रसाद बसे सुख मंदर
1: जिसे ध्याय सदा मन अंदर
0: जे प्रसाद गृह संग सुख बसना
1: आठ पहर सिमरो तिस रसना
0: जे प्रसाद रंग रस भोग
1: नानक सदा ध्याय ध्यान जोग
0: जे प्रसाद पाठ पटंबर हंडावहे
1: जिसे त्यागत अवर लुभावे
0: जे प्रसाद सुख सेज सोई जय
1: मन आठ पहर ताका जस कवि जय
0: जे प्रसाद तुल सब को मन
1: मुक्ता को जस रसन बखाना
0: जे प्रसाद तेरो रहता धर्म
1: मन सदा ध्याए केवल पार ब्रह्म
0: रब जी जप्त दरगाह मान पावे
1: नानक पत से ती कर जावे
0: जे प्रसाद अरो कंचन देही
1: निबला बुद्ध सलाम स्नेही
0: जे प्रसाद तेरा ओला रहत
1: मन सुख पावे हर हर जस कहत
0: जे प्रसाद तेरे सगल छिद्र ढाके
1: मन सरनी पर ठाकुर प्रभु ताके
0: जे प्रसाद तुझ को न पहुंचे
1: मन सास सास सिमरो प्रभु उच्चे
0: जे प्रसाद पाई दुर्लभ देहे
1: नानक ताकी भगत करे
0: जे प्रसाद अभूखन पहरीजे
1: मन तिस सिमरत क्यों आलस कीजे
0: जे प्रसाद असवर सवारी
1: मन तिस प्रभु को कभु न बिसारी
0: जे प्रसाद बाग मिलख तना
1: राग प्रय प्रभ अपने मना
0: जिन तेरी मन बंत बनाई
1: उठत बैठ सत्य सह ध्याय
0: इसे ध्याय जो एक लख है
1: यहाँ उहा नानक तेरी रख है
0: जे प्रसाद करे पुन बहुदान
1: मन आठ पहर कर तिसका ध्यान
0: जे प्रसाद तू आचार व्यवहारी
1: जिस प्रभु को सास सास तारी
0: जे प्रसाद तेरा सुंदर रूप
1: सो प्रभु सिमरो सदा अनूप
0: जे प्रसाद तेरी नीकी जात
1: सो प्रभु सिमर सदा दिन रात
0: जे प्रसाद तेरी पत रह
1: गुर प्रसाद नानक जस ਕਹੈ
0: ਜੇ ਪ੍ਰਸਾਦ ਸੁਨਹਿ ਕਰਨ ਨਾਦ
1: ਜੇ ਪ੍ਰਸਾਦ ਭੇਖਿਆ ਵਿਸਮਾਦ
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿਜੇ ਵਸਨਾ
0: ਜੇ ਪ੍ਰਸਾਦ ਹਸਤ ਕਰ ਚਲਹੇ
1: ਜੇ ਪ੍ਰਸਾਦ ਸੰਪੂਰਨ ਫਲੈ
0: ਜੇ ਪ੍ਰਸਾਦ ਪਰਮ ਗਤ ਪਾਵਹਿ
1: ਜੇ ਪ੍ਰਸਾਦ ਸੁਖ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਗ ਹੋ
1: ਗੁਰ ਪ੍ਰਸਾਦ ਨਾਨਕ ਮਨ ਜਗ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਜੇ ਮਨ ਮੂੜ ਤੂੰ ਤਾਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ

0: ਜਨਵੰਤਾ ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ,
0: ਸਾਧ ਸੰਗ ਮਲ ਸਗਲੀ ਖੋਤ,
1: ਸਾਧ ਕਾ ਸੰਗ ਮਿਟੈ ਅਭਿਮਾਨ,
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ,
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ,
0: ਸਾਧ ਸੰਗ ਸਭ ਹੋਤ ਨਬੇਰਾ,
1: ਸਾਧ ਕਾ ਸੰਗ ਪਾਏ ਨਾਮ ਰਤਨ,
0: ਸਾਧ ਕਾ ਸੰਗ ਏਕੋ ਉਪਰ ਜਤਨ,
1: ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ,
0: ਨਾਨਕ ਸਾਧਕ ਸੋਭਾ ਪ੍ਰਭ ਮਹੇ ਸਮਾਨੀ,
1: ਸਾਧ ਕਾ ਸੰਗ ਅਗੋਚਰ ਮਿਲੈ,
0: ਸਾਧ ਕਾ ਸੰਗ ਸਦਾ ਪ੍ਰਫੁੱਲੈ,
1: ਸਾਧ ਕਾ ਸੰਗ ਆਵੈ ਬਸ ਪੰਚਾ,
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ,
1: ਸਾਧ ਸੰਗ ਹੋਏ ਸਭ ਕੀ ਰੇਨ,
0: ਸਾਧ ਕਾ ਸੰਗ ਮਨੋਹਰ ਬੈਨ,
1: ਸਾਧ ਕਾ ਸੰਗ ਨ ਕਤ ਹੂੰ ਧਾਵੈ,
0: ਸਾਧ ਸੰਗ ਅਸਤਿਤ ਮਨ ਪਾਵੈ,
1: ਸਾਧ ਕਾ ਸੰਗ ਮਾਇਆ ਤੇ ਭਿੰਨ,
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ,
1: ਸਾਧ ਸੰਗ ਦੁਸ਼ਮਣ ਸਭ ਮੀਤ,
0: ਸਾਧੂ ਕਾ ਸੰਗ ਮਹਾਪੁਨੀਤ,
1: ਸਾਧ ਸੰਗ ਕਿਸ ਸੋਨੀ ਬੈਰ,
0: ਸਾਧ ਕਾ ਸੰਗ ਨ ਵੀਗਾ ਪੈਰ,
1: ਸਾਧ ਕਾ ਸੰਗ ਨਾਹੀ ਕੋ ਮੰਦਾ,
0: ਸਾਧ ਸੰਗ ਜਾਣੈ ਪਰਮਾਨੰਦਾ,
1: ਸਾਧ ਕਾ ਸੰਗ ਨਾਹੀ ਹੋਂ ਤਾਪ,
0: ਸਾਧ ਕਾ ਸੰਗ ਤਜੈ ਸਭ ਆਪ,
1: ਆਪੇ ਜਾਣੈ ਸਾਧ ਪੜਾਈ,
0: ਨਾਨਕ ਸਾਧ ਪ੍ਰਭੂ ਬਣਿਆਈ,
1: ਸਾਧ ਕਾ ਸੰਗ ਨ ਕਬ ਹੂੰ ਧਾਵੈ,
0: ਸਾਧ ਕਾ ਸੰਗ ਸਦਾ ਸੁਖ ਪਾਵੈ,
1: ਸਾਧ ਸੰਗ ਬਸ ਅਗੋਚਰ ਲਹੈ,
0: ਸਾਧੂ ਕਾ ਸੰਗ ਅਜਰ ਸਹੈ,
1: ਸਾਧ ਕਾ ਸੰਗ ਬਸੈ ਥਾਨ ਉੱਚੈ,
0: ਸਾਧੂ ਕਾ ਸੰਗ ਮਹਿਰ ਪਹੁੰਚੈ,
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ,
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ,
1: ਸਾਧ ਕਾ ਸੰਗ ਪਾਏ ਨਾਮ ਨਿਧਾਨ,
0: ਨਾਨਕ ਸਾਧੂ ਕੇ ਕੁਰਬਾਨ,
1: ਸਾਧ ਕਾ ਸੰਗ ਸਭ ਕੁਲ ਉਧਾਰੈ,
0: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੈ,
1: ਸਾਧੂ ਕਾ ਸੰਗ ਸੋ ਧਨ ਪਾਵੈ,
0: ਜਿਸ ਧਨ ਤੇ ਸਭ ਕੋ ਵਰਸਾਵੈ,
1: ਸਾਧ ਸੰਗ ਧਰਮ ਰਾਏ ਕਰੇ ਸੇਵਾ,
0: ਸਾਧ ਕਾ ਸੰਗ ਸੋ ਬਾਸੁਰ ਦੇਵਾ,
1: ਸਾਧੂ ਕਾ ਸੰਗ ਪਾਪ ਪਲਾਇਨ,
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ,
1: ਸਾਧ ਕਾ ਸੰਗ ਸਰਬ ਥਾਨ ਗਮ,
0: ਨਾਨਕ ਸਾਧ ਕਾ ਸੰਗ ਸਫਲ ਜਨਮ,
1: ਸਾਧ ਕਾ ਸੰਗ ਨਹੀਂ ਕਸ਼ਕਾਲ,
0: ਦਰਸ਼ਨ ਭੇਟ ਹੋਤ ਨਿਹਾਲ,
1: ਸਾਧ ਕਾ ਸੰਗ ਕਲੂਖਤ ਹਰੈ,
0: ਸਾਧ ਕਾ ਸੰਗ ਨਰਕ ਪਰ ਹਰੈ,
1: ਸਾਧ ਕਾ ਸੰਗ ਇਹਾ ਊਹਾਂ ਸੁਹੇਲਾ,
0: ਸਾਧ ਸੰਗ ਵਿਸ਼ਰਤ ਹਰ ਮੇਲਾ,
1: ਜੋ ਇੱਛਾ ਸੋ ਹੀ ਫਲ ਪਾਵੈ,
0: ਸਾਧ ਕਾ ਸੰਗ ਨ ਬਿਰਥਾ ਜਾਵੈ,
1: ਪਾਰ ਬ੍ਰਹਮ ਸਾਧ ਰਿਤ ਬਸੈ,
0: ਨਾਨਕ ਕੁਦਰੈ ਸਾਧ ਸੁਣ ਰਸੈ,
1: ਸਾਧ ਕਾ ਸੰਗ ਸੁਣੋ ਹਰ ਨਾਉ,
0: ਸਾਧ ਸੰਗ ਹਰ ਕੇ ਗੁਣ ਗਾਓ,
1: ਸਾਧ ਕਾ ਸੰਗ ਨ ਮਨ ਤੇ ਬਿਸਰੈ,
0: ਸਾਧ ਸੰਗ ਸਰ ਪਰਮੇਸ਼ਰੈ,
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ,
0: ਸਾਧੂ ਕਾ ਸੰਗ ਘਰਗੜ ਦੀਠਾ,
1: ਸਾਧ ਸੰਗ ਭਏ ਆਗਿਆਕਾਰੀ,
0: ਸਾਧ ਸੰਗਤ ਭਈ ਹਮਾਰੀ,
1: ਸਾਧ ਕਾ ਸੰਗ ਮਿਟੇ ਸਭ ਰੋਗ,
0: ਨਾਨਕ ਸਾਧ ਭੇਟੇ ਸੰਜੋਗ,
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ,
0: ਜਿਤਾ ਸੁਣੈ ਤਿਤਾ ਬਖਿਆਨੈ,
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ,
0: ਸਾਧ ਕੀ ਉਪਮਾ ਰਹੀ ਭਰਪੂਰ,
1: ਸਾਧ ਕੀ ਸੋਭਾ ਕਾ ਨਾਹੀ ਅੰਤ,
0: ਸਾਧ ਕੀ ਸੋਭਾ ਸਦਾ ਬੇਅੰਤ,
1: ਸਾਧ ਕੀ ਸੋਭਾ ਊਚ ਤੇ ਉੱਚੀ,
0: ਸਾਧ ਕੀ ਸੋਭਾ ਮੂਚ ਤੇ ਮੂਚੀ,
1: ਸਾਧ ਕੀ ਸੋਭਾ ਸਾਧ ਬਨਾਈ,
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ,
1: ਮਨ ਸਾਚਾ ਮੁਖ ਸਾਚਾ ਸੋਏ,
0: ਅਵਰ ਨ ਪੇਖੈ ਕਸ ਬਿਨ ਕੋਏ,
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ,
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ,
0: ਜੈਸੇ ਜਲ ਮੈਂ ਕਮਲੇ ਲੇਪ,
1: ਬ੍ਰਹਮ ਗਿਆਨੀ ਸਦਾ ਨਿਰਦੋਖ,
0: ਜੈਸੇ ਸੂਰ ਸਰਵ ਕੋ ਸੋਖ,
1: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ,
0: ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ,
1: ਬ੍ਰਹਮ ਗਿਆਨੀ ਕੈ ਧੀਰਜ ਏਕ,
0: ਜਿਉਂ ਬਸਦਾ ਕੋ ਖੁਦੈ ਕੋ ਚਿੰਦਨ ਲੇਪ,
1: ਬ੍ਰਹਮ ਗਿਆਨੀ ਕੈ ਇਹ ਗੁਨਾਓ,
0: ਨਾਨਕ ਜਿਉਂ ਭਾਵਕ ਕਾ ਸਹਿ ਸੁਭਾਓ,
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ,
0: ਜੈਸੇ ਮੈਲ ਨਾ ਲਾਗੇ ਜਲਾ,
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ,
0: ਜੈਸੇ ਧਰ ਉਪਰ ਆਕਾਸ਼,
1: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ,
0: ਬ੍ਰਹਮ ਗਿਆਨੀ ਕੈ ਨਹੀਂ ਅਭਿਮਾਨ,
1: ਬ੍ਰਹਮ ਗਿਆਨੀ ਊਚ ਤੇ ਉੱਚਾ,
0: ਮਨ ਅਪਣੈ ਹੈ ਸਭ ਤੇ ਨੀਚਾ,
1: ਬ੍ਰਹਮ ਗਿਆਨੀ ਸੇ ਜਨ ਭਏ,
0: ਨਾਨਕ ਜਿਨ ਪ੍ਰਭ ਆਪ ਕਰੇ,
1: ਬ੍ਰਹਮ ਗਿਆਨੀ ਸਗਲ ਕਿਰੀਨਾ,
0: ਆਤਮ ਰਸ ਬ੍ਰਹਮ ਗਿਆਨੀ ਚੀਨਾ,
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ,
0: ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ,
1: ਬ੍ਰਹਮ ਗਿਆਨੀ ਸਦਾ ਸਮਦਰਸ਼ੀ,
0: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ,
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ,
0: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ,
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ,
0: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,
1: ਬ੍ਰਹਮ ਗਿਆਨੀ ਇਹ ਉਪਰਿਆਸ,
0: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ,
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ,
0: ਬ੍ਰਹਮ ਗਿਆਨੀ ਪਰਉਪਕਾਰ ਉਮਾਹਾ,
1: ਬ੍ਰਹਮ ਗਿਆਨੀ ਕਾ ਨਾਹੀ ਧੰਦਾ,
0: ਬ੍ਰਹਮ ਗਿਆਨੀ ਦੇ ਤਾਵਤ ਬੰਦਾ,
1: ਬ੍ਰਹਮ ਗਿਆਨੀ ਕਾ ਹੋਏ ਸੁਫਲਾ,
0: ਬ੍ਰਹਮ ਗਿਆਨੀ ਸੁਫਲ ਫਲਾ,
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ,
0: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ,
1: ਬ੍ਰਹਮ ਗਿਆਨੀ ਕਾ ਇੱਕ ਰੰਗ,
0: ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ,
1: ਬ੍ਰਹਮ ਗਿਆਨੀ ਕਾ ਨਾਮ ਆਧਾਰ,
0: ਬ੍ਰਹਮ ਗਿਆਨੀ ਕਾ ਨਾਮ ਪਰਿਵਾਰ,
1: ਬ੍ਰਹਮ ਗਿਆਨੀ ਸਦਾ ਸਦ ਜਾਗਤ,
0: ਬ੍ਰਹਮ ਗਿਆਨੀ ਅੰਗੁੱਧ ਤਿਆਗਤ,
1: ਬ੍ਰਹਮ ਗਿਆਨੀ ਕਾ ਮਨ ਪਰਮਾਨੰਦ,
0: ਬ੍ਰਹਮ ਗਿਆਨੀ ਕਾ ਕਰ ਸਦਾ ਆਨੰਦ,
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ,
0: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼,
1: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ,
0: ਬ੍ਰਹਮ ਗਿਆਨੀ ਏਕ ਸੰਘੇਤਾ,
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ,
0: ਬ੍ਰਹਮ ਗਿਆਨੀ ਕਾ ਨਿਰਮਲ ਮੰਤ,
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ,
0: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ,
1: ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈਐ,
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ,
1: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ,
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ,
1: ਬ੍ਰਹਮ ਗਿਆਨੀ ਕੀ ਕੀਮਤ ਨਾਹੀਂ,
0: ਬ੍ਰਹਮ ਗਿਆਨੀ ਕਾ ਸਗਲਵਾਨ ਮਾਹੇ,
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ,
0: ਬ੍ਰਹਮ ਗਿਆਨੀ ਕੋ ਸਦਾ ਆਦੇਸ਼,
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ ਅੱਖਰ,
0: ਬ੍ਰਹਮ ਗਿਆਨੀ ਸਰਵ ਕਾ ਠਾਕੁਰ,
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ,
0: ਬ੍ਰਹਮ ਗਿਆਨੀ ਕੀ ਕਰ ਬ੍ਰਹਮ ਗਿਆਨੀ ਜਾਣੈ,
1: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ,
0: ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਤਾ,
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ,
0: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
1: ਬ੍ਰਹਮ ਗਿਆਨੀ ਅਨਾਥ ਕਾ ਨਾਥ,
0: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
1: ਬ੍ਰਹਮ ਗਿਆਨੀ ਕਾ ਸਗਲ ਆਕਾਰ,
0: ਬ੍ਰਹਮ ਗਿਆਨੀ ਆਪ ਨਿਰੰਕਾਰ,
1: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ,
0: ਨਾਨਕ ਬ੍ਰਹਮ ਗਿਆਨੀ ਸਰਵ ਕਾ ਧਨੀ ਸਲੋਕ।

0: मिथ्या नाही रसना परस
1: मन में प्रीत नरंजन दर्श
0: रात्रिया रूप न देखे नेत्र
1: साधक टहल संत संग हेत
0: वर्णन सुने काहू की निंदा
1: सबते जाने आपस को मंदा
0: और प्रसाद विख्या पर हर है
1: मन की वासना मन ते टरे
0: इंद्रिय जत पंच दोख ते रहत
1: नानक कोट मदे को ऐसा परस
0: वैष्णो सो जिस ऊपर सो प्रसन्न
1: विष्ण की माया ते हुए भिन्न
0: कर्म कर्त हो वह ने कर्म
1: इस वैष्णो का निर्मल धर्म
0: काहू फल की इच्छा नहीं बंचे
1: केवल भगत कीर्तन संग रचे
0: मन तन अंतर सिमरन गोपाल
1: सब ऊपर होवत कृपाल
0: आप दृढ़ अबरह नाम जपावे
1: नानको वैष्णो परम गत पावे
0: भगवती भगवंत भक्त का रंग
1: सगल त्यागे दुष्ट का संग
0: मन से दिन से सगला परम
1: कर पूजे सगल पार ब्रह्म
0: साध संग पापा मल खोवे
1: इस भगवती की मत उत्तम होवे
0: भगवंत की टहल करे नित नीत
1: मन तन अर्पे विष्ण प्रीत
0: भक्ति चरण हृदय बसावे
1: नानक ऐसा भगवती भगवंत को पावे
0: सो पंडित जो मन प्रबोध है
1: राम नाम आत्म सुध है
0: राम नाम सार रस पीवे
1: उस पंडित के उपदेश जग जीवे
0: हर की कथा हृदय बसावे
1: सो पंडित फिर जोन न आवे
0: वेद पुराण सिमरत बूझे मूल
1: सुख मै जाने अस्थूर
0: वरना को दे उपदेश
1: नानक उस पंडित को सदा देश
0: बीज मंत्र सर्व को ज्ञान
1: जो वरना में जपे को नाम
0: जो जो जपे तिसकी गत होए
1: सा संग पावे जन कोई
0: कर कृपा अंतर उतार है
1: बस प्रेत मुक्त पात्र को उतार है
0: सर्व रोग का औखद नाम
1: रूप मंगल गुण गाम
0: काहू जुगत कितै न पाइया धर्म
1: नानक तिस मिले जिस लिखिया तुर कर्म
0: जिसके मन पार ब्रह्म का निवास
1: जिसका नाम सत राम दास
0: आत्म राम किस नदरी आया
1: दास संतन पाए तिन पाया
0: सदा निकट निकट हर जान
1: सो दास दरगा परवान
0: अपने दास को आप कृपा करे
1: जिस दास को सब सोजी पर है
0: सगल संग आत्म उदास
1: ऐसी जुगत नानक राम दास
0: रब की आज्ञा आत्म हितावे
1: जीवन मुक्त सो कहावे
0: ऐसा हरक तैसा उस होग
1: सदा अनंत है नहीं वियोग
0: ऐसा स्वर्ण तैसी उस माटी
1: ऐसा अमृत तैसी बिकाटी
0: ऐसा मान तैसा अभिमान
1: ऐसा रंग तैसा राजान
0: जो बरताई साई जुगत
1: नानको पुरख कहिए जीवन मुक्त
0: पार ब्रह्म के सगले ठाओ
1: जित जित घर रखे तैसा तिन नाम
0: आपे कर्म करावन जोग
1: भावे सो ही पन होग
0: असरियो आप होए अंत तरंग
1: लखे न जाहे पार ब्रह्म के रंग
0: जैसी मत दे तैसा प्रकाश
1: पार ब्रह्म करता अविनाश
0: सदा सदा सदा दयाल
1: सिमर सिमर नानक पहे निहाल श्लोक
0: उस्त करे अनेक जन अंत न पारा वार
1: नानक रचना प्रभ रची बहुविधि अनेक प्रकार अष्टपदी
0: कई कोट होए पुजारी
1: कई कोट आचार व्यवहारी
0: कई कोट भय तीर्थ वासी
1: कई कोट बन प्रमय उदासी
0: कई कोट वीर के स्रोते
1: कई कोट तपीसर होते
0: कई कोट आत्म ध्यान धारी
1: कई कोट कब काव विचारे
0: कई कोट नवतन नाम त्यावहे
1: नान करते का अंत न पावे
0: कई कोट भय अभिमानी
1: कई कोट अंध अज्ञानी
0: कई कोट कृपन कठोर
1: कई कोट अभिग आत्म ने को
0: कई कोट पर दर्प को हिरहे
1: कई कोट पर दुख न करे
0: कई कोट माया श्रम माहे
1: कई कोट पर देश परमा है
0: जित जित लाभ होते तित लगना
1: नानक करते की जाने करता रचना
0: कई कोट सिद्ध जति जोगी
1: कई कोट राजे रस भोगी
0: कई कोट पंखी सर्प उपाए
1: कई कोट पात्र बृख न बजाए
0: कई कोट पवन पानी में संतर
1: कई कोट देश भूमंडल
0: कई कोट शशि सूर नक्षत्र
1: कई कोट देव दानव इंद्र शिर छत्र
0: सगल समग्री अपने सूत धार
1: नानक जिस जिस भाव है तिस तिस निस्तार है
0: कई कोट राजस तम सातक
1: कई कोट वेद प्राण स्मृति अर शास्त्र
0: कई कोट की रतन समुंद
1: कई कोट नाना प्रकार जंत
0: कई कोट की चिर जीवे
1: कई कोट गिरी मेर स्वर्ण थीवे
0: कई कोट जख के निर्पसाच
1: कई कोट भूत प्रेत सु कर मृगाच
0: सबे नेरा सब हूं ते दूर
1: नानक आप लिप्त रे भरपूर
0: कई कोट पाताल के वासी
1: कई कोट नरक स्वर्ग निवासी
0: कई कोट जन्म है जीव है मर है
1: कई कोट बहुत जोनी फिर
0: कई कोट बैठ सी खाहे
1: कई कोट काल तक पाहे
0: कई कोट की ये धनवंत
1: कई कोट मैं चिंत
0: जय जय भाणा तह तह राखे
1: नानक सब कुछ प्रभ के हाथे
0: कई कोट भय वैरागी
1: राम नाम संग तिन लिव लागी
0: कई कोट प्रभ को खोज अंते
1: आत्म मह पार ब्रह्म लहंते
0: कई कोट दर्शन प्रत्यास
1: जिनको मिले प्रभ विनाश
0: कई कोट मांगे हैं सत्संग
1: पार ब्रह्म तिन लगा रंग
0: जिनको होए आप सो प्रसन्न
1: नानक तेजन सदा धन धन
0: कई कोट खानी अरखंड
1: कई कोट आकाश ब्रह्मांड
0: कई कोट होए अवतार
1: कई जग की नु विस्तार
0: कई बार पसरियो पासार
1: सदा सदा एक एक अंकार
0: कई कोट कीने बहु भांत
1: प्राप्त होए प्रभ माहे समात
0: ताका अंत न जाने कोई
1: आपे आप नानक प्रभ सोए
0: कई कोट पार ब्रह्म के दास
1: जिनको वत्या तम प्रगास
0: कई कोट तत् के देते
1: सदन हर एको नेत्रे
0: कई कोट नाम रस पीव है
1: अमर भय सर सद ही जीव है
0: कई कोट नाम गुण गावे
1: आत्म रसुख सह समावे
0: अपने जन को साथ साथ संभारी
1: नानको हे परमेश्वर के प्यारे श्लोक
0: करण कारण प्रभ एक है दूसर नाहीं कोई
1: नानक तिस बलहार ने ਜਲ ਥਲ ਮਈ ਅਲ ਸੋਏ ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ
1: ਜੋਤ ਸੁਭਾਵੈ ਸੋਈ ਹੋਗ
0: ਫਿਰ ਮੈਂ ਥਾਪ ਥਾਪ ਨਹਾਰਾ
1: ਅੰਤ ਨਹੀਂ ਕਿਛ ਵਾਰਾ ਵਾਰਾ
0: ਹੁਕਮੇ ਧਾਰ ਅਧਾਰ ਰਹਾਵੈ
1: ਹੁਕਮੇ ਉਪਜੈ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਐਨਕ ਰੰਗ ਪ੍ਰਕਾਰ
0: ਕਰ ਕਰ ਦਿੱਤੇ ਆਪਣੀ ਵਡਿਆਈ
1: ਨਾਨਕ ਸਭ ਮੈਂ ਰਿਹਾ ਸਮਾਈ
0: ਰੱਬ ਭਾਵੈ ਮਨੋ ਗਤ ਪਾਵੈ
1: ਰੱਬ ਭਾਵੈ ਤਾਂ ਪਾਤਰ ਤਰਾਵੈ
0: ਰੱਬ ਭਾਵੈ ਬਿਨ ਸਾਸ ਤੇ ਰੱਖੈ
1: ਰੱਬ ਭਾਵੈ ਤਾਂ ਹਰ ਗੁਣ ਭਾਖੈ
0: ਰੱਬ ਭਾਵੈ ਤਾਂ ਪਤ ਉਧਾਰੈ
1: ਆਪ ਕਰੈ ਆਪਣ ਵਿਚਾਰੈ
0: ਦੋਹਾਂ ਸਰਿਆਂ ਕਾ ਆਪ ਸੁਆਮੀ
1: ਖੇਲੈ ਬਿਕਸੈ ਅੰਤਰ ਜਾਮੀ
0: ਜੋ ਭਾਵੈ ਸੋ ਪਾਰ ਕਰਾਵੈ
1: ਨਾਨਕ ਦ੍ਰਿਸ਼ਟੀ ਅਵਰਨ ਆਵੈ
0: ਉਹ ਮਨੁੱਖ ਤੇ ਕਿਆ ਹੋਏ ਆਵੈ
1: ਜੋਤ ਸੁਭਾਵੈ ਸੋਈ ਕਰਾਵੈ
0: ਇਸ ਕੇ ਹਾਥ ਹੋਏ ਤਾਂ ਸਭ ਪਿਛਲੇ
1: ਜੋਤ ਸੁਭਾਵੈ ਸੋਈ ਕਰੇ
0: ਮਨ ਜਾਣਤ ਵਿਖਿਆ ਮੈਂ ਰਚੈ
1: ਜੇ ਜਾਣਤੇ ਆਪਣੇ ਆਪ ਬਚੈ
0: ਧਰਮੇ ਭੁੱਲੈ ਦਹਿ ਦਿਸਤਾਵੈ
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਛਿਨਵੈ ਨੀਚ ਕੀਟ ਕੋ ਰਾਜ
1: ਬਾਹਰ ਬ੍ਰਹਮ ਗਰੀਬ ਨਿਵਾਜ
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
1: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ
0: ਜਾਂ ਕੋ ਆਪਣੀ ਕਰੈ ਬਖਸ਼ੀਸ਼
1: ਨਾਕਾ ਲੇਖਾ ਨਾ ਗਣੇ ਜਗਦੀਸ਼
0: ਜੀਓ ਪਿੰਡ ਸਭ ਤਿਸ ਕੀ ਰਾਸ
1: ਪ੍ਰਗਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੈ ਦੇਖ ਵਡਾਈ
0: ਇਸ ਕਾ ਬਲ ਨਾ ਹੀ ਇਸ ਹਾਥ
1: ਕਲ ਕਰਾਉਣ ਸਭ ਕੋ ਨਾਥ
0: ਆਗਿਆਕਾਰੀ ਬਪਰਾ ਜੀਓ
1: ਜੋਤ ਸੁਭਾਵੈ ਸੋਈ ਫਨ ਥੀ
0: ਪ੍ਰਭ ਹੂੰ ਊਚ ਨੀਚ ਮੈਂ ਬਸੈ
1: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
0: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
1: ਪ੍ਰਭ ਹੂੰ ਊਬਕ ਆਸ ਪਿਆਲ
0: ਪ੍ਰਭ ਹੂੰ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨਹਾਰ
0: ਪ੍ਰਭ ਹੂੰ ਨਿਰਤ ਕਰੈ ਬਹੁ ਭਾਂਤ
1: ਪ੍ਰਭ ਹੂੰ ਸੋਏ ਰਹੈ ਦਿਨ ਰਾਤ
0: ਪ੍ਰਭ ਹੂੰ ਮਹਾ ਕ੍ਰੋਧ ਵਿਕਰਾਲ
1: ਪ੍ਰਭ ਹੂੰ ਸਰਬ ਕੀ ਹੋ ਤਰਵਾਲ
0: ਪ੍ਰਭ ਹੂੰ ਹੋਏ ਬਹਿ ਬੜ ਰਾਜਾ
1: ਪ੍ਰਭ ਹੂੰ ਭਿਖਾਰੀ ਨੀਚ ਕਾ ਸਾਜਾ
0: ਪ੍ਰਭ ਹੂੰ ਆਪ ਕੀਰਤ ਮੈਂ ਆਵੈ
1: ਪ੍ਰਭ ਹੂੰ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤੇ ਵਹੀ ਰਹੈ
1: ਗੁਰ ਪ੍ਰਸਾਦ ਨਾਨਕ ਸਚ ਕਹੈ
0: ਪ੍ਰਭ ਹੂੰ ਹੋਏ ਪੰਡਿਤ ਕਰੇ ਬਖਿਆਨ
1: ਪ੍ਰਭ ਹੂੰ ਮੋਹਨ ਧਾਰੀ ਲਾਵੈ ਧਿਆਨ
0: ਪ੍ਰਭ ਹੂੰ ਤਟ ਤੀਰਥ ਇਸ਼ਨਾਨ
1: ਪ੍ਰਭ ਹੂੰ ਸਿੱਧ ਸਾਧਕ ਮੁਖ ਗਿਆਨ
0: ਪ੍ਰਭ ਹੂੰ ਪੀਠ ਹਸਪਤੰਗ ਹੋਏ ਦੀਆ
1: ਅਨਕ ਜੋਨ ਪਰਮਿਆ ਪਰਮੀਆ
0: ਨਾਨਾ ਰੂਪ ਜੋ ਸਵੰਗੀ ਦਿਖਾਵੈ
1: ਜੋ ਪ੍ਰਭਾਵੈ ਤਿਵੈ ਨ ਜਾਵੈ
0: ਜੋ ਸੁਭਾਵੈ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਪ੍ਰਭ ਹੂੰ ਸਾਧ ਸੰਗਤ ਇਹ ਪਾਵੈ
1: ਉਸ ਸਥਾਨ ਤੇ ਬੋਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਰਤੇ ਇਕ ਰੰਗ
1: ਸਦਾ ਬਸੈ ਭਾ ਬ੍ਰਹਮ ਕੈ ਸੰਗ
0: ਜਿਉ ਜਲ ਮਹਿ ਜਲ ਆਏ ਕਟਾਨਾ
1: ਜੋ ਤੀ ਸੰਗ ਜੋਤ ਸਮਾਨਾ
0: ਮਿਟ ਗਏ ਗਵਨ ਪਾਏ ਵਿਸਰਾਮ
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
1: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ
0: ਜਿਸ ਕੇ ਅੰਤਰ ਰਾਜ ਅਭਿਮਾਨ
1: ਸੋ ਨਰਕ ਪਾਤੀ ਹੋਵਤ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ
1: ਸੋ ਹੋਵਤ ਬਿਸ਼ਟਾ ਕਾ ਜੰਤ
0: ਆਪ ਸੋ ਕਰਮਵੰਤ ਕਹਾਵੈ
1: ਜਨਮ ਮਰੈ ਭਉ ਜੋਨ ਪਰਮਾਵੈ
0: ਧਨ ਭੂਮਿਕਾ ਜੋ ਕਰੈ ਗੁਮਾਨ
1: ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
1: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗਰਭਾਵੈ
1: ਤ੍ਰਿਣ ਸਮਾਨ ਕਾ ਸਟੰਗ ਨ ਜਾਵੈ
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ
1: ਸਵਰ ਭੀਤਰਤਾ ਕਾ ਹੋਏ ਵਿਨਾਸ਼
0: ਸਭ ਤੇ ਆਪ ਜਾਣੈ ਬਲਵੰਤ
1: ਹੋਏ ਜਾਏ ਪਸਵੰਤ
0: ਸੈਨਾ ਬਦੈ ਆਪ ਅਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
1: ਸੋਜਨ ਨਾਨਕ ਦਰਗਹਿ ਪ੍ਰਵਾਨ
0: ਕੋਟ ਕਰਮ ਕਰੈ ਹੋਂ ਧਾਰੀ
1: ਸ਼ਰਮ ਪਾਵੇ ਸਗਲੇ ਬਰਥਾਰੇ
0: ਅਨਕ ਤਪੱਸਿਆ ਕਰੇ ਹੰਕਾਰ
1: ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਜਤਨ ਕਰ ਆਤਮ ਨਹੀਂ ਦਰਵੈ
1: ਹਰ ਦਰਗਹਿ ਕੋ ਕੈਸੇ ਗਵੈ
0: ਆਪ ਕੋ ਜੋ ਭਲਾ ਕਹਾਵੈ
1: ਸਿਰ ਭਲਾਈ ਨਿਕਟ ਨ ਆਵੈ
0: ਸਰਬ ਕੀ ਰੇਨ ਜਾਂ ਕਾ ਮਨ ਹੋਏ
1: ਕਹੋ ਨਾਨਕ ਤਾਂ ਕੇ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ
1: ਜਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਧਾਰੈ ਕੋ ਬੈਰੀ ਮੀਤ
1: ਤਬਲਕ ਨੇਚਰ ਨਾਹੀ ਚੀਤ
0: ਜਬਲਕ ਮੋਹ ਮਗਨ ਸੰਗ ਮਾਏ
1: ਤਬਲਕ ਧਰਮ ਰਾਏ ਦੇਸ ਜਾਏ
0: ਰੱਬ ਕਿਰਪਾ ਤੇ ਬੰਧਨ ਟੂਟੈ
1: ਗੁਰਪ੍ਰਸਾਦ ਨਾਨਕ ਹਾਂ ਛੁਟੈ
0: ਸਹਿਸ ਕਟੇ ਲੱਖ ਕੋਟ ਧਾਵੈ
1: ਰਤਨ ਆਵੈ ਮਾਇਆ ਪਾਛੈ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ
1: ਨੈ ਤਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ
1: ਸੁਪਨ ਮਨੋਰਥ ਫਿਰ ਥੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਪ੍ਰਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕਰਨ ਕਰਾਵਨ ਕਰਨੈ ਹਾਰ
1: ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ
1: ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਪੀਨੋ ਸੋ ਆਪਣਾ ਰੰਗ
1: ਸਭ ਤੇ ਦੂਰ ਸਭ ਨੂੰ ਕੈ ਸੰਗ
0: ਦੂਜਾ ਦੇਖੈ ਕਰੈ ਵਿਵੇਕ
1: ਆਪੈ ਏਕਾ ਪਿਆ ਨੇਕ
0: ਮਰੈ ਨਾ ਬਿਨਸੈ ਆਵੈ ਨਾ ਜਾਏ
1: ਨਾਨਕ ਸਭ ਹੀ ਰਹਿ ਸਮਾਏ
0: ਆਪ ਉਪਦੇਸੈ ਸਮਝੈ
1: ਆਪੇ ਰਚਿਆ ਸਭ ਕੈ ਸਾਥ
0: ਆਪ ਪੀਨੋ ਆਪਣ ਵਿਸਥਾਰ
1: ਸਭ ਕੁਛ ਉਸਕਾ ਉਹ ਕਰਨੈ ਹਾਰ
0: ਉਸ ਤੇ ਭਿੰਨ ਕਹੋ ਕਿਛ ਹੋਏ
1: ਆਂਤ ਨੰਤਰ ਏਕੈ ਸੋਏ
0: ਆਪਣੇ ਚਲਿਤ ਆਪ ਕਰਨੈ ਹਾਰ
1: ਗੌਤ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੈ ਵਿਖਿਆਨੀ
0: ਸਤ ਸਤ ਸਤ ਸਭ ਕੀਨਾ
1: ਕੋਟ ਮਦੈ ਕਿਨ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ ਸਰ ਹੁਣ ਵਿਖਿਆਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ
1: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ
0: ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ
1: ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰੂ ਗੁਰੂ ਅਸ਼ਟਪਦੀ
0: ਸੰਤ ਕੈ ਦੁਖਨ ਆਰ ਜਾ ਘਟੈ
1: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸੋਭਾ ਦੇਹੀਨ
0: ਸੰਤ ਕੇ ਹਥੇ ਕੋ ਰੱਖੈ ਨਾ ਕੋਈ
1: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
1: ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ
1: ਸੰਤਨ ਕੈ ਦੁਖਨ ਕਾਗ ਜਿਉ ਲਵੈ
0: ਸੰਤਨ ਕੈ ਦੁਖਨ ਸਰਪ ਜੋਨ ਪਾਏ
1: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ
1: ਸੰਤ ਕੈ ਦੁਖਨ ਸਭ ਕੋ ਛਲੈ
0: ਸੰਤ ਕੈ ਦੁਖਨ ਤੇਜ ਸਭ ਜਾਏ
1: ਸੰਤ ਕੈ ਦੁਖਨ ਨੀਚ ਨਿਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ
1: ਨਾਨਕ ਸੰਤ ਭਾਵੈ ਤਾਂ ਇਹ ਵੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਅਤਤਾਈ
1: ਸੰਤ ਕਾ ਨਿੰਦਕ ਖਿਨ ਟਿਕਣ ਨ ਪਾਏ
0: ਸੰਤ ਕਾ ਨਿੰਦਕ ਮਹਾ ਹਥਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀਆ ਅਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਬਿਜੋਗ
0: ਸੰਤ ਕੇ ਨਿੰਦਾ ਦੋਖ ਮੈਂ ਦੋਖ
1: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਣ ਲੱਗੈ
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ
1: ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖ ਨਾ ਸੁਖ ਤੇ ਤਰੈ
0: ਸੰਤ ਕੇ ਦੁਖੀ ਕੋ ਨਾ ਹੀ ਥਾਉ
1: ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
0: ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
1: ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਅੰਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
1: ਆਪਣ ਬੀਜਿਆ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
1: ਨਾਨਕ ਸੰਤ ਭਾਵੇ ਤਾਂ ਲਏ ਉਬਾਰ
0: ਸੰਤ ਕਾ ਦੁਖੀ ਇਉ ਬਿਲ ਲਾਏ
1: ਜਿਉ ਜਲ ਬਿਹੂਨ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਭਾਵਕ ਇੰਦਨ ਨਹੀਂ ਧਰਾਪੈ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉ ਬਵਾੜ ਤੇ ਖੇਤ ਮਹਿੰਦ ਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕੀਰਤਨ ਦਿੱਕਾ ਧੁਰ ਹੀ ਪਿਆ
1: ਨਾਨਕ ਜੋਤ ਸੁਭਾਵੈ ਸੋਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
0: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
1: ਜੈਸਾ ਭਾਵੈ ਤੈਸਾ ਕੋਈ ਹੋਏ
0: ਪਇਆ ਕਿਰਤਨ ਮਿਟੈ ਕੋਈ
1: ਨਾਨਕ ਜਾਣੈ ਸੱਚਾ ਸੋਏ
0: ਸਭ ਕਰ ਤਿਸਕੀ ਹੋ ਕਰਨੈ ਹਾਰ
1: ਸਦਾ ਸਦਾ ਤਿਸਕੋ ਨਮਸਕਾਰ
0: ਰੱਬੀ ਉਸਤ ਕਰੋ ਦਿਨ ਰਾਤ
1: ਤਿਸੈ ਧਿਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲਾ ਕਰਨੈ ਹਾਰ
1: ਦੂਸਰ ਕੌਣ ਕਹੈ ਵਿਚਾਰ
0: ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ
1: ਵਡਪਾ ਕੀ ਨਾਨਕ ਜਨ ਸੇ ਸਲੋਕ
0: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ
1: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
0: ਮਨੁੱਖ ਕੀ ਟੇਕ ਬਿਰਥੀ ਸਭ ਜਾਨ
1: ਨੇਵਰ ਪਉ ਏਕੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਹੇ
1: ਪਉ ਨ ਤ੍ਰਿਸ਼ਨਾ ਲਾਗੈ ਆਏ
0: ਮਾਰੈ ਰਾਖੈ ਏਕੋ ਆਪ
1: ਨਾਨਕ ਟੈਕਸ਼ਨਾ ਹੀ ਹਾਥ
0: ਜਿਸ ਕਾ ਹੁਕਮ ਬੂਝ ਸੁਖ ਹੋਏ
1: ਜਿਸ ਕਾ ਨਾਮ ਰੱਖ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਬਿਗਨਣ ਲਾਗੈ ਕੋਏ
0: ਉਸਤ ਮਨ ਮੈਂ ਕਰ ਨਿਰੰਕਾਰ
1: ਕਰਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸਹੇਲਾ ਕਰ ਲੈ ਜੀਓ
0: ਨੈਨੋ ਪੇਖ ਠਾਕੁਰ ਕਾ ਰੰਗ
1: ਸਦਾ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰਗ ਗੋਬਿੰਦ
1: ਬੇਟਾ ਪਾਪ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਣ ਹਰ ਕਥਾ
1: ਆਦਰ ਗਿਆ ਨਾਨਕ ਉਜਲ ਮੱਥਾ
0: ਵੜ ਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਚੇਤਨ ਮੰਤਕ ਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਣੋ ਤੇ ਸੁਖੀ
0: ਏਕੋ ਏਕ ਏਕ ਪਛਾਣੈ
1: ਤੇ ਤੁਤ ਕੀਓ ਸੋਝੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਜੈ
1: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤੇ ਹਰ ਜਨ ਰਹਿਤ
0: ਅਨ ਦਿਨ ਕੀਰਤਨ ਕੇਵਲ ਵਖਿਆਨ
1: ਰਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਜਿਸ ਕੀ ਕਟੀਏ ਜਨ ਕੀ ਫਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਕਿਸੇ ਨਾ ਲੱਗੈ ਦੁਖ
0: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
1: ਸੋ ਸੰਤ ਸੁਹੇਲਾ ਨਹੀਂ ਬੁਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ
1: ਸੋ ਸੇਵਕ ਕੋ ਕਿਸ ਤੇ ਡਰੈ
0: ਜੈਸਾ ਸਤ ਐਸਾ ਦ੍ਰਿਸ਼ਟ ਆਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ
1: ਪ੍ਰਸਾਦ ਤਤ ਸਭ ਪੂਜਿਆ
0: ਜਬ ਦੇਖੋ ਤਬ ਸਭ ਸ਼ਮੂਲ
1: ਨਾਨਕ ਸੋ ਸੂਕਮ ਸੋਈ ਅਸਥੂਲ
0: ਮੈਂ ਕਿਸ਼ਚਨ ਮੈਂ ਨਹਿ ਕਿਸ਼ ਮਰੈ
1: ਆਪਣੇ ਚਲਤੇ ਆਪ ਹੀ ਕਰੈ
0: ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
1: ਆਜਾਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨਕ ਜੁਗਤ ਰਚ ਥਾ ਪਿਉਥਾ
0: ਅਵਨਾਸੀ ਨਾਹੀ ਕਿਸ਼ ਖੰਡ
1: ਧਾਰਨ ਧਾਰ ਰਿਹਾ ਬ੍ਰਹਿਮੰਡ
0: ਲੱਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ
1: ਸਗਲ ਸੰਸਾਰ ਉਦਰੈ ਤਿਨ ਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਗੁਰ ਕੀ ਸੇਵਾ ਸੋ ਹੀ ਲਾਗੈ
1: ਜਿਸ ਨੂੰ ਕਿਰਪਾ ਕਰੇ ਵਡਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਤਾਪ ਸਹਿ ਹਰ ਸੰਗ
0: ਸਹਿ ਸੁਭਾਈ ਹੋਵੈ ਸੋ ਹੋਏ
1: ਕਰਨੇ ਹਾਰ ਪਛਾਣੈ ਸੋਏ
0: ਰੱਬ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤੇ ਸਮਾਹੀ ਸਮਾਏ
1: ਸੁਖ ਨਿਧਾਨ ਉਹਨੂੰ ਬਣਿਆ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਇਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ
0: ਰਬ ਕੀ ਜੋਤ ਸਗਲ ਘਟ ਸੋ ਹੈ
1: ਧਨ ਮੰਤਾ ਹੋਏ ਕਿਆ ਗੋਬਰ ਪੈ
0: ਸਭ ਕੁਛ ਕਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕੋਊ ਕਹਾਵੇ
0: ਰਬ ਕੀ ਕਲਾ ਬਿਨਾ ਕਹਿਤਾਵੇ
1: ਜੇ ਕੋ ਹੋਏ ਵਹਿ ਦਾ ਤਾਰ
0: ਦੇਨ ਹਾਰ ਜਾ ਨੈਗਾ ਵਾਰ
1: ਜਿਸ ਗੁਰਪ੍ਰਸਾਦ ਟੂਟੈ ਹੋ ਰੋਗ
0: ਨਾਨਕ ਸੋਜਨ ਸਦਾ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂੰ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤ ਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਬ੍ਰਹਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹੈ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਂ ਕਹਿ ਸਤਿਵਰ ਹਾਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਹਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇ ਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਨ ਆਵੇ ਹਰ ਪ੍ਰਵਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ਟ ਸਾਚਾ ਆਕਾਰ
0: ਸੱਚ ਪਰ ਤੈਸਾ ਚਾਪਾ ਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣਿਆ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪਮਤ ਪੀਸਰ ਕ੍ਰਿਸ਼ਤ ਮਹਿ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਤੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਜੇ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰੇ ਆਵੈ ਜਾਏ
1: ਪੂਜ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹੇ ਹੋ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਧਰੇ ਸੁਨ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਤ
0: ਜਿਨ ਬੂਝਿਆ ਤਿਸਿਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਾਕੇ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਇਕਨਹਾਰ
0: ਨਾਮ ਸਤ ਸਤ ਧਿਆਨ ਹਾਰ
1: ਆਪ ਸਤ ਸਤ ਸਤ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਨਾਨਕ ਰਾਵਣ ਤਿਨ ਮੂਲ ਪਛਾਣਿਆ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸਦੇ ਉਪਜਿਆ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਕਾਕੋ ਭਿੰਨ ਨਾ ਕਹਿਣਾ ਜਾਈ
1: ਪੂਜੈ ਪੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ
0: ਬਾਕੀ ਕਦਮਿਤ ਕੋਈ ਨ ਲਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਗ
1: ਜਿਸ ਕਾ ਸਾਸਨ ਕੱਢ ਤੇ ਆਪ
0: ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰਿਆ ਨਾ ਰਾਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹੇਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਨੀਯ ਮਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਰਤ ਬੈਠ ਸੋਭਤ ਨਾਮ
0: ਰਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਦੇਵਾ ਦਿਨ ਰਾਤ
0: ਰੱਬੇ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰੱਬੇ ਆਪਣੇ ਸਿਉ ਰਹੇ ਸਮਾਏ
1: ਜੋ ਹੋ ਵਾਹ ਵਤ ਸੋ ਜਾਣੈ
0: ਰੱਬੇ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨ ਜਾਨੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਰਹੋ ਨਾਨਕ ਸੇ ਹੀ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਬਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਨ ਹੋਵੇ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵ ਕੌ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਅਨਕ ਬਾਰ ਗੁਰ ਕੋ ਬਲ ਜਾਉ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਏਕਤ ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬੇਕ
1: ਕਾਹੂ ਬੋਲ ਨਾ ਪਹੁੰਚਤ ਪੁਰਾਨੀ
0: ਅਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਰੱਖੈ ਮਨ ਪ੍ਰਗਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੈ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾਂ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਨ
1: ਨਿਰਗੁਣ ਆਪ ਸਰਗੁਣ ਵੀ ਹੋਹੀ
0: ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਏਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਪ੍ਰਗਾਸ ਸਾਧਕ ਸੰਗ
1: ਰਚ ਰਚਨਾ ਆਪਣੀ ਕਲ ਧਾਰੀ
0: ਨਾਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕੇ ਹੋ ਧਨ ਸਾਰ ਅਸ਼ਟਪਦੀ
1: संत जना मिल करो विचार,
0: एक सिमरन नाम आधार,
1: अवरो पाप स्वामीत पसारो,
0: शरण कमल रिद मैं उरतार,
1: कर्म कान सो प्राप्त समर्थ,
0: निरकर गहो नाम हर वत,
1: एहो तन संचो हो भगवंत,
0: संत जना का निर्मल मंत,
1: एक आस रखो मन माहि,
0: सर्व रोग नानक मिट जाहि,
1: जिस तन को चार पुंट उठता वही,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: अन को पावी रोग न जाए,
0: रोग मिटे हर अवखद लाए,
1: सर्व निदान मैं हर नाम निदान,
0: जप नानक दरगह प्रवान,
1: मन प्रबोधो हर कह नाई,
0: दैत स्थापते बैठाए,
1: ताको बिघन न लागे कोई,
0: जाके हृदय बसे हर सोए,
1: कल ताती ठंडा हर नाओ,
0: सिमर सिमर सदा सुख पाओ,
1: हो बिन सह पूर्ण होए आस,
0: भगत पाए आत्म प्रकाश,
1: हित कर जाए बसे अविनाशी,
0: तो नानक काटी जम फासी,
1: सत विचार कहे जन साचा,
0: जन्म मरे सो काचो काचा,
1: आवागमन मिटे प्रभ सेव,
0: आप त्याग शरण गुरुदेव,
1: क्यों रत्न जन्म का होए उधार,
0: हर सिमर प्राण आधार,
1: अनको पाप न छूटन हारे,
0: सिमरत शास्त्र वेद विचारे,
1: हरती भगत करहु मन लाए,
0: मन वंशित नानक फल पाए,
1: संग न चारस ते रह तना,
0: काल पटावे मूर्ख मना,
1: सुत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंफ झूठ पसारी,
1: जिन दिए तिस बुझै न बगाना,
0: नाम पसार नानक पछताना,
1: गुर की मातू लेह आने,
0: भक्त बिना बहु डूबे सियाने,
1: भक्ति भगत करो मन मीत,
0: निर्मल होए तुम्हारो चीत,
1: चरण कमल रखो मन माहे,
0: जन्म जन्म के किल बिख जाहे,
1: आप जपो अबरा नाम जपाव हो,
0: संत कहते रहत गत पाव हो,
1: सार भूत सत हर को नाओ,
0: सह सबाय नानक गुण गाओ,
1: गुण गाव तेरी उतर समैल,
0: दर्श जाय हो मैं बिख फैल,
1: ओहे अचिंत बसै सुख नाल,
0: सात ग्रासर नाम समाल,
1: छाड़ सियान सगली मना,
0: सात संग पावे सच तना,
1: हर पूंजी संज करो व्यवहार,
0: यहां सुख दरगह जयकार,
1: सर्व निरंतर एको देख,
0: कहो नानक जाकै मस्तक लेख,
1: एको जप एको सलाहे,
0: एक सिमर एको मन आहे,
1: एक सके गुण गाओ अनंत,
0: मंत्र जाप एक भगवंत,
1: एको एक एक हर आप,
0: पूर्ण पूरे प्रव्याप,
1: अंत विस्तार एक ते भये,
0: एक आराध प्राष्ट गए,
1: मन तन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, परया तो शरनाए,
0: नानक की प्रभ बेनती, अपनी भगती लाए, अष्टपदी
1: जाचक जन जाचे प्रभ दान,
0: कृपा देव हर नाम,
1: साध जना की मांगो धूर,
0: पार ब्रह्म मेरे शब्दा पूर,
1: सदा सदा प्रभ की गुण गावो,
0: सास सास प्रभ तुम्हें ध्यावो,
1: चरण कमल से लागे प्रीत,
0: करो प्रभ की नित नीत,
1: एक कोट एक को आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोई,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: जय चाहो साधक संग,
1: परि शरण आन सत्याग,
0: अंतर प्रकाश अमदिन लिवलाग,
1: बड भागी जपया प्रभ सोए,
0: नानक नावर ते सुख होए,
1: सेवक की मनसा पूरी भई,
0: सतगुरु दे निर्मल मत लई,
1: जान को प्रभ होए उदयाल,
0: सेवक की नो सदा निहाल,
1: बंधन काट मुक्त जन भया,
0: जन्म मरण दुख प्रम गया,
1: इच्छपुन्नी श्रद्धा सा पूरी,
0: अब रहे सत्संग हजूरी,
1: जिसका सा तिन लिया मिलाए,
0: नानक भक्ति नाम समाये,
1: सो क्यों बिसरे जे काल न पाने,
0: सो को बिसरे जे किया जाने,
1: सो क्यों बिसरे जे सब कुछ दिया,
0: सो क्यों बिसरे जे जीवन जिया,
1: सो क्यों बिसरे जे अगन मह राखै,
0: गुर प्रसाद को बिरला लख है,
1: सो क्यों बिसरे जे बिख ते काट है,
0: जनो जनो का टूटा गंढ है,
1: गुर पूरा तत ए है बुझाया,
0: प्रभ अपना नानक जन त्याया,
1: साजन संत करो एह काम,
0: आन त्याग जपो हर नाम,
1: सिमर सिमर सिमर सुख पावो,
0: आप जपो अबरह नाम जपावो,
1: भगत भाई तरिय संसार,
0: भगती तन होशी सार,
1: सर्व कल्याण सुपनिध नाम,
0: मूर्त जात पाए विश्राम,
1: सकल दुख का होवत नास,
0: नानक नाम जपो गुणतास,
1: उपजी प्रीत प्रेम रस जाओ,
0: मंत्र अंतर ही स्वाव,
1: नेत्रों देख दर्श सुख होए,
0: मन बिकसै साध चरण धोए,
1: भक्त जना कै मन तन रंग,
0: बिरला को पावे संग,
1: एक बस दीजै करमया,
0: प्रसाद नाम जप लिया,
1: ताकि उपमा कही न जाए,
0: नानक रहया सर्व समाये,
1: प्रभ बख्शंद दीन दयाल,
0: भगत बशल सदा कृपाल,
1: नाथ नाथ गोविंद गोपाल,
0: सर्व घटा कृत प्रतपाल,
1: आदि पुरख कारण करतार,
0: भक्त जना के प्राण आधार,
1: जो जो जपै सो होए पुनीत,
0: भक्त पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बढ़ियाई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी शोभा धनवंत,
0: हृदय वसे पूर्ण गुरमंत,
1: साध संत प्रभ देहो निवास,
0: सर्व सुख नानक परगास, श्लोक
1: स्वर्गुण निर्गुण निरंकार,
0: सुन समाधि आप, आपन किया नानका, आप ही फिर जाप, अष्टपदी
1: जब अकार एहो कछ ना दिष्टेता,
0: पापन तब कत ते होता
1: जब भारी आपन सुन समात
0: वैर विरोध के संग कमात
1: जब इसका वर्ण चिन्ह जापत
0: हरक सो को कसै व्यापत
1: जब आपन आप आपार ब्रह्म
0: मोह कहा किस होवत भरम
1: आपन खेल आप वर्ती जा
0: नान करने हार न दूजा
1: जब होवत प्रभ केवल धनी
0: संबंध मुगत कहो किसको गनी
1: जब एक ही हर अगम अपार
0: जब नरक स्वर्ग कहो कौन अवतार
1: जब निर्गुण प्रभ सह सुपाई
0: जब शिव शक्त कहो गित ठाए
1: जब आप ही आप अपनी ज्योत धरे
0: जब कवन निडर कवन कत डरे
1: आपन चलित आप करने हार
0: नानक ठाकुर एकमय पार
1: अवनासी सुख आपन आसन
0: जन्म मरण कहो कहा विनाशन
1: जब पूर्ण करता प्रभ सोए
0: तब जम की त्रास कहो किस होए
1: जब अवगत अगोचर प्रभ एका
0: तब चित्र गुप्त किश पूछत लेखा
1: जब नाथ निरंजन अगोचर अगाधे
0: तब कौन छुटे कौन बंधन बांधे
1: आपन आप ही अचरजा
0: नानक आपन रूप आप ही उपरजा
1: जय निर्मल पुरख पुरख पत होता
0: जय बिन मैल कहो क्या तोता
1: जय निरंजन निरंकार निर्वाण
0: जय कौन कमान कौन अपमान
1: जय स्वरूप केवल जगदीश
0: जय शल छिद्र लगत कौ कीस
1: जय ज्योत स्वरूपी ज्योत संग समावे
0: जय किसै भूख कवन तृप्तावे
1: करन करावन करना हार
0: नानक करते का नहि सुमार
1: जब अपनी शोभा आपन संग बनाई
0: तब कवन माए बाप मित्र सत भाई
1: जय सर्व कला आपे प्रवीण
0: जय वेद देव कहा को चीन
1: जब आपन आप पुरता है
0: शगन आप शगन कहा विचार है
1: जय आपन ऊंच आपन आप नेरा
0: जय कौन ठाकुर कौन कहिए चेरा
1: विस्मन विस्म रहे विस्माद
0: नानक अपनी गत जन हो
1: जय छल अशेद अभेद समाया
0: वहाँ कसे व्याप्त माया
1: आप उसको आप ही आदेश
0: का ना ही प्रवेश
1: जय एक ही एक एक भगवंता
0: जय कौन अचिंत किस लागे चिंता
1: जय आपन आप पतियारा
0: जय कौन कथा कौन सुनने हारा
1: बहु बेअंत ऊंच से ऊंचा
0: नानक आप उसको आपे पहुँचा
1: जय आप रचियो प्रपंच आकार
0: गुण मैं की नो विस्तार
1: पाप पुन तह पई कहावत
0: ओ नरक को स्वर्ग विशावत
1: काल जाल माया जंजाल
0: मैं मोह परम पै भार
1: दुख सुख मान अपमान
0: अनक प्रकार की उपख्यान
1: आपन खेल आप कर देखे
0: खेल संकोच तो नानक एक
1: जय अवगत भगत है आप
0: जय पसरे पसार संत प्रताप
1: तू पाप का आप ही धनी
0: उनकी शोभा उन्हों बनी
1: आपे कौतक करे अनब जोज
0: आपे रस भोग निर्जोग
1: जिस भावे तिस आपन नाय लावे
0: जिस भावे तिस खेल खिलावे
1: बेशुमार अथाह अगंत अतुल
0: ज्यों बुलावो त्यों नानक दास बोले श्लोक
1: जी जंत्र के ठाकुरा आपे वर्तन हार
0: नानक एको पसरिया दूजा कै दृष्टार राष्ट्रपति
1: आप कथे आप सुनने हार
0: आपे एक आप विस्तार
1: जात स्वभावे तं श्रेष्ठ उपाय
0: अपने भाने लय समाये
1: तुम ते भिन्न नहीं किश होए
0: आपन सूत सब जगत परोए
1: जाको प्राप्ति आप बुझाए
0: सच नाम सोई जन पाए
1: सो समदर्शी तत् का बेता
0: नानक सगल सृष्टि का जेता
1: जी जंत्र सबका कै हाथ
0: दीन दयाल अनाथ को नाथ
1: जिस राख तिस कोय न मारे
0: सो मु आज समनो बिसारे
1: तिस पज अवर कहां को जाए
0: सब सिर एक निरंजन राय
1: की जुक्त जा के सब हाथ
0: अंतर बाहर जान साथ
1: गुण निधान बेअंत पार
0: नानक दास सदा बलहार
1: पूर्ण पूर रहे दयाल
0: सब ऊपर हो वित कृपा
1: अपने कर्तव्य जाने आप
0: अंतर जामी रहो व्याप
1: प्रत पाले जी अनुभव भांत
0: जो जो रचियो सो तिसे त्यात
1: जिस भावे तिस लय मिलाए
0: भगत करे हर के गुण गाय
1: मन अंतर विश्वास कर मान्या
0: करन हार नानक एक जाने
1: जन लागा हर एक कै नाई
0: जिसकी आस न वृथि जाए
1: सेवक को सेवा बन आई
0: हुकम बूझ परम पद पाई
1: इसके ऊपर नहीं भी चार
0: जाके मन बसया निरंकार
1: बंधन तोड़ भय निर्वैर
0: हर दिन पूजा गुर के पैर
1: ए लोग सुखी है परलोक सुहेले
0: नानक हर प्रभ आपे मेले
1: साथ संग मिल करो आनंद
0: उनका वो प्रभ परमानंद
1: राम नाम तत् करो विचार
0: दुर्लभ देखा करो उदार
1: अमृत वचन हर के गुण गाओ
0: प्राण तरन का यह स्वभाव
1: आठ पैर प्रभ देखो नेरा
0: मटिया ज्ञान बिन सह अंधेरा
1: सुन उपदेश हृदय बसावो
0: मन इच्छे नानक फल पावो
1: हलत पलत तो लेहो सवार
0: राम नाम अंतर उतार
1: पूरे गुर की पूरी दिखिया
0: बसे ते साच परीखिया
1: मंत्र नाम जपो लिबलाए
0: दुख दर्द मन ते पाओ जाए
1: सच व्यापार करो व्यापारी
0: दरगह निभे खेप तुम्हारी
1: एक टेक रखो मन माहे
0: नानक बहुर न आवे जाहे
1: इससे दूर कहाँ को जाए
0: उबरे राखन हार ते आए
1: निर भव जपै सकल भव मिटे
0: प्रभ कृपा ते प्राणी छुटे
1: जिस प्रभ राखै तिस नाहीं दुख
0: नाम जपत मन होवत सुख
1: चिंता जाए मिटे हंकार
0: इस जन को कोई न पहुँचन हार
1: सिर ऊपर ठाडा गुरसूरा
0: नानक ताके कार्य पूरा
1: मत पूरी अमृत जानकी दृष्ट
0: दर्शन पेखत उदरत सृष्ट
1: चरण कमल जाके अनूप
0: सफल दर्शन सुंदर हर रूप
1: घर सेवा सेवक परवान
0: अंतर जामी पुरख प्रधान
1: जिस मन बसे सुहोत निहाल
0: जाकै निकट न आवत काल
1: अमर भये अमरा पद पाया
0: साध संग नानक हर त्याया श्लोक
1: ज्ञान अंजन गुर दिया अज्ञान अंधेर विनाश
0: हर कृपा ते संत पेटिया नानक मन परगास। अष्टपदी
1: संत संग अंतर प्रभु डीठा,
0: ना प्रभु का लागा मीठा,
1: सकल समग्री एक घट माहे,
0: अनक रंग नाना दृष्टा है।
1: नौ नदी अमृत प्रभु का नाम,
0: यही मैं इसका विश्राम,
1: सुन समाद अनहद तहनाद,
0: कह न जाइए चरित विस्माद,
1: दिन देखा जिस आप दिखाए,
0: नानक ते दर सो जी पाए,
1: सो अंतर सो बाहर अनंत,
0: घट घट व्यापर है भगवंत,
1: धर्म माहे आकाश पयाल,
0: सर्व लोक पूर्ण प्रतपाल,
1: मन दिन पर्वत है पार ब्रह्म,
0: जैसी आज्ञा तैसा कर्म,
1: पवन पानी दा संतर माहे,
0: चार कुंट दा दिसै समाहे,
1: इसके भिन्न नहीं को ठाओ,
0: गुर प्रसाद नानक सुख पाओ,
1: वेद पुराण सिमरत मह देख,
0: सस्य सुर न खतरे मैं एक,
1: वाणी प्राप्ति सबको बोले,
0: आप डोल न कब हूं डोले,
1: सर्व कलाकर खेल है खेल,
0: मोल न पाइये गुण है मोल,
1: सर्व ज्योत मह जाकी ज्योत,
0: धार रहे स्वामी ओत पोत,
1: गुर प्रसाद भरम का नास,
0: नानक तिन मैं एहो विसास,
1: संत जना का पेखन सब ब्रह्म,
0: संत जना के हृदय सब धर्म,
1: संत जना सुने शुभ वचन,
0: सर्व व्यापी राम संग रचन,
1: जिन जाता तिसकी एह रहत,
0: सत वचन साधु सब कहत,
1: जो जो हो सोई सुख मान,
0: कर्ण करावन हार प्रभ जन,
1: अंतर बसे बाहर पियो ही,
0: नानक दर्शन देख सब मोही,
1: आप सत किया सब सत,
0: जिस प्रभ ते सगली उत्पत,
1: इस भावै ता करे विस्तार,
0: इस भावै ता एकंकार,
1: अनक कला लखी नह जाए,
0: जिस भावै तिस लय मिलाए,
1: कवन निकट कवन कहिया दूर,
0: आपे आप आप प्रभुर,
1: अंतरगत जिस आप जनाए,
0: नानक तिस जन आप बुझाए,
1: सर्व भूत आप वरतारा,
0: सर्व नैन आपे खनहारा,
1: सगल समग्री जा का तना,
0: अपन जस आप ही सना,
1: आवन जान खेल बनाया,
0: आज्ञाकारी कीनी माया,
1: सब कह मत अलिप्त हो रहे,
0: जो किस कहना सो आपे कहे,
1: आज्ञा आवे आज्ञा जाए,
0: नानक जा पावे ता लय समाए,
1: इससे होई सुना ही बुरा,
0: उरे कहो किने कछ करा,
1: आप भला करतूत अतनीति,
0: आपे जाने अपने जी की,
1: आप साज धारी सब साच,
0: ओत पोते अपन संग राज,
1: ताकी गर्मित कही न जाए,
0: दूसर होए ता सोजी पाए,
1: इसका किया सब प्रवान,
0: गुर प्रसाद नानक हो जान,
1: जो जाने ते सदा सुख होए,
0: आप मलाए लय प्रभ सोए,
1: ओ धनवंत कुलवंत पतवंत,
0: जीवन मुक्त जिस हृदय भगवंत,
1: धन धन धन जन आया,
0: जिस प्रसाद सब जगत कराया,
1: जाने मन का यह सुहाओ,
0: जन के संग जित आवे नाम,
1: आप मुक्त मुक्त करे संसार।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਇਹ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤੇ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆਂ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਤੇ ਗੁਰੂ ਦੀ। ਤੇ ਜੇ ਪ੍ਰਭੂ ਦੀ ਸਮਝ ਨਹੀਂ ਤੇ ਗੁਰੂ ਦੀ ਸਮਝ ਵੀ ਨਹੀਂ, ਤੇ ਇਕੱਠ ਹੋਵੇ ਇੱਕ ਲੱਖ ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤੇ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦੇ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ ਧਨ ਦਾਨ ਦੇ ਦਿੱਤਾ ਸੇਵਾ ਹੈ, ਦਾਨ ਸਿਮਰਨ ਨਹੀਂ ਹੈ। ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ, ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ, ਬੇਈਮਾਨੀ ਕਰਕੇ ਧਨ ਕਮਾਇਆ ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ ਚਾਰ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ ਤੂੰ ਚਾਰ ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। सती पाप कर सत कमाए, बहुत वड्डा दानी है, जरूर बहुत वड्डा बेईमान होवेगा, क्योंकि पापा बाजो होवे नाही मोया साथ ना जाए, बहुत वड्डे पाप ना कीते जान तो इतना धन कठा ही नहीं होगा। फिर पाप का बोझ लाने वास्ते दान, महाराज कहते ने किस तरह हो सकता है, जेड़ा कठा कीता है पाप नाल, प्राप्त कीता है पाप नाल, उदे देन नाल पुन किस तरह हो गया। सती पाप कर सत कमाए, खैर धार्मिक इकट्ठ, धार्मिक सोझ बोझ नू पैदा करने वास्ते गुरु द्वारे होए सोझी पाइस, इत्थे आपां आया सूझ ते समझ लैण वास्ते। किस दी समझ? घर दी समझ, दर दी समझ। दर घर की सोझी ना है, ना घर दा पता ना दर दा पता। हुण होर भी मैं अर्ज करां, घर दे च प्रवेश उसनों मिलदा है जिहड़ा पहले दर ते पहुंचे, पहले दर ते पहुंचना होंदा, दरवाजा पहले होंदा। घर बाद दे सो दर के हा, सो घर के हा जित वै सर्व संभाले। एक होर भी अर्ज करदे हां, परमात्मा निराकार है, आकार तो रहत है, इनू बयान करके मैं अगे चला। सारा आकार उस तो आउंदा है जिहदा कोई आकार नहीं, सारे रूप उस तो आउंदे ने जिहदा कोई रूप नहीं, सारे रंग उस तो आउंदे ने जिहदा कोई रंग नहीं। चक्र चैन अर वर्ण जात अर पात नहिं जे, रूप रंग अर रेख बेख को कह न सकत, अरूप है अनूप है। या इंज कह लो, सारे मजहब भी उस तो आउंदे ने जिहदा कोई मजहब नहीं है। ऐ शब्द भी सुन लो महाराज गुरु गोबिंद सिंह जी दे, नमस्तम अमजबे, नमस्कार है प्रभु तैनू, तेरा कोई मजहब नहीं, कोई मजहब नमस्तम अमजबे, नमस्तस्त अजबे, ए अजब स्वरूप परमात्मा तैनू नमस्कार, तेरा कोई मजहब नहीं। ना तू हिंदू है, ना तू मुस्लिम है, ना तू सिख है, ना तू ईसाई है, ना तू यहूदी है, ना तू पारसी है, ना तू जैनी है, ना तू बौद्धी है, तेरा कोई मजहब नहीं, तेरी कोई जात पात नहीं, तेरे कोई तात मात नहीं, तेरा कोई मजहब नहीं। गुरु गोबिंद सिंह जी महाराज बड़ी हिम्मत से बड़ी जुरत दिखा रहे ने थे, नमस्तम अमजबे, नमस्कार है प्रभु तेनू, तू अमजब है, तेरा कोई मजहब नहीं। मजहब एक रास्ता है, मजहब का अगर कोई माण भी कर रहा है तो रस्ते दे चे, ठीक है रस्ते चे, घर तक पहुंचने वास्ते रास्ता चाहिए। घर पहुंच गया कोई मजहब नहीं, क्योंकि जिसका घर है, जिस दे घर दे जाना है, उसका कोई मजहब नहीं। सारिया नदियां सागर की तरफ जांदियां ने, हर नदी का किसी मुल्क नाल भी संबंध है, कुछ धार्मिक क्रियावां नाल भी संबंध है, इलाके नाल भी संबंध है, ते हर नदी का अपना नाम भी है। ए गंगा है, जमुना है, गोदावरी है, नर्मदा है, सतलुज है, ब्यास है, रावी है, चनाब है, जेलम है, ब्रह्मपुत्र है, इन्हां दा इलाकियां नाल और मुल्क नाल संबंध है। असी कह सकते हैं दरिया हिंदुस्तानी है, हिंदुस्तान दे च वगदा है। फिर इन्हां दे नाम ने, फिर दजला है, फरात है, इराक दे विच वगदे ने, तो मुलक ते इलाके दा संबंध उन्हां नाल जुड़ंदा है, भी ये दरिया इराकी ने, इराक दे ने, उत्थे वगदे ने, दजला फरात उत्थे वगदा। नील नदी मिस्र दे च वगदी है, तो असीं कह सकदे हां इह ते मिस्री है, इजिप्शन है, मिस्र दे च वगदी है, उस इलाके नाल इसका संबंध है, इसका नाम है। थेम दरिया इंग्लैंड दे च वगदा है, असी कह सकते हैं इसका इंग्लैंड नाल संबंध है, इसका नाम थेम है। पर जब सारे सागर दे चलीन हो जाते हैं, सारिया का नाम इको ही हो जाता है कि सागर, ना गंगा ना जमुना, ना सतलुज ना ब्यास, ना रावी ना चनाब, ना गोदावरी ना नर्मदा, ना दजला ना फिरात, ना नील ना थेम। जब भी कोई प्रभु दे चलीन हो जाता है, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਨਦੀ ਤੇ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤੇ ਛਿੱਕੇ ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਵੰਦ, ਬਿਠਾਓ ਉਸਨੂੰ ਤੱਤੀ ਤਵੀ ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ, ਈਸਾ ਸੋਲੀ ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲਦੀ ਦੇਗ ਦੇ ਚ ਬਿਠਾ ਰਹੇ ਹੋ,

0: ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ। ਹਰ ਸ਼ਹਿਰ ਵਿੱਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ। ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ। ਹਰ ਸ਼ਹਿਰ ਵਿੱਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਹੋਣਗੇ ਔਰ ਹੁੰਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ, ਦਰ ਦੇ ਚੋਂ ਲੰਘਣਾ ਪਏਗਾ। ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ। ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ, ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ, ਉਹੀ ਗੁਰੂ ਦੇ ਰੂਪ ਦੇ ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ ਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤੇ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ, मन जोत है, ए जोत देच जोत हो सकता है। मन तो जोत स्वरूप है, अपना मूल पहचान। मन सूक्ष्म शरीर है, इनरल बॉडी है, शरीर दे अंदर एक सूक्ष्म शरीर। कई पुरुष इस ढंग नाल भी जींदे ने और इतनी उच्ची जिंदगी बतीत करदे ने। वक्ती तौर ते सूक्ष्म शरीर दा संबंध अस्थूल शरीर नाल तोड़ भी देंदे ने, कुछ दिनां लई, कुछ घंटियां लई, कुछ समय लई। सनातन जग दे महान जगत गुरु शंकराचार्य एक महीने अपने शरीर चो निकल गए। इन्होंने अपना सूक्ष्म शरीर जिन्हों जोत कहिंदे ने, मन कहिंदे ने, कढ दिता। चेलियां नूं कहा इस शरीर की रक्षा करने, मैं एक महीने बाद आवांगा। पिछोकड़ सारी गाथा ना सुनावा, ये राम राय भी कर लेंदे सन, धन गुरु हर राय साहब जी दे साहिबजादे। अपनी पत्नी नूं कहा मैं 7 दिन बाद आवांगा, मैं होर मंडलां दे जाना, मेरी देही दा ख्याल रखें, मेरे शरीर दा ख्याल रखें। राम राय मसंदा नूं मौका मिल गया, राम राय दी देही नूं अग ला दईए ते आपां खुद गुरु बणे। ए विचकार रोड़ है, इनूं हटाओ। अर्थी सजा लई, अर्थी कढ़न लगे। राम राय दी पत्नी जारो जार रोंदी है, दुष्टो एक हफ्ता तो उड़ीक करो, अज ते 3 दिन हुए ने, मैनू कहे गए ने 7 दिन बाद मैं आवांगा, उड़ीक करो। नहीं, ये मर गए ने, ये मर गए। बड़े उसने तरले पाए, बड़े उसने रुदन कीता, मसंदा दी ताकत लै गए शमशान घाट, अग ला दिती, अद्धा शरीर जल गया। राम राय दा सूक्ष्म शरीर आया। पर पिंजरा जल चुकिया सी, घर जल चुकिया सी, घर रहण दे लायक नहीं रहा सी। फिर भी उस सूक्ष्म शरीर ने अस्थूल शरीर दे प्रवेश करन दी पूरी कोशिश की थी। अग उस सूक्ष्म शरीर नो नहीं साड़दी, पानी नहीं डोबदा। उस शरीर देच प्रवेश करके राम राय उच्ची आवाज देच बोले, दुष्टो मसंदो, तुसी मैनु जिंदा साड़े है, गुरु थानू जिंदा साड़ेगा। तुसी मैनु जिंदा जला देता है, गुरु थानू जिंदा जलाएगा। इन्हों सारे ही मसंदा नू देहरादून देच जिंदा जलाया गया। इस तरह दी अनेकां घटनावां ने आपां जितने बैठे ने इतने सत्संग दे सूक्ष्म शरीर होणगे, इतने होणगे। किहड़े सूक्ष्म शरीर? प्रथम ते ओ सिद्ध पुरुष जो इस अस्थूल देही दे किधरे भी होण, कि किसे सत्संग नूं मन भावदा ओ देख लैन दूरों, ते शरीर नाल पहुंचना बड़ा औखा होवे, सूक्ष्म शरीर कढ लैंदे ने, पहुंच जांदे। प्रथम। दूसरा, जिन्हां दी मौत हो गई, शरीर दी मौत हो गई, इहदी मौत ढेरी हो जांदा, मिट्टी हो जांदा, सूक्ष्म शरीर ना जलाया जांदा ना ढेरी होंदा। आम हालात विच शरीर दी मृत्यु तो बाद सूक्ष्म शरीर 13 दिन के अंदर किधरे ना किधरे गर्भ विच प्रवेश कर जाता है। हर वक्त मौत हो रही है, हर वक्त गर्भ विच प्रवेश करने की सहूलियत संसार विच मौजूद है। 13 दिन के अंदर अंदर इस सूक्ष्म देही किधरे ना किधरे प्रवेश कर जाती है। जो आम साधारण लोग ने, साधारण किसनों कहोगे, सच भी बोलते रहे, झूठ भी बोलते रहे, पुन भी करते रहे, पाप भी करते रहे, सत्संग भी करते रहे, कुसंगत भी करते रहे। चल के गुरबाणी की कथा भी सुनीए, गुरबाणी का पाठ भी करिए, गंदे गीत भी अलापीए। एक कदम अगे चलते रहे, एक कदम पिछे चलते रहे, ना अगे गए ना पिछे गए, उत्थे दे उत्थे इन्हां नूं साधारण कहिंदे। ये 13 दिनां दे अंदर किधरे ना किधरे गर्भ दे च प्रवेश कर जांदे। जिहड़े असाधारण साधारण नहीं ने, असाधारण असाधारण कौन? बड़ा भजन कीता है, बड़ा नाम जपे, बड़ी सेवा कीती है, बड़ी बंदगी कीती है, लेकिन मोक्ष गति तक नहीं पहुंच सके, दर तक नहीं पहुंच सके, घर तक नहीं पहुंच सके, रस्ते ची रह गए। दर दी समझ नहीं सी, समझ सी, घर दी समझ नहीं सी, समझ सी, फिर क्यों नहीं पहुंचे? वाट लंबी है, पेंडा बिखड़ा है। तुसी आखोगे ओ रस्ता केड़ा है, ओ पेंडा केड़ा है। हुण मैं अर्ज करा, ओ चलन दे नाल ही रस्ता बनदा, उंज कोई नहीं, उंज कोई नहीं। दो पंक्तियां मैं थानू सरवण करावा। गुरमुख खोज अगम है, ज्यों जल अंदर मीन फिरंदा, गुरमुख खोज अलक है, ज्यों आकाशे पंख उड़ंदा, मच्छी जैसे पानी विच चलदी है, उहदे चलन नाल रस्ता बनदा है, उंज कोई रस्ता नहीं, कोई रस्ता नहीं, चलदी है ते रस्ता बनदा, उंज नहीं है। पंछी आकाश दे जद उड़दा है, उड़दे ही मार्ग बनदा है, उंज कोई मार्ग नहीं है। गुरमुख अभ्यासी जैसे वाहिगुरु वाहिगुरु जपदा है, जपन नाल रस्ता बनदा है, उंज कोई रस्ता नहीं, कोई रस्ता, जपदे ही रस्ता बने। गुरमुख खोज अगम है, ज्यों जल अंदर मीन फिरंदा, मच्छी चल पई रस्ता बनदा गया। इन्हें जप आरंभ कर दिता है अमृत वेले, वाहेगुरु वाहेगुरु वाहेगुरु, कि जपना व्यर्थ नहीं जाएगा, एक तिल नहीं बनेगा ले व्यर्थ नहीं जाएगी, रस्ता बनेगा। ये गल वखरी है कि जीवन रस्ते च ही रह जाए या घर पहुंचे। जिहड़े चलते पै पर रस्ते च ही रह गए, घर तक ना पहुंचे, इन्हां नूं असाधारण कहिंदे ने। ये साधारण लोग नहीं ने, असाधारण ने। ये सूक्ष्म देह ही बहुत जल्द जन्म नहीं लैंदी, ये सूक्ष्म शरीर बहुत छेती गर्भ दे च प्रवेश नहीं करदा। क्यों? जितनी वाट इसने तय कीती है चल चल के, इतने ही संस्कारां वाली कोई मां होवे तां गर्भ दे च प्रवेश करनगे, वरना नहीं। इस तरह दी कोई मां होवे जिहड़े उन्हां कोल संस्कार ने चल चल के, जो उन्हां नूं अनुभव मिले है। दूसरे असाधारण कौन? जैसे 2.5 करोड़ बंदियां दा कातल है हिटलर, औरंगजेब अपने 3 भरावां नूं मार के, भतीजियां नूं मार के, अपने प्यो नूं जेल दे च पा के सिंघासन ते बैठा है। ये कम कोई ओ कर सकदा जिहदे कोल दिल नहीं पत्थर होवे, दिमाग ना जड़ होवे, मनुख ना वैशी होवे, दरिंदा होवे, ओ कर सकदा है। भतीजियां नूं भी मार दो, भरावां नूं भी मार दो, बुढ़े प्यो नूं भी जेल दे तड़पा के मारो, वड्डी भैन जहां आरा आई उन्हों जद पता चलिया कि दारे नूं भी मार दिता है। सुनिया सी उसने पहले शुजा नूं मार दिता है, मुराद नूं मार दिता है, पर जद हुण पता चलिया दारे नूं भी मार दिता है। दारा बड़ा नेक तबीयत इंसान सी, दानी मिजाज सी, और ज्ञानी सी, शायर सी, कवि सी, विद्वान सी, सूफी फकीरां दी ज्यादा संगत विच रहिंदा सी, फकीर तबीयत इंसान सी। ਜਹਾਂ ਆ ਰਾਏ ਵੱਡੀ ਭੈਣ ਇਸ ਵਿਰਾਹ ਨਾਲ ਬੜਾ ਪਿਆਰ ਕਰਦੀ ਸੀ ਔਰ ਬੜੀਆਂ ਦੁਆਵਾਂ ਦਿੰਦੀ ਸੀ ਤੂੰ ਖੁਦਾ ਦੇ ਮਾਰਗ ਤੇ ਚੱਲੇ ਹੈ ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ ਤੈਨੂੰ ਪੂਰੇ ਬਹੁਤ ਹਾਸਲ ਹੋਵੇ ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਰੋਂਦੀ ਹੋਈ ਆਈ ਔਰੰਗਜ਼ੇਬ ਕੋਲ ਪਹਿਲੇ ਤੇ ਬੜੀ ਤਾੜਨਾ ਕੀਤੀ ਮੂਰਖਾ ਤੂੰ ਇਹ ਕੀ ਕੀਤਾ ਮਾਸੂਮ ਬਿਰਾ ਖੁਦਾ ਤਰਸ ਬਿਰਾ ਖੁਦਾ ਸ਼ਨਾਸ ਜੋ ਸੀ ਔਰ ਬੜਾ ਫੈਜ਼ ਦਿਲ ਬੰਦਾ ਫਿਆਜ਼ ਦਿਲ ਬੰਦਾ ਬੜਾ ਦਾਨੀ ਮਿਜ਼ਾਜ ਦਾ ਤੂੰ ਉਹਨੂੰ ਵੀ ਮਾਰ ਦਿੱਤਾ ਕਹਿੰਦੇ ਅੰਦਰ ਇਤਨਾ ਜੋਸ਼ ਆਇਆ ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ ਇਹ ਤੂੰ ਕੀ ਕੀਤਾ ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ ਘਸੀਟ ਕੇ ਲੈ ਗਿਆ ਜਿਸ ਕਮਰੇ ਦੇ ਚ ਪਿਓ ਬੰਦ ਸੀ ਨਾਲ ਦੇ ਕਮਰੇ ਚ ਉਹਨੂੰ ਬੰਦ ਕੀਤਾ 7 ਸਾਲ ਵਿਚਾਰੀ ਜੇਲ੍ਹ ਦੇ ਚ ਰਹੀ ਹੈ ਇਹ ਕੰਮ ਕੋਈ ਉਹ ਕਰ ਸਕਦਾ ਹੈ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ ਕੁਛ ਵੀ ਨਹੀਂ ਕੁਛ ਵੀ ਨਹੀਂ ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ ਕਿਤਨਾ ਮੂੜ ਕਿਤਨਾ ਚੇਤ ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ ਮਾਸੂਮ ਬੱਚਾ ਹੈ ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ ਜਲ ਹਰਨਾਕਸ਼ ਥਲ ਹਰਨਾਕਸ਼ ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ ਧਿਆਨ ਨਾਲ ਸੁਣਨਾ ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ ਚ ਮੌਤ ਨਾ ਹੋਵੇ ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ ਮਨੁੱਖ ਐਸਾ ਸੁਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ ਐਸਾ ਸੁਖ ਤੇ ਕੇਵਲ ਪਰਮਾਤਮਾ ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚ ਨਾ ਬਦਲੇ ਉਸ ਮਹਾਂਸ਼ਕਤੀ ਦਾ ਨਾਂ ਹੀ ਤੇ ਪਰਮਾਤਮਾ ਔਰ ਕੀ ਹੈ ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ ਹੋਣਾ ਚਾਹੁੰਦਾ ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ ਹਰ ਇੱਕ ਨੂੰ ਦਿੱਤੀ ਹੈ ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ ਸਭ ਕੁਛ ਵੇਖਦਾ ਹੈ ਮਨੁੱਖ ਵੀ ਵੇਖਦਾ ਹੈ ਇਹ ਗੱਲ ਵੱਖਰੀ ਹੈ ਸਭ ਕੁਝ ਨੂੰ ਵੇਖਣ ਦੀ ਤੋਫੀਕ ਨਹੀਂ ਪਰ ਵੇਖਦਾ ਪਰਮਾਤਮਾ ਸੁਣਦਾ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਸਦਾ ਵੇਖਦਾ ਪਿਆ ਸਭ ਨੂੰ ਵੇਖਦਾ ਪਿਆ ਸਭ ਨੂੰ ਸੁਣਦਾ ਪਿਆ ਸਦਾ ਸੁਣਦਾ ਪਿਆ ਠਾਕਰ ਹਮਰਾ ਸਦ ਬੋਲਨਤਾ ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ ਅਨਾਹਦ ਨਾ ਮਨੁੱਖ ਵੀ ਸੁਣਦਾ ਹੈ ਵੇਖਦਾ ਹੈ ਮਨੁੱਖ ਵੀ ਸਮਝਦਾ ਹੈ ਪਰ ਸੀਮਤ ਹੈ ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ ਇਹ ਅਸੀਮ ਹੋਣਾ ਚਾਹੁੰਦਾ ਹੈ ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ ਪਰਮਾਤਮਾ ਹੋਣ ਦੀ ਇਸਦੇ ਅੰਦਰ ਭੁੱਖ ਹੈ ਔਰ ਇੰਜ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ ਔਰ ਐਸਾ ਹੋ ਸਕੇ ਪਰਮਾਤਮਾ ਹੋ ਸਕੇ ਐਸੀ ਤੋਫੀਕ ਵੀ ਪਰਮਾਤਮਾ ਨੇ ਦਿੱਤੀ ਹੈ ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ ਬਣਾਇਆ ਐ ਜ਼ਫਰ ਖਾਲਿਕ ਨੇ ਕਬ ਇਨਸਾਨ ਸੇ ਬੜਕਰ ਮਲਿਕ ਕੋ ਦੇਵ ਕੋ ਜਿਨ ਕੋ ਪਰੀ ਕੋ ਹੂਰੇ ਗਿਲਮਾ ਕੋ ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਫਰਵਰੀ ਦਾ ਮਹੀਨਾ ਪਿਛਲਿਆ ਇਸ ਸਾਲ ਦੇ ਜੋ ਲੰਘਿਆ। ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਅਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ ਸਹੀ, ਐਂ ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? 21/22 ਸੰਤ ਬਾਬਾ ਧਰ ਸਿੰਘ ਜੀ ਦੀ ਬਰਸੀ 'ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ? ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ, ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ, ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ, ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ? ਦਿਲ ਦੀ ਵਿਆਕੁਲਤਾ ਨਹੀਂ ਜਾਏਗੀ, ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ, ਹੁਣ ਸੱਚ ਤੇ ਪਰਮਾਤਮਾ। ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿਹਾ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: ਆਦੇਸ ਹੈ ਆਪੇਸ ਹੈ ਪੁਜੰਗ ਪ੍ਰਿਆਤ ਛੰਦ ਅਗਾਧ ਅਬਾਧ ਆਨੰਦੀ ਸਰੂਪ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परम तानंग नमो सर्व मंत्रंग नमो सर्व जंत्रंग नमो सर्व दृश्यंग नमो सर्व कृसंग नमो सर्व रंगे त्रिपंगी अनंगे नमो सर्व रंगे त्रिपंगी अनंगे नमो जीव जीवंग नमो बीज बीजे अखिजे अभिजे समस्तंग प्रसिजे कृपालंग स्वरूपे को कर्मंग प्रणासी सदा सर्वदा हृदय सिद्धंग निवासी चरपट शांत वै

ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤਰਾਣੰਗ ਸਰਬੰਗ ਭੂਤਾ ਸਰਬੰਗ ਜੋਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਸ਼ੰਤ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਨ ਤਰਮਾਨ ਦੇਵ ਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤ

ਰਾਗਾ ਜਤਰ ਤਤਰ ਦਿਸਾ ਵੇਸਾ ਹੋਏ ਫੈਲਿਆ ਨ ਰਾਗ ਨਾਮ ਕਾ ਬਿਹੀਨ ਪੇਖਤ ਧਾਮ ਹੁਨਹਿ ਜਾਹੇ ਸਰਬ ਮਾਰ ਸਰਬਤਰ ਮਾਰ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ

ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪਾ ਮੇਕਾ ਨੁਸਤ ਤੇਗ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪਾ ਸੂਤ ਅੰਗਹੀਨ ਭੰਗ ਨਾਤ ਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤਿਆਨ ਭੇਖ ਸਰਬ ਸ਼ਾਸਤਰ ਨ ਜਾਨੀ ਜਿਹੇ ਰੂਪ ਰੰਗ ਰੇਖ ਪਰਮ ਵੇਦ ਪੁਰਾਨ ਜਾ ਕਹਿ ਨੇਤ ਭਗਤ ਨਿਤ ਕੋੜ ਸਿਮਰਤ ਪੁਰਾਨ ਸ਼ਾਸਤਰ ਨਾ ਆਵਹਿ ਵਹ ਚਿਤ ਮਦ ਭਰ ਸੰਤ ਪ੍ਰਸਾਦ

ਜਾਂ ਨਿਰੁਕਤ ਸਰੂਪ ਹੈ, ਤ੍ਰਿਮੁਕਤ ਬਿਭੂਤ ਹੈ, ਭਰ ਭੂਤ ਪ੍ਰਭਾ ਹੈ, ਸੁਜੋਗਤ ਸੁਦਾ ਹੈ, ਸਦਾਵੰਗ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵ ਕਾਮ ਹੈ, ਨਿਰਬਾਧ ਸਰੂਪ ਹੈ, ਗਾਧ ਹੈ, ਨੂਪ ਹੈ, ਓਅੰਗ ਆਦਿ ਰੂਪ ਹੈ, ਅਨਾਦ ਸਰੂਪ ਹੈ, ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧ ਅਗੰਜ ਅਗਾਧ ਸੁਭੰਗ ਸਰਭਾਗ ਸੋ ਸਰਬਾਨੋਰਾਗ ਤ੍ਰਿਭੂਤ ਸਰੂਪ ਹੈ, ਛਿਜ ਹੈ, ਛੂਤ ਹੈ, ਕਨਰਕੰ ਪ੍ਰਨਾਸ ਹੈ।

ਪ੍ਰਾਣੰ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੋਗਤਾ ਸਰਬੰਗ ਮੁਕਤਾ ਰਸਾਵਲ ਸੰਤ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬ

ਗਨੀ ਮੁਲ ਖਰਾਜ ਹੈ, ਗਨੀ ਮੁਲ ਖਿਰਾਜ ਹੈ, ਗਰੀ ਬੁਲ ਨਿਵਾਜ ਹੈ, ਹਰੀ ਫੁਲ ਸਿਕਾਨ ਹੈ, ਰਾਸਲ ਫਿਕਾਨ ਹੈ, ਕਲੰਕ ਪ੍ਰਣਾਸ ਹੈ, ਸਮਸਤ ਉਲ ਨਿਵਾਸ ਹੈ, ਅਗੰਜੁਲ ਗਨੀ ਮੈਂ ਰਜਾਇਕ ਰਹੀ ਮੈਂ ਸਮਸਤਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪ੍ਰਣਾਸ ਹੈ ਬਿਹਸਤੁਲ ਨਿਵਾਸ ਹੈ।

ਕਾਲ ਗੁਰ ਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜਿਜ ਨ ਬਾਤ ਅਨਛਿਜ ਗਾਤ ਅਜਿਜ ਨ ਬਾਤ ਅਨਛੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਅਢੀਠ ਧਰਮ ਅਤ ਢੀਠ ਕਰਮ

ਜਾਸੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜ ਨਮੋ ਚੰਦਰ ਚੰਦਰ ਨਮੋ ਰਾਜ ਰਾਜ ਨਮੋ ਇੰਦਰ ਇੰਦਰ

ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਯੋ ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਯੋ ਸਾਚ ਕਹੂੰ ਸੁਨ ਲਿਹੋ ਸਭੈ।

ਪਿਆਰਾ ਨਮਸਕਾਰ ਤਿਸਹਿ ਕਉ ਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਆ ਸਤਰਨ ਕੋ ਪਲ ਮੋਹ ਬਦ ਕੀ ਆ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੂੰਚਰਿਆ ਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ

ਮਹਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨੰਦ ਭਿਨ ਭਿਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪਾ ਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਿਓ ਸੰਕਰ ਕੈਠਾ।

ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤ ਆਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਨਾ

ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਾਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ

ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤਿਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੰਗ

ਦੀ ਸੇਵਾ ਕਰਦਿਆਂ, ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ

ਸਤ ਗੁਰੂ ਜੀਓ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ, ਗ੍ਰਸਤ ਜੀਵਨ ਦਾ ਸੁਖ ਬਖਸ਼ਿਸ਼ ਕਰਨਾ, ਪਰਿਵਾਰਕ ਜੀਵਨ ਵਿਚ ਅੱਗੇ ਵਧਾਉਣਾ। ਬੀਬੀ ਜਤਿੰਦਰ ਕੌਰ ਨੂੰ ਆਪਣੇ ਚਰਨਾਂ ਦਾ ਪਿਆਰ, ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਨ। ਘਰ ਪਰਿਵਾਰ ਸੁਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਜੀਓ ਕੁਲਜੀਤ ਕੌਰ, ਸਵਨਪ੍ਰੀਤ ਕੌਰ, ਕਿਰਨਵੀਰ ਕੌਰ, ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਨੂੰ ਚਰਨਾਂ ਦਾ ਪਿਆਰ, ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਅੰਗ ਸੰਘ ਸਹਾਇਕ ਹੋਣਾ। ਸਤਿਗੁਰੂ ਜੀਓ ਆਰੰਭੇ ਹੋਏ ਕਾਰਜ ਅੰਗ ਸੰਘ ਸਹਾਇਕ ਹੋ ਕੇ ਕਾਰਜ ਰਾਸ ਕਰੋ ਜੀਓ, ਵਿਘਨਾਂ ਦਾ ਨਾਸ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੁਸ ਮਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸਾਲ ਸੋਚ ਪਵਿੱਤਰ, ਹੁਣ ਲਾਵੋ ਭੋਗ ਹਰ ਰਾਇ। ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਹੋਵੇ, ਜੋ ਛਕਿਆ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਜੀ। ਕਿਰਪਾ ਕਰੋ ਸਤਿਗੁਰੂ ਜੀ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੀ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। 1 ਅਗਸਤ ਨੂੰ ਮੀਰੀ ਪੀਰੀ ਨਗਰ ਕੀਰਤਨ ਸਵੇਰੇ 9 ਵਜੇ ਆਰੰਭ ਹੋਵੇਗਾ। 2 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਧੀਆਂ ਪੁੱਤਰ ਸਜੋ ਅੱਜ ਦੁਪਹਿਰੇ 12 ਵਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਜੋਂ ਜੋ ਸ਼੍ਰੋਮਣੀ ਕਮੇਟੀ ਨੇ ਬੱਸ ਵਿੱਚ ਸਰੂਪ ਬਿਰਾਜਮਾਨ ਕਰਕੇ ਕੰਟੇਨਰ ਚ ਪਾ ਕੇ ਸਮੁੰਦਰੀ ਜਹਾਜ਼ ਰਾਹੀਂ ਭੇਜੇ ਸਨ, ਉਹ ਜੋ 3-4 ਮਹੀਨੇ ਸਮੁੰਦਰ ਦੇ ਵਿੱਚ ਹੀ ਸਤਿਗੁਰਾਂ ਦੇ ਸਰੂਪ ਰਹੇ, ਸਿੰਘ ਸਭਾ ਗੁਰਦੁਆਰੇ ਵਾਲਿਆਂ ਨੇ ਮੰਗਵਾਏ ਸਨ, ਔਰ ਉਹ ਬੇਅਦਬੀ ਹੋਈ ਆ, ਬਹੁਤ ਵੱਡੀ, ਬਹੁਤ ਭਾਰੀ। ਉਸ ਵਜੋਂ ਸਾਧ ਸੰਗਤ ਜੀ ਅੱਜ ਬੜਾ ਭਾਰੀ ਸੰਗਤਾਂ ਦਾ ਇਕੱਠ ਹੋ ਰਿਹਾ ਹੈ। ਆਪਾਂ ਸਭਨਾਂ ਨੂੰ ਪਹੁੰਚਣ ਦੀ ਜ਼ਰੂਰਤ ਹੈ, ਜਾਣਾ ਚਾਹੀਦਾ, ਪਹੁੰਚਣਾ ਚਾਹੀਦਾ, ਜ਼ਰੂਰ ਪਹੁੰਚਿਓ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਕੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਅਤੇ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਰਹਿਮਤ, ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਨ ਨੂੰ ਇਹ ਸਭ ਤੋਂ ਉੱਤਮ ਦੇਹੀ, ਇਹ ਮਨੁੱਖਾ ਜਨਮ ਇੱਕ ਤੋਹਫੇ ਦੇ ਰੂਪ ਵਿੱਚ, ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਈ ਹੈ। ਆਓ, ਜੋ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਗੁਰਸਤ ਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉੱਠ, ਹਰ ਨਾਮ ਧਿਆਵੈ। ਸਾਨੂੰ ਨਾਮ ਜਪਣ ਦਾ ਹੁਕਮ ਹੈ, ਉਸ ਹੁਕਮ ਦੇ ਚੱਲਦੇ ਹੋਏ ਆਓ ਮੁੱਖ ਦੇ ਦੁਆਰਾ ਵਾਹਿਗੁਰੂ ਗੁਰਮੰਤਰ ਬੋਲੀਏ, ਜਪੀਏ। ਨੇਤਰ ਬੰਦ ਕਰਕੇ ਗੁਰਮੰਤਰ ਜਪਣਾ ਹੈ, ਨਾਲ ਨਾਲ ਸੁਣਨਾ ਹੈ, ਪੂਰਾ ਧਿਆਨ, ਪੂਰੀ ਇਕਾਗਰਤਾ ਜਪਣ ਅਤੇ ਸੁਣਨ ਦੇ ਵਿੱਚ ਰੱਖਦੇ ਹੋਏ ਆਓ ਜੀ, ਸਾਰੇ ਇੱਕੋ ਲੈਅ ਦੇ ਵਿੱਚ, ਇੱਕੋ ਚਾਲ ਦੇ ਵਿੱਚ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

0: Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai Guru Wai ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

Guru Vaheguru.

गुरु वाहे गुरु वाहे गुरु वाहे गुरु वाहे गुरु।

ਵਾਹਿਗੁਰੂ ਵਾਹਿ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਹੁਣ 7 ਵਜੇ ਤੋਂ 9 ਵਜੇ ਤੱਕ ਹਾਲ ਨੰਬਰ 2 ਦੇ ਵਿੱਚ ਇਸੇ ਤਰ੍ਹਾਂ ਸਿਮਰਨ ਦੇ ਅਭਿਆਸ ਜਾਰੀ ਰਹਿਣਗੇ ਅਤੇ ਮੇਨ ਦਰਬਾਰ ਹਾਲ ਦੇ ਵਿੱਚ ਹੁਣ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣ ਜਾ ਰਹੇ ਹਨ। ਆਪ ਦੋਨੋਂ ਪਾਸੇ ਹਾਜ਼ਰੀਆਂ ਲਵਾ ਕੇ ਆਪਣਾ ਸਮਾਂ ਸਫਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ।

ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌ ਨ ਦਾਵੈ ਤਹਿ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਜਾਣ ਡਟ ਕੀਤਾ। ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ।

ਸਚੇ ਤਿਆਵਨ ਕਾ ਸਦ ਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ, ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਕੇ ਹਜੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਦੀ ਪਵਿੱਤਰ ਹਜੂਰੀ ਦੇ ਵਿਚ ਸੁੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿਚ ਸੰਗਤੀ ਰੂਪ ਵਿਚ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ, ਉਪਰੰਤ ਆਸਾ ਜੀਆਂ ਦੀ ਵਾਰ, ਛੇ ਪੌੜੀਆਂ, ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦਰ ਕਰਦੇ ਸੇਵਕ ਬੀਬੀ ਮਨਜੀਤ ਕੌਰ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਤਿੰਨਾਂ ਹੀ ਪਰਿਵਾਰਾਂ ਨੂੰ ਆਪਣੇ ਚਰਨਾਂ ਦਾ ਪਿਆਰ, ਨਾ ਬਾਣੀ ਤੰਦਰੁਸਤੀਆਂ, ਸੁਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ। ਭਾਈ ਬੂਟਾ ਸਿੰਘ ਜੀ ਅਤੇ ਉਹਨਾਂ ਦੇ ਬੇਟੇ ਅਰਸ਼ਪ੍ਰੀਤ ਸਿੰਘ, ਰਣਜੋਤ ਸਿੰਘ ਜੋ ਪੰਜਾਬ ਵਿਚ ਰਹਿ ਰਹੇ ਨੇ, ਅਰਦਾਸ ਬੇਨਤੀ ਕਰਵਾ ਰਹੇ ਨੇ ਕਿ ਸਤਿਗੁਰੂ ਜੀ ਨਾਮ ਬਾਣੀ ਸੇਵਾ ਸਿਮਰਨ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਦਰ ਕਰਦੇ ਨਾਲ ਜੋੜਨਾ। ਭਾਈ ਹਾਕਮ ਸਿੰਘ, ਬੀਬੀ ਭਰਪੂਰ ਕੌਰ ਸਮੂਹ ਪਰਿਵਾਰ ਨੂੰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ, ਬੱਚਿਆਂ ਨੂੰ ਗੁਰਸਿੱਖੀ ਦੀਆਂ ਦਾਤਾਂ ਬਖਸ਼ ਕੇ ਨਵਾਜਣਾ, ਘਰ ਪਰਿਵਾਰ ਵਿਚ ਸੁਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਆਪ ਜੀ ਨੇ ਤਰਸ ਕੀਤਾ ਹੈ, ਸਹਿਜ ਪਾਠ ਦੀ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਜੀਓ ਮਦ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ, ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ, ਸੁਰਤ ਸ਼ਬਦ ਦੇ ਨਾਲ ਜੋੜਨੀ ਰਹਿੰਦੀ ਗੁਰਬਾਣੀ, ਸਿਰ ਤੇ ਮਿਹਰਾਂ ਪ੍ਰਾਥਰਾ ਕੇ ਸ਼ੁੱਧ ਤੇ ਸਪਸ਼ਟ ਸਤਿਕਾਰ ਦੇ ਨਾਲ ਪੜ੍ਹਾਉਣੀ, ਕਿਸੇ ਪ੍ਰਕਾਰ ਦੀ ਕੋਈ ਵਿਘਨ ਤਰੋਟੀ ਨਾ ਆਵਣ ਦੇਣੀ। ਗੁਰਜੀਤ ਕੌਰ ਸਮੂਹ ਪਰਿਵਾਰ ਬੱਚਿਆਂ ਨੂੰ ਆਪਣੇ ਚਰਨਾਂ ਦਾ ਪਿਆਰ, ਨਾ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਦਰ ਕਰਦੇ ਨਾਲ ਜੋੜਨਾ। ਸਤਿਗੁਰੂ ਜੀ ਬੀਬੀ ਰਜਿੰਦਰ ਕੌਰ ਸਮੂਹ ਪਰਿਵਾਰ ਨੂੰ ਨਾ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਦਰ ਕਰਦੇ ਨਾਲ ਜੋੜਨਾ। ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਮਹਾਰਾਜ ਸਾਹਿਬ ਜੀਓ, ਬਲਜੀਤ ਸਿੰਘ ਵੱਲੋਂ ਚੜ੍ਹਦੀ ਕਲਾ ਸੁਖ ਸ਼ਾਂਤੀ ਦੀ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਹਰਜਿੰਦਰ ਕੌਰ ਲਖਵਿੰਦਰ ਸਿੰਘ ਕੰਮ ਕਾਰ ਦੀ ਦਾਤ ਬਖਸ਼ਿਸ਼ ਕਰਨੀ, ਅੰਗ ਸੰਗ ਸਹਾਇਕ ਹੋਣਾ, ਪੀ ਆਰ ਦੀ ਦਾਤ ਬਖਸ਼ਿਸ਼ ਕਰੋ, ਅਰਦਾਸ ਬੇਨਤੀ ਕਰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ। ਸਤਿਗੁਰੂ ਜੀ ਦਿਲਬਾਗ ਸਿੰਘ ਨੂੰ ਸਮਤ ਬਖਸ਼ਿਸ਼ ਕਰਨੀ, ਗੁਰਸਿੱਖੀ ਨਾਮ ਬਾਣੀ ਦੀ ਦਾਤਾਂ ਬਖਸ਼ਿਸ਼ ਕਰਨੀ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕਸਾਲ ਸੋਚ ਪਵਿੱਤਰ, ਹੁਣ ਲਾਵੋ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਹੋਵੇ, ਜੋ ਸ਼ਕ ਆਪ ਜੀ ਕਾ ਨਾਮ
ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ, ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ।

ਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰਨਾ।

ਅਗਸਤ ਨੂੰ ਮੀਰੀ ਪੀਰੀ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਸਵੇਰੇ 9 ਵਜੇ ਪ੍ਰਾਰੰਭ ਹੋਵੇਗਾ। ਮੀਰੀ ਪੀਰੀ ਸ਼ਬਦ ਫਾਰਸੀ ਦਾ ਆ। ਮੀਰੀ ਮੀਨਜ ਅਮੀਰ, ਹੁਕਮ ਕਰਨ ਵਾਲਾ, ਸਰਦਾਰ, ਬਾਦਸ਼ਾਹ। ਪੀਰੀ ਅਧਿਆਤਮਕ ਤਲ ਦੇ ਉੱਪਰ ਵਾਹਿਗੁਰੂ ਦੀ ਬੰਦਗੀ ਕਰਨੀ। ਦੋਵੇਂ ਸ਼ਬਦ ਗੁਰਬਾਣੀ ਵਿੱਚ ਕਾਫੀ ਵਾਰ ਆਏ ਨੇ। ਸੂਰਨ ਬੀਰਨ ਮੀਰ ਨ ਖਾਨਮ, ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ। ਹੋਰ ਵੀ ਕਈਆਂ ਥਾਵਾਂ ਦੇ ਉੱਪਰ ਦੋਵੇਂ ਸ਼ਬਦਾਂ ਦਾ ਜ਼ਿਕਰ ਆਉਂਦਾ ਹੈ। ਤੋ ਸਾਧ ਸੰਗਤ ਜੀ, ਦੋਵਾਂ ਚੀਜ਼ਾਂ ਦਾ ਸੁਮੇਲ, ਜਿੱਥੇ ਰਾਗ ਹੈ ਨਾਲ ਸ਼ਬਦ ਹੈ, ਜਿੱਥੇ ਗੁਰਦੁਆਰੇ ਨਾਲ ਮਲ ਅਖਾੜਾ ਹੈ, ਦੇਗ ਦੇ ਨਾਲ ਤੇਗ ਹੈ, ਪੰਗਤ ਦੇ ਨਾਲ ਸੰਗਤ ਹੈ, ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿੱਥੇ ਫਕੀਰੀ ਲਿਬਾਸ ਆ, ਉੱਥੇ ਸ਼ਾਹੀ ਕਲਗੀਆਂ ਨੇ, ਬਾਦਸ਼ਾਹ ਵਾਲਾ ਰੋਬ। ਤੋ ਸੰਗਤ ਜੀ, ਉਹ ਦੋਵੇਂ ਚੀਜ਼ਾਂ ਦਾ ਸੁਮੇਲ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਔਰ ਇੱਕ ਸੰਤੁਲਨ ਜੀਵਨ ਦੇ ਵਾਸਤੇ ਬਹੁਤ ਜ਼ਰੂਰੀ ਚੀਜ਼ਾਂ ਨੇ। ਇੱਕ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਦੂਸਰੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਤੋ ਮੀਰੀ ਪੀਰੀ ਨਗਰ ਕੀਰਤਨ ਸਮਰਪਿਤ ਨਗਰ ਕੀਰਤਨ 9 ਵਜੇ 1 ਅਗਸਤ ਦਿਨ ਸ਼ਨੀਵਾਰ ਨੂੰ ਆਰੰਭ ਹੋਵੇਗਾ, ਜਿਸ ਨੂੰ ਸਮਰਪਿਤ 2 ਦਿਨ ਕਥਾ ਦਰਬਾਰ ਹੋਏ ਨੇ ਤੇ ਸੰਗਤ ਜੀ ਹੁਣ ਸ਼ਾਮਾਂ ਨੂੰ ਢਾਡੀ ਦਰਬਾਰ ਚੱਲ ਰਹੇ ਨੇ। 23 ਜੁਲਾਈ ਤੋਂ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਏ ਜਾਣਗੇ। ਵਿੱਚ ਹੀ 31 ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ 28, 29 ਤੇ 30 ਤਰੀਕ ਨੂੰ, ਔਰ ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੈ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੈ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀ ਦੇ ਧੀਆਂ ਪੁੱਤਰ ਸਜੋ। ਸਾਧ ਸੰਗਤ ਜੀ, ਜੋ ਸ਼੍ਰੋਮਣੀ ਕਮੇਟੀ ਨੇ 225 ਸਰੂਪ ਬੱਸ ਵਿੱਚ ਬਿਰਾਜਮਾਨ ਕਰਕੇ, ਤੇ ਉਹ ਬੱਸ ਵੀ ਬੜੀ ਪੁਰਾਣੀ ਜੀ, ਥਾਂ ਥਾਂ ਤੋਂ ਡੈਮੇਜ ਹੋਈ ਹੈ, ਉਹ ਕੰਟੇਨਰ ਦੇ ਵਿੱਚ ਬੰਦ ਕਰਕੇ ਫਿਰ ਉਹਨੂੰ ਸਮੁੰਦਰੀ ਜਹਾਜ਼ ਰਾਹੀਂ ਭੇਜਿਆ, ਤੇ ਇਹ ਜਿਹੜਾ ਪ੍ਰੋਸੈਸ ਹੈ ਸਮਾਂ ਇੱਕ 2-2.5-3 ਮਹੀਨੇ ਦਾ ਲੱਗ ਜਾਂਦਾ ਹੈ। ਤਾਂ ਉੱਥੇ ਇਹ ਨਹੀਂ ਕਿ ਵੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੜੇ ਪਿਆਰ ਦੇ ਨਾਲ, ਇਸ ਤਰ੍ਹਾਂ ਕੁਛ ਵੀ ਨਹੀਂ ਹੁੰਦਾ। ਫਿਰ ਉੱਥੇ ਨੇੜੇ ਅਫਸਰ ਹੁੰਦੇ ਨੇ ਚੈਕਿੰਗ ਕਰਨ ਵਾਲੇ, ਉਹਨਾਂ ਦੇ ਮੂੰਹ ਚ ਬੀੜੀਆਂ ਲੱਗੀਆਂ ਨੇ, ਪੈਰਾਂ ਚ ਉਹਨਾਂ ਨੂੰ ਬੂਟ ਪਏ ਹੁੰਦੇ ਨੇ, ਉਹਨਾਂ ਵਾਸਤੇ ਤੇ ਕਾਰਗੋ ਹੀ ਹੈ ਜੀ, ਸਮਾਨ ਹੀ ਆ। ਉਹ ਪਰਦੇ ਪਰੇ ਕਰਕੇ ਉੱਪਰ ਚੜ ਚੜ ਕੇ ਸਮਾਨ ਦੇ ਉੱਪਰ, ਕੀ ਪਤਾ ਉਹਨਾਂ ਨੇ ਕਿਵੇਂ ਕਿੰਨੀ ਬੇਅਦਬੀ ਕੀਤੀ ਆ, ਕਿੱਡੀ ਵੱਡੀ ਬੇਅਦਬੀ ਹੋਈ। ਤੇ ਮੰਗਾਏ ਕਿਹਨਾਂ ਨੇ? ਆ ਗੁਰਦੁਆਰਾ ਸਿੰਘ ਸਭਾ ਵਾਲਿਆਂ ਨੇ, ਤੇ ਸਾਰਿਆਂ ਗੁਰਦੁਆਰਿਆਂ ਨਾਲ ਸਲਾਹ ਹੁੰਦੀ। ਤੇ ਸੰਗਤ ਜੀ, ਉਹ ਆ ਪਿੱਛੇ ਜੇ ਕਾਨਫਰੰਸ ਕੀਤੀ ਆ, ਫਿਰ ਆ ਜਿਹੜੇ ਜਿਨ੍ਹਾਂ ਦੇ ਹਵਾਈ ਜਹਾਜ਼ ਚੱਲਦੇ ਨੇ ਉਹ ਕੰਪਨੀਆਂ ਨਾਲ ਗੱਲ ਵੀ ਕੀਤੀ ਆਪਣੇ ਸਿੰਘਾਂ ਨੇ। ਉਹ ਕਹਿੰਦੇ ਵੀ ਬਾਬਾ ਜੀ, ਜਦੋਂ ਵੀ ਸਾਲ ਵਿੱਚ ਆਪਾਂ ਕੋਈ ਵੀ ਇੱਕ ਨਵਾਂ ਜਹਾਜ਼ ਪਾਇਆ ਕਰਾਂਗੇ ਨਾ ਨਵਾਂ, ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਰਾਂਗੇ, ਉਹ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੰਗਾ ਲਿਆ ਕਰੋ ਤੁਸੀਂ, ਬੰਦਿਆਂ ਦੇ ਬੈਠਣ ਤੋਂ ਪਹਿਲਾਂ, ਸਭ ਤੋਂ ਪਹਿਲਾਂ। ਤੇ ਕਿੱਡੀ ਵੱਡੀ ਕੰਪਨੀਆਂ ਨੇ ਵੀ ਗੱਲ ਕੀਤੀ, ਪਰ ਆਪਾਂ ਕਿਸੇ ਨਾਲ ਗੱਲ ਸਲਾਹ ਕਰਨੀ ਨਹੀਂ, ਤੇ ਫਿਰ ਬੇਅਦਬੀ ਕਰਕੇ, ਫਿਰ ਇੱਥੋਂ ਜਦੋਂ ਟੋਹ ਕਰਕੇ ਲਿਆਂਦੀ ਬੱਸ ਪੋਰਟ ਤੋਂ, ਉੱਥੇ 5 ਪਿਆਰਾ ਕੋਈ ਨਾਲ ਨਹੀਂ ਗਿਆ। ਤਾਂ ਸੰਗਤ ਜੀ, ਹੈ ਤਾਂ ਬੇਅਦਬੀ ਬਹੁਤ ਵੱਡੀ, ਬਹੁਤ ਵੱਡੀ। ਗੁਰੂ ਅਰਜਨ ਸਾਹਿਬ ਪੋਥੀਆਂ ਲੈਣ ਜਾਂਦੇ ਤੇ ਪਾਲਕੀ ਸਾਹਿਬ ਵਿੱਚ ਬਿਰਾਜਮਾਨ ਕਰਕੇ ਨੰਗੀ ਚਰਨੀ ਆਪ ਚੌਰ ਸਾਹਿਬ ਕਰਦੇ ਨੇ, ਤੇ ਸੰਗਤਾਂ ਸ਼ਬਦ ਕੀਰਤਨ ਕਰਦੀਆਂ, ਤੇ ਬੇਅੰਤ ਸੰਗਤਾਂ ਨਾਲ ਆਉਂਦੀਆਂ, ਗੋਇੰਦਵਾਲ ਸਾਹਿਬ ਤੋਂ ਆਉਂਦੀਆਂ, ਗੁਰੂ ਕਲਗੀਧਰ ਪਾਤਸ਼ਾਹ ਕਰਤਾਰਪੁਰ ਸਾਹਿਬ ਤੋਂ, ਜੋ ਧੀਰ ਮਲੀਆਂ ਦੇ ਕੋਲ ਸਰੂਪ ਸੀ ਗੁਰੂ ਅਰਜਨ ਸਾਹਿਬ ਵਾਲਾ ਲਿਖਵਾਇਆ, ਉਹ ਲੈਣ ਵਾਸਤੇ ਭੇਜਦੇ, 25 ਸਿੰਘ ਭੇਜਦੇ। ਉਹ ਗੱਲ ਵੱਖਰੀ ਕਿ ਧੀਰ ਮਲ ਨੇ ਨਹੀਂ ਦਿੱਤਾ ਸਰੂਪ, ਪਰ ਸਿੰਘ ਤਾਂ 25 ਭੇਜੇ ਨਾ। ਤੋ ਖਾਲਸਾ ਜੀ, ਉਹ ਇਹ ਬਹੁਤ ਘੋਰ ਬੇਅਦਬੀ ਹੋਈ ਆ। ਉਸ ਸੰਬੰਧ ਵਿੱਚ ਅੱਜ ਬਹੁਤ ਭਾਰੀ ਆਪਣੇ ਗੁਰਦੁਆਰਾ ਸਾਹਿਬ 12 ਵਜੇ ਇਕੱਠ ਹੋ ਰਿਹਾ ਆ, ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ। ਕੋ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਤਰ੍ਹਾਂ ਨਿਰਾਦਰ ਨਾ ਹੋ ਸਕੇ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ

ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਖ਼ਤ ਸਾਹਿਬਾਨਾਂ ਉੱਪਰ ਸੁਭਾਏ ਮਾਨ ਹੋ ਕਰਕੇ ਜੀਵਾਂ ਦੇ ਕਲਿਆਣ ਲਈ, ਲੁਕਾਈ ਦੇ ਭਲੇ ਲਈ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ। ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ, ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ, ਬਚਨ ਕੇ ਬਲੀ ਤੇਗ ਦੇ ਧਨੀ, ਕਲਮ ਦੇ ਲਖਾਰੀ ਜ਼ੁਲਮ ਦੇ ਸ਼ਿਕਾਰੀ, ਨੀਲੇ ਦੇ ਸ਼ਾਹ ਅਸਵਾਰ, ਖਾਲਸਾ ਫੌਜਾਂ ਦੇ ਸਰਦਾਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਸਤਿਗੁਰਾਂ ਤੋਂ ਆਗਿਆ ਪਾਉਂਦਿਆਂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, ਜ਼ਿੰਦਗੀ ਦੇ ਬਚੇ ਸਵਾਸਾਂ ਅਨੁਸਾਰ ਆਪਣਿਆਂ ਚਰਨਾਂ ਦੀ ਸ਼ਰਨ ਬਖਸ਼ਣਾ ਕੀਤੀ ਹੈ। ਜਿੱਥੇ ਬਹਿ ਕਰਕੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਜੀਵਨ ਦੀ ਸੋਝੀ ਲੈਣੀ ਹੈ ਕਿ ਇਹ ਮਨੁੱਖਾ ਜਾਮਾ ਕਿਸ ਕਦਰ ਪ੍ਰਾਪਤ ਹੋਇਆ ਹੈ, ਕਿਵੇਂ ਬਤੀਤ ਕਰਨਾ ਹੈ, ਕਿਵੇਂ ਸਫਲਾ ਕਰਨਾ ਹੈ। ਦਰਅਸਲ ਜਿਨ੍ਹਾਂ ਦੇ ਉੱਪਰ ਸੱਚੇ ਸਤਿਗੁਰੂ ਜੀ ਅਥਾਹ ਕਿਰਪਾ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਆਪਣਿਆਂ ਚਰਨਾਂ ਦੀ ਸ਼ਰਨ ਬਖਸ਼ਣਾ ਕਰਦੇ ਨੇ। ਔਰ ਜਿਹੜੇ ਜੀਵ ਸਰੀਰ ਦੇ ਹੁੰਦਿਆਂ ਹੁੰਦਿਆਂ ਸੱਚੇ ਸਤਿਗੁਰਾਂ ਦਾ ਦਰ ਨਹੀਂ ਛੱਡਦੇ, ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬੈਠਦੇ ਨੇ, ਜਦੋਂ ਕਦੇ ਉਹ ਸਰੀਰ ਨੂੰ ਤਿਆਗ ਕਰਕੇ ਲੋਕ ਤੋਂ ਪ੍ਰਲੋਕ ਜਾਂਦੇ ਨੇ ਸੰਗਤ ਜੀ, ਫਿਰ ਵੀ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਹੀ ਪ੍ਰਾਪਤ ਹੁੰਦੀ ਹੈ। ਜਿਹੜੇ ਦੁਨੀਆਂ ਦੇ ਲੋਕ ਵਿਸ਼ੇ ਵਕਾਰਾਂ ਦੇ ਅੰਦਰ ਦੁਨਿਆਵੀ ਸੁੱਖਾਂ ਦੀ ਖਾਤਰ ਗੁਰੂ ਨਾਨਕ ਦਾ ਘਰ ਭੁੱਲ ਜਾਂਦੇ ਨੇ, ਸੰਸਾਰ ਦੇ ਅੰਦਰ ਸੁੱਖਾਂ ਨੂੰ ਲੱਭਦੇ ਫਿਰਦੇ ਨੇ, ਯਾਦ ਰੱਖਿਓ ਜਦੋਂ ਸਰੀਰ ਤਿਆਗਣਗੇ ਫਿਰ ਵੀ ਪਾਤਸ਼ਾਹ ਦਾ ਦਰ ਨਜ਼ਰ ਨਹੀਂ ਆਵੇਗਾ। 84 ਲੱਖ ਜੂਨਾਂ ਦੇ ਗੇੜ ਦੇ ਅੰਦਰ ਏਦਾਂ ਹੀ ਭਰਮਦੇ ਫਿਰਨਗੇ ਜਿਵੇਂ ਅੱਜ ਦੌੜਦੇ ਫਿਰਦੇ ਨੇ। ਭਗਤ ਫਰੀਦ ਜੀ ਜਿਸ ਵੇਲੇ ਸੰਗਤ ਜੀ ਪਰਮੇਸ਼ਰ ਦੀ ਬੰਦਗੀ ਕਰਦੇ ਸਾਰਾ ਸਾਰਾ ਦਿਨ ਚੌਂਕੜਾ ਮਾਰ ਕੇ ਬੈਠੇ ਰਹਿੰਦੇ, ਇੱਕ ਦਿਨ ਐਸਾ ਆਇਆ ਕਿ ਥੋੜੀ ਜਿਹੀ ਨੀਂਦਰ ਆਈ ਹੈ, ਅੱਖਾਂ ਦੀਆਂ ਪਲਕਾਂ ਮਿਚਣ ਲੱਗੀਆਂ ਨੇ, ਤੇ ਫਰੀਦ ਜੀਆਂ ਨੇ ਸੋਚਿਆ ਵੀ ਕੁਝ ਪਲ ਮੈਂ ਆਰਾਮ ਕਰ ਲਵਾਂ, ਵਿਘਨ ਪੈ ਰਿਹਾ ਹੈ ਬੰਦਗੀ ਅੰਦਰ। ਹੁਣ ਸੰਗਤ ਜੀ ਜਿੱਥੇ ਬੈਠੇ ਸਨ ਉੱਥੇ ਕੋਈ ਮਖਮਲੀ ਸੇਜ ਨਹੀਂ ਸੀ, ਸੁੰਦਰ ਸਰਾਣੇ ਨਹੀਂ ਸਨ। ਭਗਤ ਫਰੀਦ ਜੀਆਂ ਨੇ ਕੋਲ ਪਈ ਇੱਟ ਚੁੱਕੀ ਆ ਤੇ ਸਰਾਣੇ ਰੱਖ ਲਈ ਆ, ਨੇਤਰ ਬੰਦ ਕਰਕੇ ਲੰਮੇ ਪੈ ਗਏ ਨੇ। ਇੰਨੇ ਕੁ ਸਮੇਂ ਨੂੰ ਧਰਤੀ ਤੇ ਰੀਂਗਦਾ ਇੱਕ ਕੀੜਾ ਆਇਆ ਹੈ ਤੇ ਭਗਤ ਫਰੀਦ ਜੀਆਂ ਦੀ ਲੱਤ ਦੇ ਉੱਪਰ ਉਸਨੇ ਡੰਗ ਮਾਰਿਆ ਹੈ, ਦੰਦੀ ਵੱਢੀ ਹੈ, ਤੇ ਭਗਤ ਫਰੀਦ ਜੀ ਤੜਫ ਕੇ ਉੱਠੇ ਨੇ। ਜਲਦੀ ਨਾਲ ਕੀੜਾ ਝਾੜਿਆ ਹੈ, ਲੱਤ ਨੂੰ ਮਲਦੇ ਹੋਏ ਸੋਚਦੇ ਬਈ ਮੇਰੇ ਕੋਲੇ ਤੇ ਕੋਈ ਮਖਮਲੀ ਸੇਜ ਵੀ ਨਹੀਂ ਸੀ, ਮੇਰੇ ਕੋਲ ਤੇ ਸੁੰਦਰ ਸਰਾਣੇ ਵੀ ਨਹੀਂ ਸਨ, ਇਹ ਕੀੜਾ ਆ ਕੇ ਲੜਿਆ ਹੈ ਤੇ ਕੈਸਾ ਭਿਆਨਕ ਦੁੱਖ ਦਿੱਤਾ ਹੈ, ਕੈਸਾ ਦਰਦ ਸਰੀਰ ਦੇ ਅੰਦਰ ਵਿਆਪਿਆ ਹੈ। ਫਰੀਦਾ ਐਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆ ਜੁਗ ਵਾਪਰੇ ਇੱਕ ਤਪਿਆ ਪਾਸ, ਹਜੇ ਤੇ ਮੈਂ ਪਾਸਾ ਵੀ ਨਹੀਂ ਲਿਆ ਸੀ, ਹੁਣੇ ਹੀ ਸੁੱਤਾ ਸੀ। ਇਹ ਕੀੜਾ ਦਾ ਡੰਗ ਐਸਾ ਭਿਆਨਕ ਹੈ, ਕੀੜੇ ਨੇ ਐਸਾ ਦਰਦ ਦਿੱਤਾ ਹੈ ਤੇ ਜਿਹੜੇ ਲੋਕ ਗਾਫਲਾਂ ਦੇ ਵਾਂਗ ਸੁੰਦਰ ਸੇਜਾਂ ਦੇ ਉੱਪਰ ਸੁੱਤੇ ਰਹਿੰਦੇ ਨੇ, ਅੰਮ੍ਰਿਤ ਵੇਲਾ ਸਾਂਭਦੇ ਨਹੀਂ, ਤੇ ਜਦੋਂ ਜਮਾਂ ਦਾ ਡੰਡ ਮਿਲੇਗਾ ਉਹਨਾਂ ਨੂੰ ਕਿੰਨੀ ਪੀੜ ਵਿਆਪੇਗੀ। ਮੈਨੂੰ ਤੇ ਇੱਕ ਕੀੜੇ ਨੇ ਬੇਹਾਲ ਕਰ ਦਿੱਤਾ ਹੈ। ਜਦੋਂ ਜਮਕਾਲ ਸਹ ਹੇ ਸਿਰ ਡੰਡਾ ਹੇ, ਜਮਾਂ ਦੇ ਡੰਡੇ ਵੱਜਣਗੇ ਤੇ ਫਿਰ ਉਹਨਾਂ ਦੀ ਹਾਲਤ ਕੈਸੀ ਹੋਵੇਗੀ। ਇਸ ਲਈ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਅਕਸਰ ਆਪਣੀਆਂ ਕਥਾਵਾਂ ਦੇ ਅੰਦਰ ਆਖਦੇ, ਗੁਰਸਿੱਖਾ ਜੇ ਕਿਧਰੇ ਤੇਰਾ ਘਿਓ ਦਾ ਕਾਰੋਬਾਰ ਵੀ ਹੋਵੇ ਨਾ, ਤੇ ਸਵੇਰੇ ਸਵੇਰੇ ਕੋਈ ਐਸੀ ਘਟਨਾ ਘਟ ਜਾਵੇ ਵੀ 100 ਘੜਾ ਜਿਹੜਾ ਘਿਓ ਦਾ ਰੁੜ ਜਾਵੇ, ਟੁੱਟ ਜਾਵੇ, ਡੁੱਲ ਜਾਵੇ, ਤੂੰ ਉਸ ਘਿਓ ਦੀ ਚਿੰਤਾ ਨਹੀਂ ਕਰਨੀ, ਤੂੰ ਆਪਣਾ ਨੇਮ ਨਹੀਂ ਤਿਆਗਣਾ, ਗੁਰੂ ਪ੍ਰਤੀ ਪ੍ਰੇਮ ਨਹੀਂ ਤਿਆਗਣਾ, ਤੂੰ ਨਿਤ ਨੇਮ ਕਰਨਾ ਹੈ, ਉਸ ਪਰਮੇਸ਼ਰ ਦੀ ਬੰਦਗੀ ਕਰਨੀ ਹੈ। ਕਿਉਂ? ਡੁੱਲਿਆ ਹੋਇਆ ਘਿਓ ਇੱਕ ਨਾ ਇੱਕ ਦਿਨ ਫੇਰ ਜੁੜ ਜਾਵੇਗਾ, ਪਰ ਲੰਘਿਆ ਹੋਇਆ ਨੇਮ ਮੁੜ ਕੇ ਵਾਪਸ ਨਹੀਂ ਆਉਣਾ, ਖੁੰਝਿਆ ਹੋਇਆ ਵੇਲਾ ਮੁੜ ਕੇ ਵਾਪਸ ਨਹੀਂ ਆਉਣਾ। ਸੰਤ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਹੋਏ ਨੇ ਸੰਗਤ ਜੀ,

0: ਘੰਟਿਆਂ ਚੋਂ ਕੇਵਲ 2 ਕੁ ਘੰਟੇ ਸਰੀਰ ਨੂੰ ਆਰਾਮ ਦਿੰਦੇ ਸਨ, 22 ਘੰਟੇ ਸੇਵਾ ਸਿਮਰਨ ਦੇ ਅੰਦਰ ਲੰਘਾ ਦਿੰਦੇ ਸਨ। ਇੱਕ ਦਿਨ ਸੇਵਾ ਕਰਦੇ ਕਰਦੇ ਡਿੱਗ ਪਏ। ਨਾਲ ਦੇ ਸਿੰਘਾਂ ਨੇ ਚੱਕਿਆ, ਬੇਨਤੀ ਕੀਤੀ, ਮਹਾਂਪੁਰਖੋ ਹੁਣ ਜਵਾਨੀ ਵਾਲੀ ਅਵਸਥਾ ਨਹੀਂ ਰਹੀ, ਜੀਵਨ ਵਡੇਰਾ ਹੋ ਗਿਆ ਹੈ ਮਹਾਰਾਜ, ਆਪ ਜੀਆਂ ਦਾ ਸਰੀਰ ਬਿਰਧ ਹੋ ਗਿਆ। ਆਪ ਜੀ 2 ਘੰਟੇ ਨੀਂਦ ਲੈਂਦੇ ਹੋ, ਤੁਸੀਂ 4 ਘੰਟੇ ਸੌ ਜਿਆ ਕਰੋ, 2 ਕੁ ਘੰਟੇ ਹੋਰ ਵਧਾ ਲਵੋ। ਤੇ ਮਹਾਂਪੁਰਖ ਹੱਸ ਕੇ ਆਖਣ ਲੱਗੇ, ਭਾਈ ਗੁਰਸਿੱਖੋ, ਮੈਨੂੰ ਤੇ ਹਜੇ ਉਹ 2 ਘੰਟਿਆਂ ਦਾ ਫਿਕਰ ਪਿਆ ਏ ਵੀ ਮੈਂ ਉਹਨਾਂ ਦਾ ਲੇਖਾ ਕਿਵੇਂ ਦੇਵਾਂਗਾ ਜਿਹੜੇ ਮੈਂ ਸੌਂ ਕੇ ਲੰਘਾ ਦਿੰਦਾ। ਤੁਸੀਂ ਆਖਦੇ ਹੋ 2 ਘੰਟੇ ਹੋਰ ਸੌਂ ਜਿਆ ਕਰ, ਚੱਲ ਸੌਂ ਜਿਆ ਕਰੂੰਗਾ ਜੇਕਰ ਮੇਰੀ ਥਾਂ ਤੇ ਲੇਖਾ ਤੁਸੀਂ ਦੇ ਦੇਵੋਗੇ, ਮੇਰੀ ਥਾਂ ਤੇ ਲੇਖਾ ਤੁਸੀਂ ਦੇ ਦੇਵੋਗੇ ਨਾ, ਫਿਰ ਮੈਂ ਸੌਂ ਜਾਇਆ ਕਰਾਂਗਾ, ਮੈਨੂੰ ਤੇ ਉਹ 2 ਘੰਟਿਆਂ ਦਾ ਫਿਕਰ ਹੈ। ਫਿਰ ਸੰਗਤ ਜੀ, ਅਸੀਂ ਆਪਣੇ ਅੰਦਰ ਧਿਆਨ ਮਾਰੀਏ ਭਾਈ, 24 ਘੰਟਿਆਂ ਚੋਂ ਕਿੰਨਾ ਕੁ ਸਮਾਂ ਹੈ ਜਿਹੜਾ ਰੋਜ਼ ਗੁਰੂ ਦੇ ਲਈ ਕੱਢਦੇ ਹਾਂ, ਗੁਰੂ ਦੀ ਯਾਦ ਦੇ ਅੰਦਰ ਬਤੀਤ ਕਰਦੇ ਹਾਂ। ਸੰਸਾਰ ਦੇ ਲਈ ਤੇ ਸੰਗਤ ਜੀ 24 ਦੇ ਵਿੱਚੋਂ ਮੰਨ ਲਓ 16-17 ਘੰਟੇ ਸੰਸਾਰ ਲਈ ਨੇ। ਕਬੀਰ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਹੇ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਗਾਫਲ ਹਾਂ, ਅਗਿਆਨੀ ਹਾਂ, ਅਣਜਾਣ ਹਾਂ, ਇਸ ਲਈ ਇਹ ਜੀਵਨ ਇਸ ਕਦਰ ਬਤੀਤ ਹੋ ਰਿਹਾ। ਜੇ ਕਿਧਰੇ ਸੋਝੀ ਆ ਜਾਵੇ ਫਿਰ ਐਸਾ ਨਹੀਂ। ਇੱਥੇ ਹੁਣ ਅੱਜ ਦੇ ਪਵਿੱਤਰ ਹੁਕਮਨਾਮੇ ਦੇ ਅੰਦਰ 691 ਅੰਗ ਦੇ ਉੱਪਰ ਧਨਾਸਰੀ ਰਾਗ ਦੇ ਅੰਦਰ ਭਗਤ ਕਬੀਰ ਜੀਆਂ ਦੇ ਕੋਲ ਕੁਝ ਜਗਿਆਸੂ ਆਏ, ਨੇਮੀ ਪ੍ਰੇਮੀ ਆਏ, ਆ ਕੇ ਬੇਨਤੀ ਕੀਤੀ, ਭਗਤ ਕਬੀਰ ਜੀ ਕਿਰਪਾ ਕਰਕੇ ਦੱਸੋ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹਦੀ ਬੰਦਗੀ ਵਿੱਚ ਤੁਸੀਂ ਬੈਠਦੇ ਹੋ, ਉਹਦਾ ਅੰਤ ਕਿਸਨੇ ਪਾਇਆ ਹੈ, ਕਿਹੜਾ ਉਹਦੇ ਪਾਰਾਵਾਰ ਨੂੰ ਜਾਣਦਾ ਹੈ, ਕਿਹੜਾ ਉਹਦੇ ਭੇਦਾਂ ਨੂੰ ਜਾਣਦਾ ਹੈ, ਐਸੀ ਬੇਨਤੀ ਜਗਿਆਸੂਆਂ ਨੇ ਕੀਤੀ ਹੈ। ਆਓ ਜਿਸ ਪ੍ਰਕਾਰ ਫਿਰ ਭਗਤ ਕਬੀਰ ਜੀ ਆਏ ਹੋਏ ਜਗਿਆਸੂਆਂ ਨੂੰ ਸੰਗਤ ਜੀ ਉੱਤਰ ਉਪਦੇਸ਼ ਬਖਸ਼ਦੇ, ਸਰਵਣ ਕਰੀਏ ਜੀ।
1: ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ।
0: ਰਾਗ ਧਨਾਸਰੀ ਹੈ ਸੰਗਤ ਜੀ, ਔਰ ਇਸ ਧਨਾਸਰੀ ਰਾਗ ਦੇ ਅੰਦਰ ਇਥੋਂ ਤੱਕ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਸੰਪੂਰਨ ਹੈ। ਇਥੋਂ ਹੁਣ ਭਗਤਾਂ ਦੀ ਗੁਰਬਾਣੀ ਆਰੰਭ ਹੋ ਜਾਂਦੀ ਹੈ ਤੇ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਧਨਾਸਰੀ ਰਾਗ ਅੰਦਰ ਬਖਸ਼ਿਸ਼ ਕਰਦੇ ਨੇ।
1: ਇੱਕ ਓਅੰਕਾਰ,
0: ਇੱਕ ਉਹ ਅਦਵੈਤ ਸਰੂਪ ਹੈ, ਦਵੈਤ ਤੋਂ ਰਹਿਤ ਹੈ, ਉਹਦੇ ਵਰਗਾ ਕੋਈ ਹੋਰ ਨਹੀਂ, ਉਹਦੇ ਵਿੱਚ ਦੁਚਿੱਤੀ ਨਹੀਂ। ਜਿਵੇਂ ਦੁਨੀਆਂ ਅੰਦਰ ਦੁਚਿੱਤੀ ਹੈ ਵੀ ਆਹ ਕੰਮ ਕਰੀਏ ਜਾਂ ਨਾ ਕਰੀਏ, ਇੱਧਰ ਜਾਈਏ ਜਾਂ ਨਾ ਜਾਈਏ, ਉਹ ਦਵੈਸ਼ ਭਾਵਨਾ ਤੋਂ ਰਹਿਤ ਹੈ, ਇੱਕੋ ਹੀ ਹੈ। ਓਅੰਕਾਰ ਸਮੂਹ ਦਾ ਪ੍ਰਕਾਸ਼ਕ ਹੈ, ਸਾਰਿਆਂ ਜੀਵਾਂ ਦੇ ਅੰਦਰ ਉਹਦਾ ਵਰਤਾਰਾ ਵਰਤਦਾ ਹੈ। ਜਿਵੇਂ ਸੂਰਜ ਥੱਲੇ 100 ਘੜਾ ਪਾਣੀ ਦਾ ਭਰ ਕੇ ਰੱਖ ਦਈਏ, ਹਰ ਇੱਕ ਘੜੇ ਦੇ ਅੰਦਰੋਂ ਸੂਰਜ ਵੱਖਰਾ ਨਜ਼ਰ ਆਵੇਗਾ, ਪਰ ਅਸਮਾਨ ਵਿੱਚ ਇੱਕੋ ਹੀ ਹੈ। ਏਦਾਂ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਤੇ ਜਿਹੜੇ ਜੀਵ ਹਨ ਸਾਰਿਆਂ ਦੇ ਅੰਦਰ ਉਹਦਾ ਹੀ ਪ੍ਰਕਾਸ਼ ਹੈ। ਜਿਵੇਂ ਸੂਰਜ ਦੀਆਂ ਅਨੇਕਾਂ ਕਿਰਨਾਂ ਨਿਕਲਦੀਆਂ ਨੇ, ਸੂਰਜ ਇੱਕੋ ਹੀ ਹੈ ਤੇ ਜਦੋਂ ਉਹ ਸੰਗਤ ਜੀ ਸ਼ਾਮਾਂ ਢਲਦੀਆਂ ਨੇ ਤੇ ਉਹ ਸੂਰਜ ਦੀਆਂ ਕਿਰਨਾਂ ਵਾਪਸ ਸੂਰਜ ਵਿੱਚ ਸਮਾ ਜਾਂਦੀਆਂ ਨੇ। ਜਿਵੇਂ ਸਮੁੰਦਰ ਵਿੱਚੋਂ ਅਨੇਕਾਂ ਨਦੀਆਂ ਨਿਕਲਦੀਆਂ ਨੇ, ਨਦੀਆਂ ਨਿਕਲੀਆਂ ਨੇ ਸੰਸਾਰ ਦੀ ਪਰਿਕਰਮਾ ਕਰਦੀਆਂ ਹੋਈਆਂ, ਵਾਪਸ ਫੇਰ ਉਹਦੇ ਵਿੱਚ ਹੀ ਪਹੁੰਚ ਜਾਂਦੀਆਂ ਨੇ। ਜਿਵੇਂ ਸੋਨੇ ਦੇ ਗਹਿਣੇ ਸੋਨੇ ਤੋਂ ਵੱਖਰੇ ਨਹੀਂ, ਨਾਮ ਹੀ ਵੱਖਰੇ ਨੇ, ਲੱਕੜ ਦਾ ਫਰਨੀਚਰ ਲੱਕੜ ਤੋਂ ਵੱਖਰਾ ਥੋੜਾ ਹੈ। ਕਿਸੇ ਨੂੰ ਅਸੀਂ ਕੁਰਸੀ ਟੇਬਲ ਮੇਜ ਆਦਿਕ ਬਿੱਡ ਆਖ ਦਿੱਤਾ, ਹੈ ਸਾਰੀ ਲੱਕੜ ਹੈ, ਏਦਾਂ ਹੈ ਸਾਰਾ ਬ੍ਰਹਮ ਹੈ, ਸਾਰਾ ਅਕਾਲ ਪੁਰਖ ਵਾਹਿਗੁਰੂ ਦਾ ਵਰਤਾਰਾ ਹੈ। ਇਹ ਸਾਰੇ ਜਿਹੜੇ ਜੀਵ ਹਨ ਜਦੋਂ ਮਾਤ ਲੋਕ ਤੇ ਆ ਗਏ, ਜਨਮ ਹੋ ਗਿਆ, ਉਦੋਂ ਫਿਰ ਸੰਗਤ ਜੀ ਇਹਨਾਂ ਦੇ ਬਾਹਰੀ ਪਹਿਰਾਵੇ ਸਰੀਰ ਨੂੰ ਵੇਖ ਕੇ ਅਸੀਂ ਆਖ ਦਿੰਨੇ ਆ ਵੀ ਇਹ ਮੱਛੀ ਹੈ, ਇਹ ਡੱਡੂ ਹੈ, ਇਹ ਕੀੜਾ ਹੈ, ਇਹ ਕੁੱਤਾ ਹੈ, ਪਰ ਹੈ ਸਾਰਾ ਬ੍ਰਹਮ ਹੀ, ਹੈ ਸਾਰਾ ਅਕਾਲ ਪੁਰਖ ਵਾਹਿਗੁਰੂ ਦਾ ਬ੍ਰਹਮ ਹੀ। ਜਿਵੇਂ ਭਾਈ ਨੰਦ ਲਾਲ ਜੀ ਆਖਦੇ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ। ਇਹ ਗੁਰੂ ਕਲਗੀਧਰ ਇਹ ਜਿੰਨੀਆਂ ਵੀ ਅੱਖਾਂ ਦੇ ਅੰਦਰ ਪ੍ਰਕਾਸ਼ ਹੈ ਇਹਨਾਂ ਅੰਦਰ ਤੂੰ ਹੀ ਵੇਖ ਰਿਹਾ। ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਇਹ ਜਿੰਨੀਆਂ ਵੀ ਛਾਤੀਆਂ ਧੜਕ ਰਹੀਆਂ ਨੇ ਨਬਜਾਂ ਚੱਲਦੀਆਂ ਨੇ ਹਰ ਇੱਕ ਸੀਨੇ ਅੰਦਰ ਤੇਰੀ ਹੀ ਧੜਕਣ ਹੈ ਤੂੰ ਹੀ ਬੈਠਾ। ਜਿਵੇਂ ਸੰਗਤ ਜੀ ਭਾਈ ਕਨਈਆ ਜੀਆਂ ਨੂੰ ਆਪਣੇ ਪਰਾਏ ਦਾ ਭੇਤ ਮਿਟ ਗਿਆ ਸੀ ਮਿੱਤਰ ਦੁਸ਼ਮਣ ਦਾ ਭੇਤ ਮਿਟ ਗਿਆ ਸੀ ਸਾਰਿਆਂ ਅੰਦਰੋਂ ਇੱਕੋ ਵਾਹਿਗੁਰੂ ਗੁਰੂ ਕਲਗੀਧਰ ਹੀ ਨਜ਼ਰ ਆਉਂਦੇ। ਏਦਾਂ ਉਹ ਅਹੰਕਾਰ ਇਹ ਸਮੂਹ ਦਾ ਪ੍ਰਕਾਸ਼ਕ
1: ਸਤਿਗੁਰ ਪ੍ਰਸਾਦ
0: ਤੇ ਸਤ ਸੰਗਤ ਜੀ ਨਾਸ਼ ਤੋਂ ਰਹਿਤ ਹੈ ਗੁਰਚੇਤਨ ਸਰੂਪ ਹੈ ਪ੍ਰਸਾਦ ਆਨੰਦ ਸਰੂਪ ਹੈ ਭਾਵ ਐਸੇ ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ ਜੀ। ਏਦਾਂ ਸੰਗਤ ਜੀ ਇਹ ਬੀਜ ਮੰਤਰ ਹੈ ਪੰਜ ਮੰਤਰ ਨੇ ਵਾਹਿਗੁਰੂ ਵਾਹਿਗੁਰੂ ਗੁਰੂ ਮੰਤਰ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਫਿਰ ਇੱਕ ਓਅੰਕਾਰ ਤੋਂ ਲੈ ਕਰਕੇ ਗੁਰਪ੍ਰਸਾਦ ਤੱਕ ਇਹ ਮਹਾਂ ਮੰਤਰ ਹੈ ਇੱਕ ਓਅੰਕਾਰ ਤੋਂ ਲੈ ਕਰਕੇ ਨਾਨਕ ਹੋਸੀ ਭੀ ਸੱਚ ਤੱਕ ਇਹ ਮੂਲ ਮੰਤਰ ਹੈ ਔਰ ਸੰਪੂਰਨ ਜਪ ਜੀ ਸਾਹਿਬ ਦਾ ਪਾਠ ਸੰਗਤ ਜੀ ਇਹ ਮਾਲਾ ਮੰਤਰ ਹੈ। ਬੀਜ ਮੰਤਰ ਤੋਂ ਭਾਵ ਹੈ ਜਿਵੇਂ ਬੀਜ ਬੀਜਿਆ ਜਾਂਦਾ ਹੈ ਫਿਰ ਅੱਗੇ ਰੁੱਖ ਪੌਦੇ ਉੱਗੇ ਆਉਂਦੇ ਨੇ। ਆਰੰਭਤਾ ਦੇ ਵੇਲੇ ਉਸ ਪਰਮੇਸ਼ਰ ਦਾ ਮੰਗਲ ਕਰਦੇ ਭਗਤ ਕਬੀਰ ਜੀ ਏਦਾਂ ਇਹ ਬੀਜ ਮੰਤਰ ਦੀ ਵਰਤੋਂ ਕਰ ਰਹੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹਦੇ ਬੜੇ ਵੱਡੇ ਮਹੀਨੇ ਨੇ ਸੰਗਤ ਜੀ। ਜਿਵੇਂ ਵਾਹਿਗੁਰੂ ਸ਼ਬਦ ਹੈ ਤੇ ਛੋਟਾ ਜਿਹਾ ਪਰ ਚੌ ਯੁਗਾਂ ਦੀ ਭਗਤੀ ਹੈ ਸੰਗਤ ਜੀ। ਸਤਯੁਗ ਦੇ ਅੰਦਰ ਦੁਨੀਆਂ ਵਾਸਦੇਵ ਵਾਸਦੇਵ ਜਪਿਆ ਕਰਦੀ ਜਿਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ। ਤ੍ਰੇਤੇ ਦੇ ਅੰਦਰ ਲੋਕਾਂ ਨੇ ਹਰੀ ਹਰੀ ਜਪਣਾ ਸ਼ੁਰੂ ਕਰ ਦਿੱਤਾ ਫਿਰ ਸੰਗਤ ਜੀ ਦੁਆਪਰ ਯੁਗ ਆਇਆ ਤੇ ਗੋਬਿੰਦ ਗੋਬਿੰਦ ਗੋਬਿੰਦ। ਪਾਤਸ਼ਾਹ ਤੋਂ ਪਹਿਲਾਂ ਕਲਯੁਗ ਦੇ ਅੰਦਰ ਰਾਮ ਰਾਮ ਜਪਿਆ ਜਾਂਦਾ ਸੀ। ਚੌ ਯੁਗਾਂ ਦੇ ਅੱਖਰਾਂ ਨੂੰ ਇਕੱਠਿਆਂ ਕਰਕੇ ਮਹਾਰਾਜ ਨੇ ਵਾਹਿਗੁਰੂ ਸ਼ਬਦ ਦੀ ਵਰਤੋਂ ਕਰ ਦਿੱਤੀ। ਕੋਈ ਪ੍ਰੇਮ ਦੇ ਨਾਲ ਇੱਕ ਵਾਰੀ ਵਾਹਿਗੁਰੂ ਆਖ ਦੇਵੇ ਚੌ ਯੁਗਾਂ ਦੀ ਭਗਤੀ ਹੋ ਜਾਂਦੀ ਹੈ। ਫਿਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੱਚੇ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਦੁਪਹਿਰ ਦੇ ਵੇਲੇ ਸ਼ਿਕਾਰ ਨੂੰ ਚੜ੍ਹਦੇ ਨੇ ਸੰਗਤ ਜੀ। ਗੁਰਸਿੱਖ ਮਹਾਰਾਜ ਜੀਆਂ ਦਾ ਨੀਲਾ ਘੋੜਾ ਤਿਆਰ ਬਰ ਤਿਆਰ ਕਰਕੇ ਕਾਠੀ ਕਸ਼ ਕਰਕੇ ਪਾਤਸ਼ਾਹ ਦੇ ਹਜੂਰ ਲੈ ਕੇ ਆਏ। ਹੋਰ ਵੀ ਗੁਰਸਿੱਖ ਆਪਣੇ ਘੋੜਿਆਂ ਨੂੰ ਤਿਆਰ ਕਰਕੇ ਲਿਆਏ। ਮਰਿਆਦਾ ਸੀ ਵੀ ਜਿੰਨਾ ਸਮਾਂ ਗੁਰੂ ਕਲਗੀਧਰ ਜੀ ਸਵਾਰ ਨਹੀਂ ਹੁੰਦੇ ਸਨ ਉਹਨਾਂ ਸਮਾਂ ਬਾਕੀ ਗੁਰਸਿੱਖ ਵੀ ਹੇਠਾਂ ਖਲੋਤੇ ਰਹਿੰਦੇ। ਪਾਤਸ਼ਾਹ ਜੀ ਸਵਾਰ ਹੁੰਦੇ ਫੇਰ ਆਪ ਪਲਾਕੀਆਂ ਮਾਰ ਸਵਾਰ ਹੋ ਜਾਂਦੇ। ਅੱਜ ਪਾਤਸ਼ਾਹ ਜੀਆਂ ਦੇ ਸਨਮੁਖ ਘੋੜਾ ਆਇਆ ਹੈ। ਮਹਾਰਾਜ ਜੀਆਂ ਨੇ ਆਪਣੇ ਨੀਲੇ ਦੇ ਧੌਣ ਦੇ ਉੱਪਰ ਹੱਥ ਫੇਰਦਿਆਂ ਫੇਰਦਿਆਂ ਗੁਰਸਿੱਖਾਂ ਵੱਲ ਵੇਖ ਕੇ ਬਚਨ ਆਖਿਆ ਕਿ ਘੋੜੇ ਤੇ ਚੜ੍ਹਨ ਤੋਂ ਪਹਿਲਾਂ ਪਹਿਲਾਂ ਸਾਨੂੰ ਕੋਈ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅਰਥ ਸੁਣਾ ਦੇਵੇ। ਦੇਖੋ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅਰਥ ਕੋਈ ਸਾਨੂੰ ਸੁਣਾ ਦੇਵੇ। ਉਸ ਵਕਤ ਸੰਗਤ ਜੀ ਪੰਜ ਪਾਤਸ਼ਾਹੀਆਂ ਤੱਕ ਗੁਰਬਾਣੀ ਦਰਜ ਹੋ ਚੁੱਕੀ ਸੀ। ਕੋਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅਰਥ ਸੁਣਾ ਦੇਵੇ ਘੋੜੇ ਤੇ ਚੜ੍ਹਨ ਤੋਂ ਪਹਿਲਾਂ ਪਹਿਲਾਂ। ਕਵੀ ਜਨ ਖੜੇ ਸਨ, ਵਿਦਵਾਨ ਸਨ, ਹੈਰਾਨ ਹੋ ਗਏ ਵੀ ਇੰਨੇ ਕੁ ਥੋੜੇ ਸਮੇਂ ਦੇ ਅੰਦਰ ਕਿੰਨਾ ਕੁ ਸਮਾਂ ਲੱਗਦਾ ਹੈ? ਕੋਈ ਦੋ ਚਾਰ ਸਕਿੰਟ, ਦਸ ਸਕਿੰਟ? ਜਿਸ ਵੇਲੇ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਗੁਰਸਿੱਖਾਂ ਵੱਲ ਸੰਗਤਾਂ ਵੱਲ ਵੇਖ ਕੇ ਆਖਿਆ ਕੋਈ ਸਾਨੂੰ ਅਰਥ ਸੁਣਾ ਦੇਵੇ ਉਹਦਾ ਲੋਕ ਪਰਲੋਕ ਨਿਹਾਲ ਹੋ ਜਾਵੇਗਾ, ਇਧਰ ਗੁਰੂ ਕਲਗੀਧਰ ਨੇ ਆਪਣੇ ਪਵਿੱਤਰ ਚਰਨਾਂ ਨੂੰ ਰਕਾਬ ਚ ਪਾਇਆ ਹੈ। ਘੋੜੇ ਦੀ ਸੰਗਤ ਜੀ ਕਾਠੀ ਨੂੰ ਪਕੜ ਕੇ ਮਹਾਰਾਜ ਜੀਆਂ ਨੇ ਪਲਾਕੀ ਮਾਰ ਦਿੱਤੀ ਹੈ ਤੇ ਉਧਰ ਇੱਕ ਸੰਗਤ ਜੀ ਗੁਰੂ ਘਰ ਦਾ ਘੋੜਿਆਂ ਦੀ ਸੇਵਾ ਕਰਨ ਵਾਲਾ ਨਿਮਾਣਾ ਨਿਤਾਣਾ ਗੁਰਸਿੱਖ ਹੱਥ ਜੋੜ ਕੇ ਆਖਣ ਲੱਗਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਐਸੇ ਬੋਲ ਆਖੇ ਤੇ ਗੁਰੂ ਕਲਗੀਧਰ ਮਹਾਰਾਜ ਜੀ ਆਖਣ ਲੱਗੇ ਨਿਹਾਲ ਨਿਹਾਲ ਨਿਹਾਲ। ਭਾਈ ਗੁਰਸਿੱਖਾਂ ਤੇਰੀਆਂ ਪਹਿਲੀਆਂ ਕੁੱਲਾਂ ਨਿਹਾਲ, ਤੇਰੀਆਂ ਚੱਲ ਰਹੀਆਂ ਕੁੱਲਾਂ ਨਿਹਾਲ, ਤੇਰੀਆਂ ਆਉਣ ਵਾਲੀਆਂ ਕੁੱਲਾਂ ਨਿਹਾਲ, ਤੇਰਾ ਲੋਕ ਪ੍ਰਲੋਕ ਨਿਹਾਲੋ ਨਿਹਾਲ ਹੋ ਗਿਆ ਹੈ। ਕਵੀ ਜਣਾ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਕਿਰਪਾ ਕਰੋ ਮਹਾਰਾਜ, ਆਪ ਜੀਆਂ ਦੇ ਭੇਦਾਂ ਨੂੰ ਅਸੀਂ ਜਾਣ ਨਹੀਂ ਸਕਦੇ। ਇਤਨੀ ਗੁਰਬਾਣੀ ਔਰ ਅਰਥ ਮਹਾਰਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਤਸ਼ਾਹ ਜੀ ਹੱਸ ਕੇ ਆਖਣ ਲੱਗੇ, ਐ ਵਿਦਵਾਨੋ, ਬੀਜ ਛੋਟੇ ਹੀ ਹੁੰਦੇ ਨੇ। ਹੁਣ ਬੋੜ ਦਾ ਬੀਜ ਬੋੜ ਜਿੱਡਾ ਥੋੜੋ ਹੁੰਦਾ, ਬੀਜ ਤੇ ਛੋਟੇ ਹੀ ਹੁੰਦੇ ਨੇ, ਫੇਰ ਬੋੜ ਵਰਗੇ ਵਿਸ਼ਾਲ ਰੁੱਖ ਹੋ ਜਾਂਦੇ। ਫੇਰ ਵੀ ਪਾਤਸ਼ਾਹ ਜੀ, ਇਤਨੀ ਗੁਰਬਾਣੀ, ਪੰਜ ਪਾਤਸ਼ਾਹੀਆਂ ਦੀ ਗੁਰਬਾਣੀ ਹੈ, ਭਗਤ ਸਾਹਿਬਾਨਾਂ ਆਦਿਕ ਦੀ ਗੁਰਬਾਣੀ, ਭੱਟਾਂ ਦੀ ਗੁਰਬਾਣੀ ਹੈ। ਸਾਰੀ ਗੁਰਬਾਣੀ ਦੇ ਅਰਥ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਕਲਗੀਧਰ ਜੀ ਆਖਣ ਲੱਗੇ, ਭਾਈ ਗੁਰਸਿੱਖੋ, ਇਹ ਸਾਰੀ ਗੁਰਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਹੀ ਅਰਥ ਹੈ। ਇਹ ਸਾਰੀ ਗੁਰਬਾਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਹੀ ਅਰਥ ਹੈ ਅੱਗੇ ਤੋਂ ਅੱਗੇ, ਪਰ ਮੂਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਕਿਉਂ? ਕਿਉਂਕਿ ਇਸ ਸ਼ਬਦ ਦੇ ਅੰਦਰ ਹੀ ਸੰਗਤ ਜੀ ਸਾਰੇ ਖੰਡ ਬ੍ਰਹਿਮੰਡ ਲੋਕ ਪ੍ਰਲੋਕ ਆ ਜਾਂਦੇ। ਉਸ ਪਰਮੇਸ਼ਰ ਦੀ ਵਡਿਆਈ ਹੈ, ਉਹਦੀ ਬਾਬਤ ਦੱਸਿਆ ਜਾਂਦਾ ਹੈ ਕਿ ਜੀਵ ਨੂੰ ਪ੍ਰਾਪਤੀ ਕਿਵੇਂ ਹੁੰਦੀ ਹੈ। ਇੱਕ ਅਦਵੈਤ ਸਰੂਪ ਹੈ, ਦਵੈਤ ਤੋਂ ਰਹਿਤ ਹੈ। ਓਅੰਕਾਰ ਸਮੂਹ ਦਾ ਪ੍ਰਕਾਸ਼ਕ ਹੈ, ਸਤ ਨਾਸ਼ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ।
1: ਸਨਕ ਸਨੰਦ ਮਹੇਸ਼ ਸਮਾਨਾ।
0: ਭਗਤ ਕਬੀਰ ਜੀਆਂ ਨੂੰ ਜਿਸ ਵੇਲੇ ਬੇਨਤੀ ਕੀਤੀ ਕਿ ਭਗਤ ਜੀ ਕਿਰਪਾ ਕਰਕੇ ਦੱਸੋ ਉਸ ਪਰਮੇਸ਼ਰ ਦਾ ਅੰਤ ਕੀ ਨੇ ਪਾਇਆ ਹੈ, ਤੇ ਭਗਤ ਕਬੀਰ ਜੀ ਆਖਣ ਲੱਗੇ, ਵੇਖੋ ਭਾਈ, ਜਿਹੜੇ ਬ੍ਰਹਮੇ ਦੇ ਚਾਰ ਪੁੱਤਰ ਨੇ, ਸਨਕ, ਸਨੰਦ, ਸਨਤ ਕੁਮਾਰ ਤੇ ਸਨਾਤਨ, ਇਹ ਚਾਰ ਬ੍ਰਹਮੇ ਦੇ ਪੁੱਤਰ ਨੇ। ਰਾਜ ਭਾਗ ਨੂੰ ਛੱਡ ਕੇ ਇੱਕ ਦਿਨ ਬੇਨਤੀ ਕੀਤੀ, ਪਿਤਾ ਬ੍ਰਹਮਾ ਜੀ, ਆਪ ਜੀ ਰਾਜ ਭਾਗ ਸਾਂਭੋ, ਸਾਡੇ ਤੋਂ ਨਹੀਂ ਸਾਂਭਦਾ, ਅਸੀਂ ਤੇ ਹੁਣ ਉਸ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਅਸੀਂ ਹੁਣ ਉਸ ਵਾਹਿਗੁਰੂ ਦੀ ਬਾਬਤ ਜਾਣਨਾ ਹੈ, ਉਹਦੇ ਭੇਦਾਂ ਨੂੰ ਜਾਣਨਾ ਹੈ। ਚੌਂਕੜਾ ਮਾਰ ਕੇ ਬੈਠ ਗਏ। ਇਹ ਆਪਣਾ ਗੁਰੂ ਸੰਗਤ ਜੀ ਮਹੇਸ਼ ਭਗਵਾਨ ਸ਼ਿਵ ਜੀ ਨੂੰ ਮੰਨਦੇ ਸਨ, ਤੇ ਭਗਵਾਨ ਸ਼ਿਵਜੀ ਜੀ ਜਦੋਂ ਇੱਕ ਵਾਰੀ ਚੌਂਕੜਾ ਮਾਰ ਕੇ ਬੈਠਦੇ ਤੇ 88 ਸਾਲ ਉੱਠਦੇ ਨਹੀਂ ਸੀ, ਇਤਨਾ ਵੱਡਾ ਚੌਂਕੜਾ ਸੀ। ਇਹਨਾਂ ਨੇ ਸੋਚਿਆ ਵੀ ਅਸੀਂ ਵੀ ਚੌਂਕੜੇ ਮਾਰੀਏ, ਅਸੀਂ ਵੀ ਭੇਦ ਪਾਈਏ। ਇੱਥੇ ਭਗਤ ਕਬੀਰ ਜੀ ਆਖਦੇ, ਆਮ ਦੁਨੀਆਂ ਦੀ, ਆਮ ਵਿਦਵਾਨਾਂ ਦੀ ਗੱਲ ਤੇ ਛੱਡ ਦੇਵ, ਜਿਸ ਬ੍ਰਹਮੇ ਨੇ ਚਾਰ ਵੇਦ ਲਿਖੇ ਸਨ, ਉਹ ਵੀ ਇਹਦਾ ਅੰਤ ਜਾਣ ਨਹੀਂ ਸਕਿਆ, ਫਿਰ ਵੇਦਾਂ ਨੂੰ ਪੜ੍ਹਨ ਵਾਲੇ ਕਿਵੇਂ ਜਾਣ ਲੈਣ। ਇਹ ਸਨਕ ਹੈ, ਸਨੰਦ ਹੈ, ਸੰਤ ਕੁਮਾਰ ਹੈ, ਸਨਾਤਨ ਹੈ, ਬ੍ਰਹਮੇ ਦੇ ਚਾਰੇ ਪੁੱਤਰ ਔਰ ਮਹੇਸ਼ ਸਮਾਨਾ, ਜਿਹੜਾ ਮਹੇਸ਼ ਭਗਵਾਨ ਸ਼ਿਵਜੀ ਹੈ। 88 ਬਰੇ ਚੌਂਕੜੀ ਮਾਰਨ ਵਾਲਾ, ਉਹ ਵੀ ਇਹਦਿਆਂ ਭੇਦਾਂ ਨੂੰ ਜਾਣ ਨਹੀਂ ਸਕਿਆ। ਸੰਗਤ ਜੀ, ਉਸ ਪਰਮੇਸ਼ਰ ਦਾ ਪਾਰਾ ਵਾਰ ਹੱਦ ਸੀਮਾ ਹੈ ਹੀ ਨਹੀਂ। ਕਹਿਣੀ ਕਥਨੀ ਤੋਂ ਬਾਹਰ ਏਦਾਂ ਕਹਿ ਲਈਏ ਵੀ ਸਾਰੀ ਧਰਤੀ ਨੂੰ ਕਾਗਜ਼ ਬਣਾ ਲਈਏ, ਸਮੁੰਦਰਾਂ ਦੀ ਸ਼ਾਹੀ ਬਣਾ ਲਈਏ, ਜਿੰਨੇ ਵੀ ਰੁੱਖ ਧਰਤੀ ਤੇ ਨਜ਼ਰ ਆਉਂਦੇ ਕਲਮਾਂ ਬਣਾ ਲਈਏ, ਫਿਰ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਅੱਠਾਂ ਜੁਗਾਂ ਜਿੰਨੀ ਕਿਸੇ ਦੀ ਉਮਰ ਵੀ ਹੋ ਜਾਵੇ ਤੇ ਲਿਖਣ ਬਹਿ ਜਾਵੇ ਨਾ, ਤਾਂ ਵੀ ਉਹਦਾ ਅੰਤ ਪਾਇਆ ਨਹੀਂ ਜਾ ਸਕਦਾ। ਕੇਵਲ ਉਹਦੇ ਗੁਣਾਂ ਨੂੰ ਗਾ ਕਰਕੇ, ਸੁਣ ਕਰਕੇ, ਸਤਸੰਗਤ ਕਰਕੇ ਆਨੰਦ ਮਾਣਿਆ ਜਾ ਸਕਦਾ ਹੈ। ਭਾਈ, ਕੋਈ ਇੱਥੇ ਵਕਤਾ ਆਖੇ ਜਾਂ ਸਰੋਤਾ ਆਖੇ ਵੀ ਮੈਂ ਕਥਾ ਕੀਰਤਨ ਸੁਣ ਕੇ ਅੰਤ ਪਾ ਆਇਆ ਹਾਂ, ਨਹੀਂ ਸੰਗਤ ਜੀ, ਆਨੰਦ ਮਾਣ ਕੇ ਆਏ ਹਾਂ। ਕਿਵੇਂ? ਜਿਹੜਾ ਪਰਮੇਸ਼ਰ ਹੈ, ਅਗਾਧ ਬੋਧ ਸਮੁੰਦਰ ਦੇ ਵਰਗਾ ਹੈ ਔਰ ਸਾਡਾ ਜੀਵਨ ਮੱਛੀਆਂ ਵਰਗਾ ਹੈ। ਮੱਛੀ ਠੰਡੇ ਜਲ ਦਾ ਆਨੰਦ ਤੇ ਮਾਣ ਸਕਦੀ ਹੈ, ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਪਰਮੇਸ਼ਰ ਖੁੱਲ੍ਹੇ ਅਸਮਾਨ ਦੇ ਵਰਗਾ ਹੈ ਤੇ ਸਾਡਾ ਜੀਵਨ ਪੰਛੀ ਵਰਗਾ ਹੈ। ਪੰਛੀ ਠੰਡੀਆਂ ਹਵਾਵਾਂ ਦਾ ਉਡਾਰੀਆਂ ਭਰ ਕੇ ਆਨੰਦ ਤੇ ਮਾਣ ਸਕਦੇ ਨੇ, ਕਦੋਂ ਕਿਸੇ ਪੰਛੀ ਨੇ ਇਹ ਉਚਾਈ ਨਾਪੀ ਹੈ? ਸੰਗਤ ਜੀ, ਐਸਾ ਉਹ ਪਰਮੇਸ਼ਰ ਹੈ। ਅਸੀਂ ਤਾਂ ਲੂਣ ਦੀਆਂ ਡਲੀਆਂ ਹਾਂ, ਲੂਣ ਦੀਆਂ ਡਲੀਆਂ ਸਲਾਹ ਕਰ ਲੈਣ ਵੀ ਸਮੁੰਦਰ ਦਾ ਅੰਤ ਪਾਉਣਾ ਹੈ, ਪੈਂਦਿਆਂ ਸਾਰ ਔਕਾਤ ਮਿਟ ਜਾਂਦੀ, ਲੂਣ ਖੁਰ ਜਾਂਦਾ ਹੈ। ਇਸ ਲਈ ਭਗਤ ਕਬੀਰ ਜੀ ਆਖਦੇ, ਭਾਈ, ਉਹ ਪਰਮੇਸ਼ਰ ਜਿਹੜਾ ਹੈ ਉਹ ਅਗਾਧ ਬੋਧ ਹੈ, ਉਹਦਾ ਅੰਤ ਤਾਂ ਸਨਕ, ਸਨੰਦ, ਮਹੇਸ਼ ਸਮਾਨ। ਭਗਵਾਨ ਸ਼ਿਵਜੀ ਵਰਗੇ ਹੋਏ, ਉਹ ਵੀ ਉਹਦਾ ਅੰਤ ਪਾ ਨਹੀਂ ਸਕੇ। ਇੱਕ ਨਗਰ ਦੇ ਵਿੱਚ ਸੰਗਤ ਜੀ ਸੱਤ ਪੁਰਸ਼ ਦੀਵਾਨ ਸਜਾ ਕੇ ਬੈਠੇ ਸਨ। ਸਾਰਾ ਨਗਰ ਹੀ ਕਥਾ ਕੀਰਤਨ ਸੁਣਨ ਲਈ ਆਇਆ ਕਰੇ। ਜਦੋਂ ਥੋੜੇ ਜਿਹੇ ਦਿਨ ਰਹਿ ਗਏ ਨਾ, ਸੱਤ ਪੁਰਸ਼ਾਂ ਨੇ ਪੁੱਛਿਆ ਵੀ ਕੋਈ ਐਸਾ ਤੇ ਨਹੀਂ ਜਿਹੜਾ ਸੰਗਤ ਵਿੱਚ ਨਹੀਂ ਆਉਂਦਾ। ਨਗਰ ਦਿਆਂ ਲੋਕਾਂ ਨੇ ਦੱਸਿਆ ਜੀ, ਜਿਹੜਾ ਆਹ ਨੌਜਵਾਨ ਬੈਠਾ ਹੈ ਨਾ ਤੁਹਾਡੇ ਕੋਲੇ, ਇਹਦਾ ਵੱਡਾ ਭਰਾ ਹੈ, ਬੜਾ ਹੀ ਮਨਮੁੱਖ ਹੈ। ਉਹ ਕਦੇ ਵੀ ਸਤ ਸੰਗਤ ਵਿੱਚ ਆਪ ਤੇ ਕੀ ਆਉਣਾ ਏ, ਜਿਹੜੇ ਆਉਂਦੇ ਉਹਨਾਂ ਨੂੰ ਵੀ ਬੁਰਾ ਭਲਾ ਬੋਲਦਾ, ਗਾਲ ਗਲੋਚੀ ਕਰਦਾ। ਇਹ ਤੇ ਵਿਹਲਿਆਂ ਦਾ ਕੰਮ ਹੈ, ਹੁਣ ਵੀ ਆਖ ਦਿੰਦੇ ਵੀ ਇਹ ਤੇ ਵਿਹਲਿਆਂ ਦਾ ਕੰਮ ਹੈ। ਏਦਾਂ ਮਹਾਰਾਜ ਬੁਰਾ ਭਲਾ ਬੋਲਦਾ ਹੈ ਤੇ ਮਹਾਂਪੁਰਖ ਆਖਣ ਲੱਗੇ, ਭਾਈ ਨੌਜਵਾਨਾਂ ਆਪਣੇ ਵੱਡੇ ਭਾਈ ਨੂੰ ਸਮਝਾ ਕੇ ਕੱਲ ਨੂੰ ਲੈ ਕੇ ਆਈ, ਸਤ ਸੰਗਤ ਕਰੇਗਾ, ਗੁਰੂ ਕੇ ਦਰਸ਼ਨ ਕਰੇਗਾ ਤੇ ਜੀਵਨ ਬਦਲ ਜਾਵੇਗਾ। ਆਖਣ ਲੱਗੇ ਮਹਾਂਪੁਰਖ, ਉਹਨੇ ਨਹੀਂ ਆਉਣਾ। ਮਹਾਂਪੁਰਖ ਆਖਣ ਲੱਗੇ, ਫਿਰ ਉਹਨੇ ਨਹੀਂ ਆਉਣਾ ਤੇ ਅਸੀਂ ਚਲੇ ਜਾਵਾਂਗੇ। ਮਰੀਜ਼ ਡਾਕਟਰ ਕੋਲੇ ਆਵੇ, ਡਾਕਟਰ ਮਰੀਜ਼ ਕੋਲੇ ਜਾਵੇ, ਦਵਾਈ ਤੇ ਮਰੀਜ਼ ਨੂੰ ਹੀ ਮਿਲਣੀ ਹੈ, ਰੋਗ ਤੇ ਮਰੀਜ਼ ਦਾ ਹੀ ਕੱਟਿਆ ਜਾਣਾ। ਮਹਾਂਪੁਰਖ ਸੰਗਤ ਜੀ ਅਗਲੇ ਦਿਨ ਘਰੇ ਗਏ ਤੇ ਦਰਵਾਜ਼ਾ ਬੰਦ ਕਰਕੇ ਬੈਠਾ ਬੋਲ ਕਬੋਲ ਜੇ ਬੋਲੀ ਜਾਵੇ। ਦਰਵਾਜ਼ਾ ਖੜਕਾਇਆ ਹੈ, ਖੋਲਦਾ ਨਹੀਂ ਤੇ ਮਹਾਂਪੁਰਖਾਂ ਨੇ ਆਵਾਜ਼ ਦਿੱਤੀ, ਭਲਿਆ ਦਰਵਾਜ਼ਾ ਤੇ ਖੋਲ ਦੇ। ਬਹੁਤੇ ਵੇਰੀ ਆਖਣ ਤੇ ਮੱਥੇ ਤੇ ਤਿਉੜੀ ਪਾ ਕੇ ਦਰਵਾਜ਼ਾ ਖੋਲਿਆ ਏ ਤੇ ਮਹਾਂਪੁਰਖਾਂ ਨੇ ਆਖਣਾ ਕੀਤਾ, ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਗਾਲ ਕੱਢ ਕੇ ਆਖਣ ਲੱਗਾ ਵੀ ਮੈਂ ਨਹੀਂ ਇਸ ਵਾਹਿਗੁਰੂ ਨੂੰ ਜਪਣਾ। ਮੱਥੇ ਦੇ ਲੇਖ ਪੜ੍ਹ ਲਏ ਤੇ ਮਹਾਂਪੁਰਖਾਂ ਨੇ ਆਖਿਆ, ਭਾਈ ਠੀਕ ਹੈ, ਨਹੀਂ ਜਪਣਾ ਤੇ ਤੇਰੀ ਮਰਜ਼ੀ ਹੈ, ਪਰ ਅੱਜ ਦੀ ਰਾਤ ਹੀ ਬਾਕੀ ਹੈ, ਸਵੇਰ ਹੁੰਦਿਆਂ ਇਸ ਸਰੀਰ ਨੂੰ ਛੱਡ ਜਾਵੇਂਗਾ। ਪਰ ਤੂੰ ਗਾਲ ਕੱਢ ਕੇ ਲਿਆ ਏ, ਪਰ ਇੱਕ ਵਾਰੀ ਵਾਹਿਗੁਰੂ ਦਾ ਨਾਮ ਤੇ ਲਿਆ ਏ, ਜਦੋਂ ਲੇਖਾ ਜੋਖਾ ਹੋਵੇਗਾ ਪੁੱਛਣਗੇ ਵੀ ਜਿਹੜਾ ਇੱਕ ਵਾਰੀ ਵਾਹਿਗੁਰੂ ਜਪਿਆ ਏ, ਇਹਦਾ ਕੀ ਲੈਣਾ ਏ, ਸਾਡੇ ਬਚਨਾਂ ਨੂੰ ਯਾਦ ਰੱਖੀ, ਤੂੰ ਆਖੀ ਮੈਨੂੰ ਵਾਹਿਗੁਰੂ ਦੀ ਕੀਮਤ ਦੇ ਦੇਵ, ਇਹਦਾ ਮੁੱਲ ਦੇ ਦੇਵ, ਬਸ ਇੰਨਾ ਬਚਨ ਆਖਣਾ। ਐਸੀ ਦੇਵ ਨੇਤ ਹੋਈ, ਸਮੇਂ ਅਨੁਸਾਰ ਅਗਲੇ ਦਿਨ ਸੰਗਤ ਜੀ ਸੁੱਤਾ ਤੇ ਅਗਲੇ ਦਿਨ ਉੱਠਿਆ ਹੀ ਨਾ, ਸਰੀਰ ਨੂੰ ਫੂਕ ਦਿੱਤਾ, ਕਿਰਿਆ ਕਰਮ ਕਰ ਦਿੱਤਾ ਤੇ ਦਰਗਾਹ ਵਿੱਚ ਪਹੁੰਚਿਆ ਹੈ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਬਹੀ ਖਾਤੇ ਖੋਲਣੇ ਕੀਤੇ, ਸਾਰਾ ਜੀਵਨ ਵਿਸ਼ੇ ਬਕਾਰਾਂ ਦੇ ਨਾਲ ਔਗਣਾਂ ਦੇ ਨਾਲ ਭਰਿਆ ਹੈ। ਪਰ ਜਿਸ ਵੇਲੇ ਸੰਗਤ ਜੀ ਇੱਕ ਵਾਰੀ ਵਾਹਿਗੁਰੂ ਦਾ ਨਾਮ ਜਪਿਆ ਵੇਖਿਆ ਤੇ ਧਰਮ ਰਾਜੇ ਨੇ ਪੁੱਛਿਆ, ਦੱਸ ਭਾਈ ਸਾਰਾ ਜੀਵਨ ਤੇ ਔਗਣਾਂ ਦਾ ਏ, ਪਹੁੰਚਣਾ ਤੇ ਤੂੰ ਨਰਕਾਂ ਵਿੱਚ ਹਾਂ, ਇੱਕ ਵਾਰੀ ਵਾਹਿਗੁਰੂ ਆਖਿਆ, ਦੱਸ ਇਹਦੇ ਬੱਟੇ ਕੀ ਦਈਏ, ਤੇ ਸਤ ਪੁਰਸ਼ਾਂ ਦਾ ਬਚਨ ਯਾਦ ਆ ਗਿਆ, ਮੈਨੂੰ ਇਹਦੀ ਕੀਮਤ ਦੇ ਦੇਵੋ, ਇਹਦਾ ਮੁੱਲ ਦੇ ਦੇਵ। ਧਰਮ ਰਾਜਾ ਸੋਚਣ ਲੱਗਾ ਵੀ ਇਹ ਤੇ ਕਦੇ ਕਿਸੇ ਨੇ ਮੰਗਿਆ ਹੀ ਨਹੀਂ, ਵੱਧ ਤੋਂ ਵੱਧ ਸੁੱਖ ਮੰਗ ਲੈਂਦੇ ਨੇ, ਜੀਵਨ ਦੁਬਾਰੇ ਮੰਗ ਲੈਂਦੇ ਨੇ, ਇਹ ਤੇ ਕਦੇ ਮੰਗਿਆ ਹੀ ਨਹੀਂ, ਹੁਣ ਮੈਨੂੰ ਇਹਦੀ ਕੀਮਤ ਪਤਾ ਕੋਈ ਨਹੀਂ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਕੋਈ ਵੀ ਨਹੀਂ ਜਾਣਦਾ ਕੀਮਤ। ਸੋਚਿਆ ਵੀ ਕਿਉਂ ਨਾ ਬ੍ਰਹਮੇ ਨੂੰ ਪੁੱਛੀਏ, ਜਿਹਨੇ ਸ੍ਰਿਸ਼ਟੀ ਸਾਜੀ ਹੈ। ਬ੍ਰਹਮਾ ਆਖਣ ਲੱਗਾ ਵੀ ਜਪਿਆ ਤੇ ਹੈ, ਪਰ ਇਹਦਾ ਮੁੱਲ ਕੀ, ਕੀਮਤ ਕੀ ਪਤਾ ਨਹੀਂ। ਕਿਉਂ ਨਾ ਵਿਸ਼ਨੂੰ ਨੂੰ ਪੁੱਛੀਏ, ਪਾਲਣਾ ਕਰਦਾ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਬਾਨ। ਵਿਸ਼ਨੂੰ ਆਖਣ ਲੱਗਾ ਵੀ ਮੈਨੂੰ ਵੀ ਪਤਾ ਨਹੀਂ। ਭਗਵਾਨ ਸ਼ਿਵਜੀ 88 ਬਰੇ ਜਪਦੇ ਰਹਿੰਦੇ, ਉਹਨੂੰ ਪੁੱਛ ਲਈਏ ਤੇ ਸ਼ਿਵਜੀ ਜੀ ਨੇ ਵੀ ਆਖਿਆ ਵੀ ਜਪਿਆ ਤੇ ਹੈ, ਪਰ ਮੁੱਲ ਕੀ, ਕੀਮਤ ਕੀ ਪਤਾ ਨਹੀਂ। ਕਿਉਂ ਨਾ ਉਸ ਨੂੰ ਪੁੱਛੀਏ, ਅਕਾਲ ਪੁਰਖ ਵਾਹਿਗੁਰੂ ਨੂੰ ਪੁੱਛੀਏ, ਜਿਹਨੇ ਇਹ ਨਾਮ ਪੈਦਾ ਕੀਤਾ ਜਾਂ ਜਿਸ ਦਾ ਨਾਮ ਹੈ। ਦਰਗਾਹ ਦੇ ਦਰਵਾਜ਼ੇ ਅੱਗੇ ਪਹੁੰਚੇ ਨੇ, ਦਰਵਾਜ਼ਾ ਖੁੱਲਿਆ ਏ ਤੇ ਉਸ ਮਨਮੁੱਖ ਨੂੰ ਅੰਦਰ ਲੰਘਾ ਦਿੱਤਾ ਏ। ਅੰਦਰ ਜਾ ਕਰਕੇ ਪਰਮੇਸ਼ਰ ਦੇ ਸਨਮੁਖ ਹੋਇਆ ਹੈ ਤੇ ਉੱਚੀ ਉੱਚੀ ਧਾਹਾਂ ਮਾਰ ਕੇ ਰੋਂਦਾ ਏ। ਪੁੱਛਿਆ, ਪਰਮੇਸ਼ਰ ਨੇ ਤੇਰੇ ਰੋਣ ਦਾ ਕਾਰਨ ਕੀ ਹੈ? ਐ ਪਰਮੇਸ਼ਰ, ਮੈਂ ਵੇਖਿਆ ਏ ਨਰਕਾਂ ਵਿੱਚ ਕਿਵੇਂ ਜੀਵ ਤੜਫ ਰਹੇ ਨੇ, ਕੁਰਲਾ ਰਹੇ ਨੇ। ਮੈਂ ਇੱਕ ਵਾਰੀ ਵਾਹਿਗੁਰੂ ਮੁਖ ਤੋਂ ਆਖਿਆ ਸੀ ਤੇ ਇਹਨਾਂ ਤੋਂ ਕੀਮਤ ਦਿੱਤੀ ਨਹੀਂ ਗਈ, ਹੁਣ ਤੁਸੀਂ ਮੈਨੂੰ ਉਹਦੀ ਕੀਮਤ ਦੇ ਦੇਣੀ ਹੈ। ਇਹਨਾਂ ਨੇ ਮੈਨੂੰ ਪਕੜ ਕੇ ਜਾ ਕੇ ਮੇਰੇ ਕੀਤੇ ਔਗਣਾ ਕਰਮਾਂ ਅਨੁਸਾਰ ਨਰਕਾਂ ਵਿੱਚ ਸੁੱਟ ਦੇਣਾ ਹੈ। ਪਰਮੇਸ਼ਰ ਜੀ ਆਖਣ ਲੱਗੇ, ਐ ਭਗਤਾ, ਵਾਹਿਗੁਰੂ ਜਪੇ ਦਾ ਫਲ ਹੈ ਹੀ ਇਹ ਵੀ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਤੂੰ ਅੰਦਰ ਆ ਗਿਆ, ਬਾਹਰ ਜਾਈ ਨਾ, ਇਹ ਅੰਦਰ ਆ ਨਹੀਂ ਸਕਦੇ। ਇਹ ਵਾਹਿਗੁਰੂ ਜਪੇ ਦੀ ਕੀਮਤ ਹੀ ਇਹ ਹੈ ਕਿ ਸਾਡੇ ਚਰਨਾਂ ਦੀ ਸ਼ਰਨ ਪ੍ਰਾਪਤ ਹੋ ਜਾਂਦੀ ਹੈ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਸੰਗਤ ਜੀ, ਵਾਹਿਗੁਰੂ ਦੀ ਫਤਿਹ ਬੁਲਾਈਏ ਨਾ ਤੇ ਜੀਵ ਤੇ ਦੰਦੀ ਜੀ ਵੱਢ ਲੈਨੇ, ਅੱਗੋਂ ਬੋਲਦੇ ਨਹੀਂ ਪਾਏ। ਇਹ ਭਲਾ ਹੈ ਸੰਗਤ ਜੀ, ਇਹ ਕੋਈ ਰੋਜ਼ ਦਾ ਕਰਮ ਥੋੜਾ ਹੈ ਭਈ ਅਸੀਂ ਇੱਕ ਵਾਰੀ ਬੋਲ ਦਿੱਤਾ ਤੇ ਦੂਜੀ ਵਾਰੀ ਬੋਲਣਾ ਨਹੀਂ ਪਾਏ। ਇਹ ਵਾਹਿਗੁਰੂ ਸ਼ਬਦ ਤੇ ਜਿੰਨੀ ਵਾਰੀ ਬੋਲਿਆ ਜਾਵੇ ਉਨਾ ਹੀ ਭਲਾ ਹੈ, ਚੌ ਜੁਗਾਂ ਦੀ ਭਗਤੀ ਹੋ ਜਾਂਦੀ ਹੈ। ਇੱਥੇ ਭਗਤ ਕਬੀਰ ਜੀ ਆਖਦੇ ਐਸਾ ਸਨਕ ਸਨੰਦ ਮਹੇਸ਼ ਸਮਾਨਾ, ਜਿਹੜੇ ਸਨਕ ਸਨੰਦਨ ਸਨਤ ਕੁਮਾਰ ਵਰਗੇ ਬ੍ਰਹਮੇ ਦੇ ਪੁੱਤਰ ਨੇ ਜਾਂ ਭਗਵਾਨ ਸ਼ਿਵ ਜੀ ਵਰਗੇ ਹੋਰ ਦੇਵੀ ਦੇਵਤੇ ਨੇ, ਸਾਰੇ ਉਸ ਦੀ ਬੰਦਗੀ ਵਿਚ ਸਮਾਏ ਨੇ ਪਰ ਭੇਦ ਨਹੀਂ ਜਾਣਦੇ। ਜੇ
1: ਖਨਾਗ ਤੇਰੋ ਮਰਮ ਨਾ ਜਾਣਾ।
0: ਫਿਰ ਪੁਰਾਣਾ ਦੀ ਕਥਾ ਦੇ ਅੰਦਰ ਸ਼ੇਖ ਨਾਗ ਇੱਕ ਸੱਪ ਦਾ ਨਾਮ ਹੈ, ਸ਼ੀਸ਼ ਨਾਗ ਕਹਿ ਦਿੰਦੇ, ਸ਼ੇਖ ਨਾਗ ਆਖ ਦਿੰਦੇ। ਕਥਾ ਉਨਾਰ ਦੱਸਦੇ ਨੇ ਵੀ ਇਹ ਹਰ ਰੋਜ਼ 2000 ਨਾਮ ਪਰਮੇਸ਼ਰ ਦੇ ਨਵੇਂ ਉਚਾਰਦਾ ਹੈ, ਹਰ ਰੋਜ਼ ਡੇਲੀ, ਹਰ ਰੋਜ਼ ਇਹ 2000 ਨਵੇਂ ਨਾਮ ਪਰਮੇਸ਼ਰ ਦੇ ਉਚਾਰਦਾ ਹੈ ਤੇ ਉਹਦੇ ਨਾਮ ਕਦੇ ਮੁੱਕਦੇ ਨਹੀਂ, ਕਿਉਂਕਿ ਪਾਰਾਵਾਰ ਤੋਂ ਰਹਿਤ। ਸਾਗਰ ਵਿੱਚੋਂ ਰੋਜ਼ ਕੋਈ 2000 ਬਾਲਟੀ ਪਾਣੀ ਦੀ ਭਰ ਲਿਆਵੇ ਕੀ ਆਪਣੇ ਜੀਵਨ ਅੰਦਰ ਸਮੁੰਦਰ ਨੂੰ ਖਾਲੀ ਕਰ ਦੇਵੇਗਾ? ਨਹੀਂ ਹੋ ਸਕਦਾ। ਏਦਾਂ ਉਹ ਪਰਮੇਸ਼ਰ ਹੈ, ਉਹਦਾ ਨਿਰਗੁਣ ਜਿਹੜਾ ਸਰੂਪ ਹੈ ਸੰਗਤ ਜੀ, ਜਿਹੜਾ ਇਹਨਾਂ ਅੱਖਾਂ ਨੂੰ ਦਿਖਾਈ ਨਹੀਂ ਦਿੰਦਾ।
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
4: ਮੁਖ ਉਚਰੇ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਖੇ ਬਧਰੋ ਸੁਣੇ, ਜੋ ਕਾਲ ਕਿਰਪਾ ਕਰਾਏ। ਸਨਮਾਨਯੋਗ ਗੁਰੂ ਰੁਖਸਤ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਭਰ ਦੇ ਇਤਿਹਾਸਕ ਗ੍ਰੰਥਾਂ ਨੂੰ ਵਾਚੀਏ, ਪੜ੍ਹੀਏ, ਇਤਿਹਾਸ ਦੇ ਵਿੱਚ ਦੋ ਤਰ੍ਹਾਂ ਦੇ ਮਨੁੱਖ ਹੀ ਛਾਏ ਹੋਏ ਨੇ। ਇਤਿਹਾਸਕਾਰਾਂ ਨੇ ਆਪਣੀ ਕਲਮ ਦੇ ਰਾਹੀਂ, ਆਪਣੇ ਦਿਮਾਗ ਦੇ ਰਾਹੀਂ ਸੋਚ ਕੇ ਜੋ ਲਿਖਿਆ ਹੈ, ਉਹਨਾਂ ਦੀ ਕਲਮ ਦੋ ਤਰ੍ਹਾਂ ਦੇ ਮਨੁੱਖਾਂ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ। ਸਿਰਫ ਇੱਕ ਮੁਲਕ ਨਹੀਂ, ਸਾਰੀ ਦੁਨੀਆਂ ਦਾ ਜੋ ਇਤਿਹਾਸ ਹੈ ਉਹ ਸਿਰਫ ਇੰਜ ਕਹਿ ਲਓ ਦੋ ਤਰ੍ਹਾਂ ਮਨੁੱਖਾਂ ਦਾ ਹੀ ਇਤਿਹਾਸ ਹੈ। ਕਿਹੜੇ? ਪ੍ਰਥਮ ਉਹ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਕੁਛ ਪਾਇਆ ਹੈ, ਕੁਛ ਦਿੱਤਾ ਹੈ, ਕਲਾ, ਗਿਆਨ, ਵਿਗਿਆਨ, ਸੂਝ, ਸਮਝ, ਧਰਮ, ਸੁੱਖ, ਸੰਪਦਾ, ਕੁਛ ਵੀ ਝੋਲੀ ਵਿੱਚ ਪਾਇਆ ਹੋਵੇ, ਉਹਨਾਂ ਦਾ ਇਤਿਹਾਸ ਹੈ, ਉਹਨਾਂ ਦੀ ਗੱਲ ਹੈ। ਦੂਸਰਾ ਉਹਨਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਖੋਇਆ ਹੈ, ਖੂਬ ਖੋਇਆ ਹੈ। ਜੋ ਖੋ ਨਹੀਂ ਸਕਿਆ, ਜੋ ਦੇ ਨਹੀਂ ਸਕਿਆ, ਇਤਿਹਾਸ ਦੇ ਵਿੱਚ ਉਸਦਾ ਕੋਈ ਜ਼ਿਕਰ ਨਹੀਂ ਹੈ, ਉਹਦੀ ਕੋਈ ਗੱਲ ਨਹੀਂ ਹੈ। ਤੁਸੀਂ ਪੜ੍ਹੋ ਦੁਨੀਆਂ ਦਾ ਇਤਿਹਾਸ, ਬਸ ਦੋ ਤਰ੍ਹਾਂ ਦੇ ਹੀ ਮਨੁੱਖਾਂ ਦਾ ਇਤਿਹਾਸ ਹੈ। ਦਿੱਤੇ ਹੋਵੇ ਉਸਨੇ ਕੁਛ, ਆਪਣੀ ਜਾਨ ਦਿੱਤੀ ਹੋਵੇ, ਆਪਣੀ ਸੁੱਖ ਸੰਪਦਾ ਦੇ ਦਿੱਤੀ ਹੋਵੇ, ਕਲਾ ਦਿੱਤੀ ਹੋਵੇ, ਗਿਆਨ ਦਿੱਤਾ ਹੋਵੇ, ਵਿਗਿਆਨ ਦਿੱਤਾ ਹੋਵੇ, ਕੁਛ ਵੀ ਦਿੱਤਾ ਹੋਵੇ, ਜਾਂ ਤੇ ਦੇਣ ਵਾਲੇ ਇਤਿਹਾਸ ਦੇ ਵਿੱਚ ਛਾਏ ਹੋਏ ਨੇ ਜਾਂ ਖੋਣ ਵਾਲੇ। ਮਨੁੱਖ ਦੇ ਮਨ ਦੇ ਉੱਤੇ ਸ਼ਕਤੀ ਦਾ ਪ੍ਰਭਾਵ ਹੈ ਤੇ ਮੈਂ ਅਰਜ਼ ਕਰਾਂ ਕਿ ਦੋਵੇਂ ਸ਼ਕਤੀਸ਼ਾਲੀ ਆਉਂਦੇ ਨੇ, ਦੇਣ ਵਾਲੇ, ਖੋਣ ਵਾਲੇ। ਹੱਥ ਹੀ ਕਮਜ਼ੋਰ ਨੇ, ਦਿਮਾਗ ਹੀ ਕਮਜ਼ੋਰ ਹੈ, ਕੋਲ ਕੁਛ ਵੀ ਨਹੀਂ, ਜਗਤ ਨੂੰ ਕੀ ਦੇਗਾ? ਪਰ ਕਮਜ਼ੋਰ ਬੰਦਾ ਖੋ ਵੀ ਨਹੀਂ ਸਕਦਾ, ਤਾਕਤ ਨਹੀਂ, ਸਮਰਥਾ ਨਹੀਂ, ਕਿਸ ਤਰ੍ਹਾਂ ਖੋਵੇਗਾ? ਖੋਣ ਵਾਸਤੇ ਵੀ ਤਾਕਤ ਚਾਹੀਦੀ ਹੈ, ਦੇਣ ਵਾਸਤੇ ਵੀ ਸਮਰਥਾ ਚਾਹੀਦੀ ਹੈ। ਇਸ ਵਾਸਤੇ ਸਮਰੱਥ ਮਨੁੱਖ ਇਤਿਹਾਸ ਤੇ ਛਾਏ ਹੋਏ ਨੇ। ਸਮਰੱਥ ਮਨੁੱਖਾਂ ਦਾ ਹੀ ਇਤਿਹਾਸ ਹੈ, मैं इस करा खोण वाले भी समर्थ ने, कुछ ना कुछ ताकत है। बिना ताकत तो कोई किसी का कुछ खो नहीं सकता। खोण वास्ते भी कोई शक्ति चाहिए है, देण वास्ते भी कोई समर्था चाहिए है। सियाणे कहिंदे ने ये जो देण वाले ने ये तीन तरह के ने, और जिहड़े खोण वाले ने ये भी तीन तरह के ने। ये देण वाले तीन तरह के किहड़े ने? प्रथम मैं इन्हां दा जिक्र करा, भगत, सूरबीर, दानी। खोण वाले तीन किहड़े ने? कातल, डकैत, दुराचारी। ये खोंदे ने। की खोंदे ने? कोई जान खोंदा है, कोई माल खोंदा है, कोई इज्जत आबरू असमत खोंदा है। तीन तल ते ही खतरा होंदा है, चौथा कोई खतरा नहीं। अगर कोई मनुख आके मैं खतरे दे चा, तो खतरा सिर्फ तीन तल ते होंदा है, चौथे तल ते खतरा नहीं होंदा। जान नू खतरा, माल नू खतरा, इज्जत आबरू नू खतरा, और कोई खतरा नहीं होंदा। इतनी मैरिज करने हैं। जो जान ले खतरा बन जाए वो कातल है, जो माल ले खतरा बन जाए वो डकैत है, तो जो इज्जत आबरू ले खतरा बन जाए वो दुराचारी है। संसार दे इतिहास दे छाए हुए ने। देण वाले भगत, सूरबीर, दानी। भगत की देंदा है जगत नो? जो ओ नाम जपदा है, जपण दे नाल उहदे शरीर चों जो वाइब्रेशन बनदी है, जो तरंगा निकलदियां ने, जगत नो प्रभावित करदियां ने। भगत कबीर कहिंदे ने, कबीर सो मुख धन है, जय मुख कहिए राम, देही किसकी बापरी, पवित्र होए गो ग्राम। देही दा दे कहना की सारा शहर पवित्र हो जाता है भगत दी भगती नाल। अगर उसकी सुरत जुड़ गई है, अगर उसनू अध्यात्मक आनंद मिल रहा है, तो ओदियां तरंगा कईयां नू अंदोलित करनगियां, कईयां नू प्रभावित करनगियां। एकाग्रता बख्शने। भगत अपनी जुड़ी हुई सुरत करके चारों पासे प्रभावित करता है अपनी उन्हां तरंगां दे नाल, भगती दा दान देंदा है। सूरबीर जो कमजोर दी बांह पकड़दा है, मजलूम दी बांह पकड़दा है, ते कमजोर दी खातर अपनी जान तक दे देंदा है। संसार दे इतिहास दे सूरबीर छाए हुए ने, भगत छाए हुए ने। तीसरे दानी, जो किधरे भी धर्म, कर्म, समाज, इंसानियत, मुल्क, कौम दी तामीर लई, कला, ज्ञान, विज्ञान दी उसारी लई धन नू खर्च करदा है। तो ये तीन छाए हुए ने, भगत, सूरबीर, दानी। एकाग्रता बख्शने। ये तीन देण वाले ने और तीन ही खोण वाले ने। जान नू खोण वाले, माल नू खोण वाले, इज्जत आबरू नू खोण वाले। खोंदे कौन ने? शक्तिशाली। देंदे कौन ने? शक्तिशाली। खोण दियां बिरतियां क्यों पैदा होंदियां ने? असंतुष्टि करके। देण दियां बिरतियां क्यों पैदा होंदियां ने? संतुष्टि करके। असंतुष्टि इस चों अधर्म दा जन्म होंदा है, संतुष्टि इस चों धर्म दा जन्म होंदा है। कहिंदे ने जो असंतुष्ट है उसकी दृष्टि अपने आप दे च नहीं होवेगी, अपने घर दे च नहीं होवेगी। असंतुष्ट मनुख की दृष्टि प्राय घर दे च आउंदी है, दूजियां दे घर दे च आउंदी है। बड़ी ही एकाग्रता बख्शनी। जैसे भगत जयदेव जी महाराज फरमान करते हैं, लोभाद दृष्ट पर ग्रहण जद विद आचरण। जो असंतुष्ट है उसकी दृष्टि प्राय घर दे चाहती है, लोभाद दृष्ट पर ग्रहण जद विद आचरण। ये आचरण तो गिरी हुई गल है कि कोई मनुख अपनी दृष्ट किसी दे घर ले जाए, दृष्ट नू नहीं रोक सकता। दृष्टि क्यों जाती है? असंतुष्ट है, लोभाद दृष्ट पर ग्रहण जद विद आचरण। असंतुष्ट मनुख की दृष्टि दूजे दे घर ते जाती है, वो अपने आप विच नहीं आता। विद्वाना ने तीन तरह की असंतुष्टि मनी है। एकाग्रता बख्शनी, जरूर इस बच्चे नूं बाहर ले जाओ कुछ ते थोड़ा जिहा, क्योंकि ध्यान उचाट होंदा है, थोड़ी जिहा एकाग्रता आप जो है बख्शो। असंतुष्टि तीन तरह की होंदी है, परिवारिक असंतुष्टि, व्यवहारिक असंतुष्टि, व्यक्तिगत असंतुष्टि। असंतुष्ट मनुख अपने घर विच नहीं आता, उसकी दृष्टि अपने घर विच नहीं आती, दूसरों के घर विच आती है। तो असंतुष्टि तीन तरह की मनी गई है, परिवारिक असंतुष्टि, व्यवहारिक असंतुष्टि, व्यक्तिगत असंतुष्टि। इस तरह का मनुख जगत दे चो लभना बड़ा औखा है, जो परिवार दे हर तल ते संतुष्ट होवे। कोई अपने भरा तो असंतुष्ट होंदा है, कोई मां बाप तो असंतुष्ट होंदा है, कोई अपने बच्चियां तो असंतुष्ट होंदा है, कोई पत्नी तो असंतुष्ट होंदा है, और कोई पति तो असंतुष्ट होंदी है। परिवारक तल ते कुछ ना कुछ असंतुष्टि बनी रहती है। जिस तल ते बंदा असंतुष्ट है उत्थों उसदियां रुचियां बाहर जाणगियां, और असंतुष्ट मनुख हर वक्त गिला करदा होया मिलेगा। जैसे अक्सर कई कहिंदे ने भई जिस तरह दे बच्चे चाहिए सानू वैसे नहीं ने, जिस तरह का भरा मैनू चाहिदा सी वैसा भरा नहीं है, जैसा दोस्त चाहिदा सी वैसा दोस्त नहीं है, जैसे मां बाप चाहिदे सन वैसे नहीं ने, जैसी पत्नी चाहिदी सी वैसी नहीं है, या जैसा पति चाहिदा सी वैसा नहीं है। धार्मिक दुनिया चिन्हों कहने परिवारिक असंतुष्टि। असंतुष्ट मनुख अगर गुटका लेके पाठ करेगा तो क्या उसनों गुरु याद आएगा, परमात्मा याद आएगा? कतई नहीं। जिस तो असंतुष्ट है वह याद आवेगा, बार बार रुचि उत्थे जावेगी। लोभाद दृष्ट पर ग्रहण जद विद आचरण। असंतुष्ट मनुख जिथे बैठा होंदा है उत्थे उसका मन नहीं होंदा, उत्थे उसकी रुचि नहीं होंदी। ये भी मैं अर्ज कर देना, लोभाद दृष्ट पर ग्रहण जद विद आचरण। धन गुरु नानक देव जी महाराज कहने, दृष्ट बिकारी बंधन बांधे हौ ताके बल जाई। सदके जाने उस तो जिड़ा अपनी दृष्टि नु बंधन पा लवे। अज तो दृष्टि नु नहीं रोक सकिया, कल हाथ पैर नहीं रोक सकेगा। अज दृष्टि तेथों बेकाबू हो गई है, कल तो पूरे दा पूरा बेकाबू हो जाएगा। दृष्टि नु खुल है, दृष्टि खुले आम दूसरों के तन ते, दूसरों के धन ते, दूसरों के घर ते चली जाती है। कानून पकड़ नहीं सकता उसनु, पुलिस पकड़ नहीं सकती। दृष्टि कानून दी पकड़ विच नहीं आउंदी, ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ, ਵਿਵਹਾਰਿਕ ਅਸੰਤੁਸ਼ਟੀ। ਕੋਈ ਆਪਣੀ ਪ੍ਰਾਲਬਤ ਤੋਂ ਸੰਤੁਸ਼ਟ ਨਹੀਂ ਹੈ, ਜੈਸੀ ਉਪਜੀਵਿਕਾ ਹੈ ਉਸ ਤੋਂ ਸੰਤੁਸ਼ਟ ਨਹੀਂ ਹੈ। ਤਾਂ ਮੈਂ ਹੁਣੇ ਅਰਜ਼ ਕੀਤੀ, ਅਸੰਤੁਸ਼ਟ ਮਨੁੱਖ ਦੀ ਨਜ਼ਰਾਂ ਆਪਣੇ ਆਪ ਵਿੱਚ ਨਹੀਂ ਆਉਂਦੀਆਂ, ਦੂਸਰੇ ਦੇ ਤਨ 'ਤੇ, ਦੂਸਰੇ ਦੇ ਧਨ 'ਤੇ, ਕਿਉਂਕਿ ਆਪਣੇ ਆਪ ਵਿੱਚ ਉਹ ਅਸੰਤੁਸ਼ਟ ਹੈ। ਅਸੰਤੁਸ਼ਟੀ ਤੋਂ ਅਧਰਮ ਦਾ ਜਨਮ ਆਉਂਦਾ ਹੈ, ਸੰਤੁਸ਼ਟੀ ਤੋਂ ਹੀ ਧਰਮ ਦਾ ਜਨਮ ਆਉਂਦਾ ਹੈ। ਇੱਕ ਤੀਸਰੀ ਅਸੰਤੁਸ਼ਟੀ ਹੈ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ। ਤੀਸਰੀ ਅਸੰਤੁਸ਼ਟੀ ਹੈ ਵਿਅਕਤੀਗਤ ਅਸੰਤੁਸ਼ਟੀ। ਇਹ ਭਗਤਾਂ ਦੇ ਅੰਦਰ ਆਉਂਦੀ ਹੈ, ਗੁਰਮੁਖਾਂ ਦੇ ਅੰਦਰ ਆਉਂਦੀ ਹੈ, ਆਪਣੇ ਆਪ ਵਿੱਚ ਅਸੰਤੁਸ਼ਟ। ਕਹਿੰਦੇ ਨੇ ਹੇ ਪ੍ਰਭੂ, ਜੈਸਾ ਪਰਿਵਾਰ ਹੈ ਇਹ ਤਾਂ ਠੀਕ ਹੈ। ਭਗਤ ਪਰਿਵਾਰ ਤੋਂ ਸੰਤੁਸ਼ਟ ਹੁੰਦਾ, ਗੁਰਮੁਖ ਪਰਿਵਾਰ ਤੋਂ ਸੰਤੁਸ਼ਟ ਹੁੰਦਾ। ਉਹਨੂੰ ਪਤਾ ਹੈ ਧੀਆਂ ਪੂਤ ਸਭ ਹਰ ਕੇ ਕੀ ਇਹ ਸਭਨਾ ਕੋ ਸੰਬੰਧ ਕਰਦੀ ਹੈ, ਇਹ ਸਾਰੇ ਸੰਬੰਧ ਪਰਮਾਤਮਾ ਦੇ ਬਣਾਏ। ਸੰਤੁਸ਼ਟ ਜੈਸੀ ਜੋ ਹੈ ਪੂਰਵਲੇ ਸੰਸਕਾਰ ਸਨ, ਵੈਸਾ ਸੰਯੋਗ ਜੁੜਿਆ। ਐਸਾ ਪੁਰਸ਼ ਗੁਰਮੁਖ ਵਿਵਹਾਰਿਕ ਤਲ ਤੇ ਵੀ ਸੰਤੁਸ਼ਟ ਹੁੰਦਾ ਹੈ, ਵੀ ਜੈਸੀ ਪ੍ਰਾਲਬਧ ਹੈ ਠੀਕ, ਲੇਕਿਨ ਆਪਣੇ ਆਪ ਵਿੱਚ ਸੰਤੁਸ਼ਟ ਨਹੀਂ ਆਉਂਦਾ। ਉਹ ਕਹਿੰਦਾ ਜੈਸਾ ਮੈਂ ਹਾਂ ਮੈਂ ਠੀਕ ਨਹੀਂ ਹਾਂ, ਜੈਸਾ ਮੈਨੂੰ ਹੋਣਾ ਚਾਹੀਦਾ ਸੀ ਵੈਸਾ ਮੈਂ ਨਹੀਂ ਹਾਂ। ਤੋ ਇਹ ਅਸੰਤੁਸ਼ਟੀ ਉਸਦੇ ਮਨ ਤੇ ਬੋਝ ਆਉਂਦੀ ਹੈ ਕਿ ਹੇ ਪ੍ਰਭੂ ਤੂੰ ਗੁਣਾਂ ਦਾ ਸਾਗਰ, ਮੈਂ ਔਗੁਣਾਂ ਦਾ ਸਾਗਰ। ਮੁਝ ਔਗੁਣ ਸਹਿ ਨਾ ਹੀ ਦੋਸ, ਬਾਬਾ ਫਰੀਦ ਕਹਿੰਦੇ ਨੇ ਤੂੰ ਗੁਣਾਂ ਦਾ ਸਾਗਰ ਹੈ ਪਰ ਮੇਰੇ ਵਿੱਚ ਔਗਣ ਤੇਰਾ ਕੋਈ ਕਸੂਰ ਨਹੀਂ। ਇਤਨਾ ਵੱਡਾ ਮਹਾਨ ਫਕੀਰ ਇਹ ਵੀ ਆਪਣੇ ਆਪ ਵਿੱਚ ਅਸੰਤੁਸ਼ਟ ਹੈ ਕਿ ਜਿਸ ਤਰ੍ਹਾਂ ਦਾ ਮੈਨੂੰ ਹੋਣਾ ਚਾਹੀਦਾ ਸੀ ਮੈਂ ਵੈਸਾ ਨਹੀਂ ਹਾਂ, ਇਹ ਪਰਮਾਤਮਾ ਮੈਂ ਵੈਸਾ ਨਹੀਂ ਹਾਂ। ਇਹ ਤਿੰਨ ਅਸੰਤੁਸ਼ਟੀਆਂ ਨੇ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ ਔਰ ਵਿਅਕਤੀਗਤ ਅਸੰਤੁਸ਼ਟੀ। ਇਹ ਜਿਹੜੀ ਅਸੰਤੁਸ਼ਟੀ ਹੈ ਇਹ ਕਾਤਲ ਡਕੈਤ ਦੁਰਾਚਾਰੀਆਂ ਨੂੰ ਜਨਮ ਦਿੰਦੀ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ ਦ੍ਰਿਸ਼ਟੀ ਦੂਜਿਆਂ 'ਤੇ, ਤੋ ਕਿਸੇ ਦਿਨ ਦੂਜਿਆਂ ਤੱਕ ਇਸਦੇ ਹੱਥ ਪਹੁੰਚ ਜਾਂਦੇ ਨੇ, ਇਹਦੇ ਪੈਰ ਪਹੁੰਚ ਜਾਂਦੇ ਨੇ, ਔਰ ਆਪਣੇ ਆਪ ਨੂੰ ਕਾਬੂ ਰੱਖਣਾ ਔਖਾ ਹੋ ਜਾਂਦਾ। ਸਾਰੀ ਦੁਨੀਆਂ ਵਿੱਚ ਕਾਨੂੰਨ ਹੈ, ਸਮਾਜ ਦੇ ਨਿਯਮ ਵੀ ਹਨ, ਧਰਮ ਵੀ ਹੈ, ਲੇਕਿਨ ਧਰਮ ਨੂੰ ਤੋੜ ਕੇ, ਸਮਾਜ ਦੇ ਨਿਯਮ ਤੋੜ ਕੇ, ਕਾਨੂੰਨ ਨੂੰ ਤੋੜ ਕੇ ਦੂਜਿਆਂ ਦੀ ਜਾਨ ਮਾਲ ਅਸਮਤ ਅਕਸਰ ਜੋ ਹੈ ਖੋ ਲਈ ਜਾਂਦੀ ਹੈ ਔਰ ਖਤਰਾ ਰਹਿੰਦਾ ਸਾਰੀ ਦੁਨੀਆਂ, ਕਿਉਂਕਿ ਸਾਰੀ ਦੁਨੀਆਂ ਅਸੰਤੁਸ਼ਟ ਲੋਕਾਂ ਨਾਲ ਭਰੀ ਪਈ ਹੈ। ਜੋ ਜਗਤ ਨੂੰ ਦਿੰਦੇ ਨੇ ਇਹਨੇ ਭਗਤ ਸੂਰਬੀਰ ਔਰ ਦਾਨੀ, ਜੋ ਖੋਂਦੇ ਨੇ ਕਾਤਲ ਡਕੈਤ ਦੁਰਾਚਾਰੀ। ਐਸਾ ਤੇ ਦੇਖਿਆ ਗਿਆ ਕਿ ਤਿੰਨੇ ਔਗਣ ਇੱਕੋ ਹੀ ਮਨੁੱਖ ਦੇ 'ਚ, ਉਹ ਕਾਤਲ ਵੀ ਸੀ, ਉਹ ਡਕੈਤ ਵੀ ਸੀ, ਉਹ ਦੁਰਾਚਾਰੀ ਵੀ ਸੀ। ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ 'ਚ ਨਹੀਂ ਦੇਖੇ ਗਏ ਸਨ ਕਿ ਉਹ ਸੂਰਬੀਰ ਵੀ ਹੋਵੇ, ਭਗਤ ਵੀ ਹੋਵੇ, ਦਾਨੀ ਵੀ ਹੋਵੇ। ਇਹ ਤਿੰਨ ਗੁਣ ਇੱਕੇ ਮਨੁੱਖ ਦੇ 'ਚ ਨਹੀਂ ਦੇਖੇ ਗਏ ਸਨ, ਤਿੰਨ ਔਗੁਣ ਤੇ ਇੱਕੋ ਮਨੁੱਖ ਦੇ 'ਚ ਦੇਖੇ ਗਏ, ਔਰ ਅਕਸਰ ਇਤਿਹਾਸ ਦੇ 'ਚ ਇਸ ਤਰ੍ਹਾਂ ਦੇ ਮਨੁੱਖ ਛਾਏ ਹੋਏ ਨੇ, ਔਰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵੀ ਇਸ ਤਰ੍ਹਾਂ ਦੇ ਮਨੁੱਖ ਪ੍ਰਗਟ ਹੁੰਦੇ ਰਹਿੰਦੇ ਨੇ ਕਿ ਉਹ ਕਾਤਲ ਵੀ ਹੈ, ਉਹ ਦੁਰਾਚਾਰੀ ਵੀ ਹੈ, ਔਰ ਉਹ ਡਕੈਤ ਵੀ ਹੈ। ਤਿੰਨੇ ਹੀ ਔਗੁਣ ਇੱਕੋ ਹੀ ਮਨੁੱਖ ਦੇ 'ਚ, ਤਿੰਨੇ ਗੁਣ ਇੱਕ ਮਨੁੱਖ ਦੇ 'ਚ ਨਹੀਂ ਅੱਜ ਤੱਕ ਪ੍ਰਗਟ ਹੋਏ ਸਨ ਕਿ ਉਹ ਭਗਤ ਵੀ ਹੋਵੇ, ਉਹ ਸੂਰਵੀਰ ਵੀ ਹੋਵੇ, ਉਹ ਦਾਨੀ ਵੀ ਹੋਵੇ। ਇਤਿਹਾਸ ਖਾਲੀ ਸੀ, ਇਸ ਦੀ ਪੂਰਤੀ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਉਹ ਭਗਤ ਐਸਾ ਹੈ ਕਿ ਮੈਦਾਨ ਏ ਜੰਗ ਦੇ 'ਚ ਵੀ ਜੇ ਅੰਮ੍ਰਿਤ ਵੇਲਾ ਹੋ ਗਿਆ ਤਾਂ ਸਮਾਧੀ ਲਾ ਕੇ ਬੈਠ ਜਾਣਾ ਔਰ ਖੋ ਜਾਣਾ ਪਰਮਾਤਮਾ ਦੀ ਦੁਨੀਆਂ 'ਚ, ਲੀਨ ਹੋ ਜਾਣਾ। ਉਹ ਸੂਰਬੀਰ ਐਸਾ ਹੈ ਕਿ 1,25,000 ਨਾਲ ਵੀ ਘਿਰਿਆ ਹੋਵੇ ਤੇ ਉਸਦਾ ਹੌਸਲਾ ਪਸਤ ਨਹੀਂ ਆਉਂਦਾ ਸੀ। ਉਹ ਹਿੰਮਤ ਨਹੀਂ ਹਾਰਦਾ ਸੀ, ਉਹਦੀ ਸੂਰਬੀਰਤਾ ਵਿੱਚ ਫਰਕ ਨਹੀਂ ਪੈਂਦਾ ਸੀ। ਔਰ ਉਹ ਦਾਨੀ ਐਸਾ ਸੀ, ਅੱਜ ਤੱਕ ਇਸ ਤਰ੍ਹਾਂ ਦੇ ਦਾਨੀ ਹੋਏ ਨੇ ਜਗਤ ਵਿੱਚ, ਕੋਈ ਅੰਨ ਦੇ ਦਾਨੀ, ਧਨ ਦੇ ਦਾਨੀ, ਜ਼ਮੀਨ ਦੇ ਦਾਨੀ, ਵਸਤਰਾਂ ਦੇ ਦਾਨੀ ਅਤੇ ਸੋਨਾ ਚਾਂਦੀ ਦਾਨ ਕਰਨ ਵਾਲੇ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਲਕਬ ਜੁੜਿਆ ਹੋਇਆ ਸਰਬੰਸ ਦਾਨੀ, ਸਭ ਕੁਛ ਦਾਨ ਕਰ ਦੇਣਾ। ਉਹ ਭਗਤ ਵੀ ਹੈ, ਉਹ ਸੂਰਬੀਰ ਵੀ ਹੈ, ਉਹ ਦਾਨੀ ਵੀ ਹੈ। ਕਹਿੰਦੇ ਨੇ ਸੂਰਬੀਰ ਹੋਣ ਲਈ, ਦਾਨੀ ਹੋਣ ਲਈ, ਭਗਤ ਹੋਣ ਲਈ ਮਨ ਦੀ ਸੰਤੁਸ਼ਟੀ ਦਾ ਹੋਣਾ ਬੜਾ ਲਾਜ਼ਮੀ ਹੈ। ਬਿਨਾਂ ਸੰਤੁਸ਼ਟੀ ਤੋਂ ਨਾ ਕੋਈ ਭਗਤ ਬਣ ਸਕਦਾ ਹੈ, ਨਾ ਕੋਈ ਸੂਰਬੀਰ, ਨਾ ਕੋਈ ਦਾਨੀ। ਔਰ ਬਿਨਾਂ ਅਸੰਤੁਸ਼ਟੀ ਤੋਂ ਨਾ ਕੋਈ ਕਾਤਲ ਬਣ ਸਕਦਾ ਹੈ, ਨਾ ਕੋਈ ਡਕੈਤ ਬਣ ਸਕਦਾ ਹੈ, ਨਾ ਕੋਈ ਦੁਰਾਚਾਰੀ। ਔਰ ਅਸੰਤੁਸ਼ਟ ਮਨੁੱਖ ਦੇ ਕੋਲ ਅਗਰ ਤਾਕਤ ਆ ਜਾਏ, ਸ਼ਕਤੀ ਆ ਜਾਏ, ਸਤਾ ਆ ਜਾਏ, ਤਾਂ ਫਿਰ ਤੇ ਬਹੁਤਿਆਂ ਦੀ ਜ਼ਿੰਦਗੀ ਖਤਰੇ 'ਚ ਹੋਵੇਗੀ, ਫਿਰ ਤੇ ਬਹੁਤਿਆਂ ਦੀ ਇੱਜ਼ਤ ਖਤਰੇ 'ਚ ਹੋਵੇਗੀ, ਫਿਰ ਤੇ ਬਹੁਤਿਆਂ ਦੀ ਜਾਨ ਖਤਰੇ 'ਚ ਹੋਵੇਗੀ, ਬਹੁਤਿਆਂ ਦਾ ਮਾਲ ਖਤਰੇ 'ਚ ਹੋਵੇਗਾ, ਅਗਰ ਅਸੰਤੁਸ਼ਟ ਮਨੁੱਖ ਦੇ ਕੋਲ ਸ਼ਕਤੀ ਆ ਜਾਏ, ਤਾਕਤ ਆ ਜਾਏ। ਕਾਨੂੰਨ ਕਹਿੰਦੇ ਨੇ ਕਮਜ਼ੋਰ ਮਨੁੱਖਾਂ ਦੇ ਲਈ ਹੈ, ਤਾਕਤਵਰਾਂ ਲਈ ਨਹੀਂ ਹੈ। ਕਮਜ਼ੋਰ ਕੀ ਹੈ? ਜੋ ਹੈ ਕਾਨੂੰਨ ਕੀ ਹੈ? ਇੱਕ ਮੱਕੜੀ ਦਾ ਜਾਲਾ ਜਿਹਦੇ 'ਚ ਛੋਟੇ ਛੋਟੇ ਕੀੜੇ ਮਕੌੜੇ ਫਸ ਜਾਂਦੇ ਨੇ, ਹਾਥੀ ਤੋੜ ਕੇ ਲੰਘ ਜਾਂਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਸੰਤੁਸ਼ਟ ਮਨੁੱਖ ਦੇ ਕੋਲ ਅਗਰ ਸ਼ਕਤੀ ਆ ਜਾਏ, ਤਾਕਤ ਆ ਜਾਏ, ਤਾਂ ਉਹ ਜਿਤਨੀਆਂ

0: ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦਿਓ। ਇਹ ਫਰਜ਼ੰਦੇ ਮਾਂ ਰਸਤ ਸੱਪ ਨੂੰ ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ, ਪਰਸ਼ੀਅਨ ਵਿੱਚ। ਸੰਸਕ੍ਰਿਤ ਵਿੱਚ ਜੰਗ ਕਹਿੰਦੇ ਨੇ, ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ। ਇਹ ਫਰਜ਼ੰਦੇ ਮਾਂ ਰਸਤ ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਜਾਣ ਤੇ ਡੰਗ ਮਾਰਨ, ਅੱਜ ਹੀ ਸਿਰ ਕੁਚਲ ਦਿਓ। ਦੀਵਾਨ ਸੁੱਚਾ ਨੰਦੀ ਰਾਏ। ਸੱਪ ਨੂੰ ਮੈਂ ਫਿਰ ਅਰਜ਼ ਕਰਾਂ, ਸੰਸਕ੍ਰਿਤ ਵਿੱਚ ਭੁਜੰਗ ਕਹਿੰਦੇ ਨੇ। ਜ਼ਫਰਨਾਮਾ ਜਿਹੜਾ ਕਲਗੀਧਰ ਪਿਤਾ ਨੇ ਗੁਰੂ ਗੋਬਿੰਦ ਜੋ ਹੈ ਔਰੰਗਜ਼ੇਬ ਨੂੰ ਲਿਖਿਆ ਹੈ, ਉਸ ਦੇ ਵਿੱਚ ਵੀ ਕਬੂਲ ਕਰ ਲਿਆ ਵੀ ਠੀਕ ਹੈ, ਕਿਉਂਕਿ ਸਤਿਗੁਰੂ ਦੇ ਕੰਨਾਂ ਤਾਂ ਖਬਰ ਪਹੁੰਚ ਗਈ ਸੀ ਕਿ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ, ਸੱਪ ਨੇ। ਔਰ ਸੁੱਚਾਨੰਦ ਦੇ ਮੂੰਹੋਂ ਇਹ ਬੋਲ ਜਦ ਨਿਕਲੇ ਤਾਂ ਯਕੀਨ ਜਾਣੋ ਸਿੱਖਾਂ ਦਾ ਨਾਮ ਸੱਪ ਪੈ ਗਿਆ ਸੀ। ਕਿਧਰੇ ਸਿੱਖ ਜਾ ਰਹੇ ਹੋ ਤੇ ਕਹਿੰਦੇ ਸਨ, ਇਮਾਰਮੀ ਰਫਤੀ, ਇਮਾਰਮੀ ਆਵਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਕੋਈ ਸਿੱਖ ਨਹੀਂ ਕਹਿੰਦਾ ਸੀ ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ, ਇਮਾਰਮੀ ਰਫਤੀ, ਇਹ ਸੱਪ ਜਾਂਦਾ ਪਿਆ। ਕੋਈ ਵੀ ਸਿੱਖ ਨਹੀਂ ਕਹਿੰਦਾ ਸੀ, ਕੋਈ ਵੀ ਮਨੁੱਖ ਵੀ ਨਹੀਂ ਕਹਿੰਦਾ ਸੀ, ਇਹ ਵੀ ਮਰਜ਼ ਕਰ, ਸੱਪ ਜਾ ਰਿਹਾ, ਇਹ ਸੱਪ ਆ ਰਿਹਾ। ਕਲਗੀਧਰ ਪਿਤਾ ਦੇ ਕੰਨਾਂ 'ਚ ਵੀ ਖਬਰ ਪਹੁੰਚੀ ਮੇਰੇ ਬੱਚਿਆਂ ਨੂੰ, ਮਾਸੂਮ ਲਾਡਲਿਆਂ ਨੂੰ, ਸੱਪ ਦੇ ਬੱਚੇ ਆਖਿਆ ਗਿਆ, ਸੱਪ ਆਖਿਆ ਗਿਆ। ਤਾਂ ਜੋ ਜ਼ਫਰਨਾਮਾ ਸਾਹਿਬਾਂ ਨੇ ਔਰੰਗਜ਼ੇਬ ਨੂੰ ਲਿਖਿਆ, ਉਹਦੇ 'ਚ ਸ਼ਬਦ ਨੇ, ਚਾਹਾ ਸ਼ੁੱਧ ਕੇ ਚੋਂ ਬੱਚ ਗਾਂ ਕੁਸ਼ਤਾ ਚਾਰ, ਕਿ ਬਾਕੀ ਬ ਮਾਂ ਦਸਤ ਪੇਚੀ ਦਾ ਮਾਰ। ਮਾਰ ਕਹਿੰਦੇ ਨੇ ਸੱਪ ਨੂੰ, ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ, ਪੇਚੀ ਦਾ ਸੱਪ ਤੇ ਮੌਜੂਦ ਹੈ, ਸੱਪ ਹੱਦ ਹੋ ਗਈ। ਮੁਗਲ ਤੇ ਕਹਿੰਦੇ ਨੇ ਸੱਪ, ਸੁੱਚਾਨੰਦ ਤੇ ਕਹਿੰਦਾ ਹੈ ਸੱਪ, ਪਰ ਸਤਿਗੁਰੂ ਖੁਦ ਵੀ ਆਪਣੇ ਆਪ ਨੂੰ ਐਸਾ ਲਿਖਦੇ ਨੇ, ਚਾਹਾ ਸ਼ੁੱਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀ ਦਾ ਮਾਰ, ਅਜੇ ਪੇਚੀ ਦਾ ਸੱਪ ਮੌਜੂਦ ਹੈ, ਕੀ ਹੋਇਆ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ। ਹੌਸਲਾ ਹੈ ਸਤਿਗੁਰ ਦਾ ਬੁਲੰਦ, ਸੱਪ ਕਿਉਂ ਕਬੂਲਿਆ, ਵੀ ਤੁਸੀਂ ਸੱਪ ਕਹਿੰਦੇ ਹੋ ਤਾਂ ਚਲੋ ਅਸੀਂ ਕਬੂਲ ਕਰ ਲੈਂਦੇ ਹਾਂ, ਪ੍ਰਵਾਨ ਕਰ ਲੈਂਦੇ ਹਾਂ, ਅਸੀਂ ਦੁਸ਼ਟ ਲਈ ਜ਼ਾਲਮ ਲਈ ਸੱਪ, ਅਸੀਂ ਮਜ਼ਲੂਮ ਲਈ ਅੰਮ੍ਰਿਤ, ਅਸੀਂ ਜ਼ਾਲਮ ਲਈ ਜ਼ਹਿਰ, ਅਸੀਂ ਮਜ਼ਲੂਮ ਦੀ ਬਾਂਹ ਪਕੜਦੇ ਹਾਂ, ਅਸੀਂ ਜ਼ਾਲਮ ਦੇ ਕਦਮ ਰੋਕਦੇ ਹਾਂ। ਕਬੂਲ, ਤੁਸੀਂ ਸੱਪ ਆਖਿਆ ਹੈ, ਕਬੂਲ। ਔਰ ਇਹ ਪ੍ਰਥਾ ਐਸੀ ਚੱਲੀ ਹੈ, ਅਜੇ ਤੱਕ ਪ੍ਰਚਲਿਤ ਹੈ, ਅੱਜ ਵੀ ਕਿਸੇ ਸਿੱਖ ਨੇ ਆਪਣੇ ਬੱਚੇ ਦਾ ਜਾਂ ਬੱਚੀ ਦਾ ਨਾਮ ਰਖਾਉਣਾ ਹੋਵੇ ਗੁਰਦੁਆਰੇ ਲਿਆਂਦਾ ਅਤੇ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ, ਹੇ ਸੱਚੇ ਪਾਤਸ਼ਾਹ ਭੁਜੰਗੀ ਨੂੰ ਨਾਮ ਬਖਸ਼ੋ। ਅਤੇ ਭੁਜੰਗੀ ਦੇ ਕੀ ਅਰਥ ਨੇ, ਸੱਪ ਦਾ ਬੱਚਾ, ਔਰ ਕੀ ਹੈ ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ। ਹੇ ਸਤਿਗੁਰ ਸੱਚੇ ਪਾਤਸ਼ਾਹ ਭੁਜੰਗਣ ਨੂੰ ਨਾਮ ਬਖਸ਼ੋ, ਸੱਪ ਦੀ ਬੱਚੀ ਨੂੰ ਨਾਮ ਬਖਸ਼ੋ। ਖਿੜੇ ਮੱਥੇ ਤਸਲੀਮ ਕਰ ਲਿਆ, ਕਬੂਲ ਕਰ ਲਿਆ, ਠੀਕ ਹੈ ਤੁਸੀਂ ਸੱਪ ਆਖਿਆ ਤਾਂ ਠੀਕ ਹੈ, ਪਰ ਹਰ ਇੱਕ ਲਈ ਅਸੀਂ ਸੱਪ ਨਹੀਂ ਹਾਂ, ਅੰਮ੍ਰਿਤ ਹਾਂ। ਚਾਹਾ ਸ਼ੁੱਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ, ਜੇ ਮਰਦੀ ਕੇ ਅਖਗਰ ਖਾਮੋਸ਼ਾਂ ਕੋ ਨੀ, ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨੀ। ਇਹ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਹੈ, ਜ਼ਫਰਨਾਮਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ। ਕੀ ਹੋਇਆ ਤੂੰ ਚਾਰ ਚਿਨਗਾਰੀਆਂ ਬੁਝਾ ਦਿੱਤੀਆਂ ਨੇ ਤੇ ਛੋਲੇ ਭੜਕਾ ਦਿੱਤੇ ਨੇ। ਕਹਿੰਦੇ ਨੇ, ਅਥਾਹ ਜ਼ੁਲਮ ਜਿੱਥੇ ਹੋ ਜਾਏ ਉਸ ਚੋਂ ਰੋਸ ਜਨਮ ਲੈਂਦਾ ਹੈ। ਕਿਸੇ ਵਕਤ ਇਕਬਾਲ ਨੇ ਇੱਕ ਬੜਾ ਕੀਮਤੀ ਸ਼ੇਰ ਲਿਖਿਆ ਸੀ, ਯੇ ਚਮਨ ਯੇ ਰੋਸ਼ਨ ਲਾਲਾ ਗੁਲ ਹੋ ਨੇ ਦੋ ਜੋ ਵੀਰਾਂ ਹੋਤੇ ਹੈ, ਤਕਰੀਬ ਜਨੂ ਕੇ ਪਰਦੇ ਨੇ تعمیر کے ساما ہوتے ہیں. بڑا قیمتی اس دا شعر ہے. یہ چمن یہ روشن لالا گل ہونے دو جو ویراں ہوتے ہیں, تقریب جنوں کے پردے میں تعمیر کے ساما ہوتے ہیں. کہندا ہر بربادی دے کوئی نمی اساری ہوندی ہے, ہر تباہی دے کوئی نمی تعمیر ہوندی ہے. ڈاکٹر محمد اقبال فلاسفر اس ڈنگ نال سوچ دینے, دارشنک اس ڈنگ نال جو ہے سوچ دینے, انہوں دی اس ڈنگ دی جو ہے وچار ہوندی ہے. سکھ اتہاس گیانیاں دا اتہاس, دانیاں دا اتہاس, بھگتاں دا اتہاس, سوربیراں دا اتہاس, شہیداں دا اتہاس, اتنے چوہے لگ گئے نے ٹکی جاندن ٹکی جاندن ٹک دیو. موش دیواں میں شبد دیوان ایسا ہوئے جیسے کہ موش چوہے, حکمران ایسا ہوئے جیسے کہ بگیاڑ, وزیر ایسے ہون جیسے کہ کتے. گرگ میرو سگ وزیرو موش دیواں میں شبد, دوسری پنکتی, زاگ زاہد خر سناسی بوم عالم میں شبد, زاگ زاہد خر شناسی. زاہد لوگ دھارمک بندے, دھرم دے مکھی تے دھارمک بندے ایسے ہون جیسے کہ کھوتے. خر شناسی انہاں دی پہچان کھوتیاں دی طرح ہوئے. کیوں ایسا کیوں کہہ دیتا اس فقیر نے؟ پرانے زمانے بار برداری دا کم, ٹرانسپورٹ دا کم کھوتیاں تو ہی لیا جاندہ سی. ایک تھان تو دوسری تھان تے جانا ہے, مال ایک تھان تو دوسری تھان تے پہنچانا ہے, تو کھوتیاں دے آسرے تے سارا سلسلہ ہوندا سی. کھچر کھوتے ایک پنڈ تو دوسرے پنڈ, ایک شہر تو دوسرے شہر مال لے جاندے سن, ہتا کہ ایک ملک تو دوسرے ملک. سادی کہندا ہے کھوتے دتے سو پوتھیاں قرآن شریف دیاں لد دئیے تو وہ ایک پنڈ تو دوجے پنڈ لے جائے تو اے جڑا کھوتا ہے مولوی فاضل بن جائے گا, فقیر سائیں بن جائے گا, ولی اللہ بن جائے گا, کوئی خدا شناس ہو جائے گا اگر یہ لد کے لے گیا ہے. ہو بہ ادارن وجہ جی کہہ دئیے, اگر ایک کھوتے دتے سو گٹکے سو پوتھیاں گیتا دے لد دئیے تو وہ ایک شہر تو دوجے شہر پہنچا دے گے بےچارا کھوتا, تو کیا وہ بھگت جی بن جائے گا؟ اسی کھوتے دتے سو سندر گٹکے لگ دے گئے تو ایک پنڈ تو دوجے پنڈ پہنچا دے گئے تو ہوں ایک کھوتا گرو کا سکھ بن جائے گا, برہم گیانی بن جائے گا, آتم گیانی ہو جائے گا, لد کے لے گیا. پٹھ تے دھرم گرنتھاں نوں لدر کے کوئی کھوتا ولی اللہ نہیں ہو جاندا, بھگت نہیں ہو جاندا, برہم گیانی نہیں ہو جاندا. تے دماغ دے اتے جس نے گیتا نوں لد لیا ہے, گرو گرنتھ صاحب دی بانی صرف دماغ وچ ہے, یاد ہے ویوہار وچ نہیں ہے. یہ ویوہار وچ نہیں, ویوہار وچ تے کٹھورتا پرگٹ ہوندی ہے, ویوہار وچ تے کرودھ پرگٹ ہوندا ہے, ویوہار وچ تے ایرشا ہے, ویوہار وچ تے ہنکار ہے. ان دماغ وچ سکھمنی صاحب بھی ہے, جب جی صاحب بھی ہے, بڑا یاد ہے اس کو, بڑی پڑھتا ہے بانی دماغ وچ, ویوہار وچ نہیں ہے. ویوہار وچ باڑی نہیں پرگٹ ہوندی, ویوہار وچ گیتا نہیں پرگٹ ہوندی, ویوہار وچ قرآن نہیں پرگٹ ہوندی. تے فقیر کہندا انج دھارمک بندے انج ہون جویں کھوتے بس چکی پھردن سر تے باہر, باقی کچھ بھی نہیں, بوجھ چکی پھردن, باہر چکی پھردن, قرآن سر تے چکی پھردن ہے, ویوہار وچ قرآن شریف نہیں ہے. یاد ہے بڑی باڑی, ویوہار وچ گربانی نہیں ہے. انہاں دا جو ویوہار ہے پروار نال, انہاں دا جو ویوہار ہے سنسار نال, وہ دے چ گربانی دی کوئی جھلک نہیں ملتی. انہاں دے سنبندھاں تو, انہاں دے ویوہار تو پتہ چلتا ہے کہ ہنکار ہے, دشٹپنا ہے, ایرشا ہے, گربانی نہیں ہے. دھارمک بندے ایسے ہون جیسے کہ کھوتا, بس دھرم دا بوجھ چکی پھرن, زاگ زاہد خر شناسی. دھرم دے مکھیاں نوں چوٹ ماری ہے, اور آپ سن کے حیران ہو گئے, بہت कोई लंबे चौड़े आंकड़े नहीं ने धार्मिक मुखिया दे के वो धार्मिक भी होवन, ऐसे कोई लंबे चौड़े आंकड़े नहीं ने, बहुत थोड़े आंकड़े ने। खैर इस वक्त इस पहलू ना छोईए। जाग जाहिद हर्षनासी बूम आलम में शब्द, बूम कहने ने उल्लू नू, प्रजा इंज होवे, जनता इंज होवे जिवें उल्लू, उल्लू हनेरे च रहिंदा है, प्रजा अज्ञानी होवे, अंधी रैयत, ज्ञान भी होनी भाए भरे मुर्दार, कख भी ना समझ होवे राजनीति की है धर्म की है, कुछ भी ना समझ होवे, ते राजनीतक भी उन्हां नू ठगन, ते धार्मिक बंदे भी उन्हां नू धोखे च रखन। इकबाल ने किसी वक्त कहा सी, इलाही ये तेरे सादा दिल बंदे के धर जाएं कि शाही एक अयारी है फकीरी भी मकारी है। कहिंदा मैं देख के हैरान हां, जिहड़े राजनीतक ने मकार ने, पर जो फकीर ने वो भी मकार ने, कुछ भी नहीं, कुछ भी नहीं। कोई राजनीति दे नां ते कौम नू धोखा देंदा है, कोई धर्म दे नां ते धोखा देंदा है। साडी कौम दे इस तरह दे रज के ने जिन्होंने कौम नू रज के धोखा दिता, धर्म दे नां ते भी राजनीति दे नां ते भी रज के, कमी नहीं। और बार बार जो धोखा खावे कहिंदे अज्ञानी होवेगा, ना समझ होवेगा। सार किताबली दा करता राजनीति दे जिहड़े ग्रंथ ने ऐसा कहिंदे ते धार्मिक पुरश, एक दफा धोखा खा जाना मनुखी स्वभाव है, गलती नहीं है, भरोसा करना मनुखी स्वभाव है, ते भरोसा कीता अगले ने धोखा दिता है, ठीक है, सुचेत हो जाए, सावधान हो जाए। ये विद्वान कहते हैं कि उसने दूजी दफा भी धोखा खा ले, दूजी दफा कहिंदा फिर हुण ये मूर्ख है, और इसने तीजी दफा भी धोखा खा ले, हुण ये पशु है, बंदा ही नहीं है, ये हुण पशु है। इंज कहिंदे इसने एक दफा किसे तो धोखा खादा है, कहिंदे कोई नहीं मनुखी स्वभाव है, मनुखी स्वभाव है, आखिर भरोसा करेगा जिससे धोखा मिल सकता है, और भरोसे दे पात्र योग होने तो बाद ही धोखे मिलते हैं अक्सर। एक कथा लिखी हुई है पंचदशी दे, एक मुनसिफ की कचहरी च एक बंदा फरियाद करता है भी फलाने ते मैं इतना भरोसा किया, उसने मैनू धोखा दिता, वह भी कचहरी से, ते मुनसिफ उसनू कहिंदा जद इसने तेरे ते इतना भरोसा किया तू धोखा क्यों देता है, वो कहिंदा मुनसिफ फिर थानू भी समझ नहीं है, जे ए मेरे ते भरोसा ना करदा मैं धोखा दे सकदा सी, मैं तो धोखा दे ही नहीं सकदा सी, धोखा देण दे च मैनू तां ही सफलता मिल सकदी अगला मेरे ते भरोसा करे, वरना हो नहीं सकदा। एक दफा धोखा खा जाना मनुखी सुभाव है, दूजी दफा धोखा खाना मूर्खता है, और तीसरी दफा भी उसे तो उसे तरह का धोखा खा लेना कहिंदे ने पशु पाना है, ये तो पशुता है, मनुखता खत्म हो गई, मनुखता रही नहीं। अंधी रईयत ज्ञान वे होनी बूम आलम में शब्द, परजा इंज होवे जैसे उल्लू हनेरे दे कख ना समझ। इस शब्द का प्रयोग गुरु अर्जन देव जी महाराज ने भी किया, संपद दौल झोल संग झोलत माया मगन फिरत घुगना, पंजाबी दे उल्लू नू गुगू कहिंदे, इंज घूमे जैसे उल्लू हनेरे कख नहीं समझ, कुछ भी नहीं पता सच्चाई की है, असलियत की है, हकीकत की है। जाग जाहिद हर्षनासी बूम आलम में शब्द, तीसरी पंक्ति, दुस्दे मुहाफिज बदबही खा शैतान नाजम में शब्द। दुस्द कहिंदे ने चोर नू, मुहाफिज रखवाला कौन होवे, चोर, चोर रखवाले अमन, ते इंतजामी ढांचा किस दे कोल होवे, शैतान दे कोल, नाजम ओ होवे, इंतजाम करन वाला कौन होवे, शहर दा शैतान, रखवाली करन वाला कौन होवे, चोर। धार्मिक बंदे कैसे होवन, खोते, हुक्मरान कैसा होवे, बगयाड़, वजीर कैसे होवन, कुत्ते, और दीवान कैसे अवंचु है तो आम प्रजा कैसी होवे उल्लू। मैं फिर अर्ज करा बगयाड़ कौन बन जाता है? असंतुष्ट। असंतुष्ट मनुख किसे नु खाएगा, किसे दी जान खाएगा, किसे दी इज्जत खाएगा, किसे दी धन संपदा खाएगा। और असंतुष्ट मनुख दे कोल जे किधरे ताकत आ जाए उते लाशां बिछा देगा। 1 करोड़ बंदियां दा कातल है हिटलर। चंगेज खान जिथो लंघदा सी बस्तियां उजाड़ के लंघदा सी। हलाकू खान दे घोड़े लाशां तो लंघदे सन। कहिंदे ने कमजोर बंदा अपनी वाशना दी पूर्ति लई रब नू मनदा है, गुरु नू मनदा है, परमात्मा नू मनदा है, क्योंकि जिहड़ी उसकी कामना है वह गुरु तो बिना पूरी हो नहीं सकती। कमजोर बंदा अपनी कामना की पूर्ति लई परमात्मा नू मनदा है, गुरु नू मनदा है। ताकतवर बंदा अपनी कामना की पूर्ति लई परमात्मा नू इनकार कर देंदा, एक पासे रख देंदा है। गल दोहां दी कामना दी है, धर्म दी नहीं है। ताकतवर बंदा अगर सामने रब नू रखे परमात्मा नू, क्या 1 करोड़ बंदियां नू कतल कर सकता है? क्या सड़कां ते हजारां लाशां बिछा सकता है? कहिंदे ने ताकतवर बंदे नू परमात्मा नू एक पासे करना पैंदा, उहदी कामना पूरी नहीं हो सकती अगर रब नू अगे करे, क्योंकि रब ते दया है, परमात्मा ते प्रेम है, परमात्मा ते निर्वैर है, परमात्मा ते निर्भय है, परमात्मा ते साबर है, परमात्मा ते समान दृष्ट है, परमात्मा ते विशाल है। अगर परमात्मा नू अगे करे तो क्या करोड़ा लाशां बिछा सकता है? क्या घरां नू उजाड़ सकेगा? क्या किसी की असमत इज्जत आबरू धन संपदा जान खो सकेगा? कहिंदे ने ताकतवर मनुख हमेशा अपनी वाशना की पूर्ति लई परमात्मा नू इनकार कर देंदा है, एक पासे कर देंदा है, क्योंकि उन्हों सामने रखे तो अपनी वाशना की पूर्ति हो नहीं सकती। कमजोर बंदा अपनी वाशना की पूर्ति लई परमात्मा नू अगे करदा, उहदे कोल कोई सहारा ही नहीं और कोई आसरा ही नहीं। यह परमात्मा तू ही मेरी टेक है, तू मेरी कामना की पूर्ति कर। वह भी कामना करके रब नू मनदा है, ते ताकतवर भी कामना करके इनकार करता है। सियाणे इस नू समझणगे, पकड़नगे मूल गल कामना दी है, रब दी नहीं है। जिन्हों असीं धार्मिक दुनिया कहने हां वह भी धार्मिक दुनिया नहीं है। यह भी मैं अर्ज कर दें, अधार्मिक दुनिया ते अधार्मिक है, धार्मिक दुनिया भी अधार्मिक। एक बड़ी कीमती पंक्ति है गुरु ग्रंथ साहब जी महाराज दी, और मैं समझदा इको एक वाहिद ग्रंथ धन गुरु ग्रंथ साहब जी महाराज ने जो ऐसा कह सकते ने, पाप पुन दोए एक समान, निज गुण पारस तजो गुण आन। पाप ते पाप है, पुन भी पाप है। हद हो गई, पुन भी पाप है तो क्यों करिए, की लोड़ है फिर? ये पंक्ति में थानू गुरु ग्रंथ साहब जी महाराज जी सुना रहे हैं, पाप पुन दोए एक समान, निज गुण पारस तजो गुण आन। पहले लभना पेगा कि मनुख पाप क्यों करता है। पाप करता है लोभ वस होके, हंकार वस होके, अज्ञान वस होके, वासना वस होके मनुख पाप करता है। ते मनुख पुन करे हंकार वस होके, मनुख पुन करे लोभ वस होके, मनुख पुन करे वासना वस होके, और मनुख पुन करे होमे करके। तो सतगुरु की बाणी कहती है फिर पाप पुन दे फर्क की होया? दोवां दे थले बुनियाद ते इको ही है। अज्ञान करके पाप कीता, अज्ञान करके पुन पिया करता है। हंकार करके पाप कीते इसने, हंकार करके पुन पिया करता है। वासना करके इसने पाप कीते ने, ते वासना कामना करके पुन पिया करता है। फर्क की है? पाप पुन दोए एक समान। पापियां दे पाप ते पाप है गए ने, गुस्ताखी माफ पुनीत बंदियां दे पुन भी कोई पुन नहीं ने, क्योंकि थले हंकार खड़ा है। तीरथ बरतर दान कर मन में धरे गुमान, नामिक नेह फल जात ते जिम कुंचल इसनान। तो मैं करा असंतुष्ट मनुख कातल बन जाता है, दुराचारी बन जाता है, डकैत बन जाता है। संसार दे इतिहास दे ये भरे पे ने, इन्हों का जिक्र है। और संतुष्ट मनुख भगत बन जाता है, सूरबीर बन जाता है, दानी बन जाता है। जगत दे सारे का सारा इतिहास ਇਹ ਦੋ ਤਰ੍ਹਾਂ ਦੇ ਮਨੁੱਖਾਂ ਦੇ ਆਲੇ ਦੁਆਲੇ ਘੁੰਮਦਾ ਹੈ, ਖੋਣ ਵਾਲੇ ਦੇਣ ਵਾਲੇ। ਸਤਸੰਗ, ਗੁਰੂ ਦੀ ਸੰਗਤ, ਭਜਨ ਕੀਰਤਨ, ਨਾਮ ਅਭਿਆਸ, ਬਾਣੀ ਦਾ ਪਾਠ ਮਨੁੱਖ ਨੂੰ ਸੰਤੁਸ਼ਟ ਕਰਦਾ ਹੈ, ਭਗਤ ਬਣਾ ਦਿੰਦਾ ਹੈ, ਸੂਰਬੀਰ ਬਣਾ ਦਿੰਦਾ ਹੈ, ਦਾਨੀ ਬਣਾ ਦਿੰਦਾ ਹੈ, ਸੰਪੰਨ ਬਣਾ ਦਿੰਦਾ ਹੈ, ਮਹਾਨ ਬਣਾ ਦਿੰਦਾ ਹੈ, ਔਰ ਉਸਦੇ ਅੰਦਰ ਪਰਮ ਆਨੰਦ ਪੈਦਾ ਕਰਦਾ ਹੈ। ਭਗਤ ਇੱਕ ਖਿੜਾ ਹੋਇਆ ਫੁੱਲ ਹੈ, ਉਹ ਆਪਣਾ ਸੁਆਪਣ ਵੰਡਦਾ ਹੈ, ਆਪਣੇ ਗੁਣਾਂ ਦੀ ਮਹਿਕ ਜੋ ਹੈ ਵੰਡਦਾ ਹੈ। ਇਸ ਤਰ੍ਹਾਂ ਸਤਸੰਗੀ ਇਹ ਰੱਬੀ ਦੌਲਤ ਸਤਸੰਗ ਤੋਂ ਪ੍ਰਾਪਤ ਕਰਦਾ। ਇਤਨੇ ਬਚਨ ਇਸ ਵਕਤ ਪ੍ਰਵਾਨ ਕਰਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਿਸ਼ ਕਰਨ। ਅਸੀਂ ਨਾਮ ਅਭਿਆਸ ਕਰਦੇ ਹੋਇਆਂ, ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਗੁਰੂ ਤੋਂ ਉਹ ਸੌਗਾਤ ਪ੍ਰਾਪਤ ਕਰੀ ਜਿਹਨੂੰ ਕਹਿੰਦੇ ਨੇ ਸੰਤੁਸ਼ਟੀ, ਸੰਤੋਖ। ਔਰ ਜੈਸੇ ਮਨ ਸੰਤੁਸ਼ਟ ਹੋਵੇਗਾ, ਅੰਦਰ ਪਰਮ ਆਨੰਦ ਦੀ ਵਰਸ਼ਾ ਹੋਵੇਗੀ, ਅਤੇ ਮਨ ਦੇ ਉੱਤੇ ਭਾਰ ਨਹੀਂ ਰਹੇਗਾ, ਬੋਝ ਨਹੀਂ ਰਹੇਗਾ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਦੈਵੀ ਗੁਣ ਸਾਨੂੰ ਪ੍ਰਾਪਤ ਹੋਵਨ। ਇਤਨੇ ਹੀ ਬਚਨ ਇਸ ਵਕਤ ਪ੍ਰਵਾਨ ਕਰਨੇ, ਕਿਉਂਕਿ ਦਾਸਾਂ ਨੇ ਵਾਪਸ ਵੀ ਨੋਟਿੰਗਮ ਜਿਹਾ ਜਾਣਾ ਅਤੇ ਘੰਟਾ ਉੱਥੇ ਹਾਜ਼ਰੀ ਭਰ ਕੇ ਫਿਰ ਤੁਹਾਡੇ ਤੱਕ ਜੋ ਹੈ ਪਹੁੰਚੇ ਹਾਂ। ਇਤਨੀ ਸੇਵਾ ਪ੍ਰਵਾਨ ਕਰਨੀ। ਇਸ ਵਕਤ ਤੱਕ ਆਪ ਬੈਠੇ ਰਹੋ, ਸੁਣਨ ਦਾ ਸ਼ੌਕ ਮੁੱਖ ਰੱਖੇ, ਤਾਂ ਤੁਹਾਡੇ ਸ਼ੌਕ ਤੋਂ ਸਦਕੇ ਕੁਰਬਾਨ ਸਾਹਿਬ ਇਹ ਤੁਹਾਡਾ ਸ਼ੌਕ ਬਣਾਈ ਰੱਖੇ, ਪਿਆਰ ਜੋ ਹੈ ਬਣਾਈ ਰੱਖੇ। ਬਾਰ ਬਾਰ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਫੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ। ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ਼ 2.99 pounds, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, ਅਤੇ 10 pounds ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
7: ਸਭ ਤੋਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਵ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ, ਵਿਸ਼ਵਾਸ ਕੀ ਹੈ? ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ 3 ਸ਼ਬਦ ਨੇ, ਚਲੋ ਸੱਜਣ ਕਈ 4 ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ, ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਤੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ, ਧੰਨੇ ਜਿੱਥਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ? ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੇ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹਿ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ, ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿਣਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ। ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹੀ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੂੰ ਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ, ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨੀ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਝ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਹੈ। ਯਕੀਨ ਬੜੀ ਵੱਡੀ ਚੀਜ਼ ਹੈ।
8: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
9: ਜਾਣਾ
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
4: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
5: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
3: ਜਾਂ ਕਾਲ ਕਿਰਨ ਐਟ 604-581-1900
9: ਕੋਈ

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਰੋਜ਼ 98 ਸੈਂਟਸ ਨੂੰ ਪਾਉਂਡ ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

मैं नाही कछ हो नहीं कछ आए न मोरा अवसर लज्जा राख ले सदना जन तोरा। भगत सदना जी भक्ति काल दे दौर दे ही सिंध प्रांत हाल पाकिस्तान देश पैदा होए। पेशे तो आप कसाई सन, रोज बकरे वढ़ के उना दा मांस वेचना नित दा धंधा से। इतनी कठोर किरत ने कीर्ति करन ते किवें मजबूर कीता, इतने कठोर पेशे ने एक ऐसा कोमल दिल किवें पैदा कीता, इहदा एक पिछोकड़ है। कहिंदे ने रात दे वक्त बादशाह दे अहलकार आए ते उन्होंने मांस दी मंग कीती थोड़े जिहा, शेर दो शेर। ते सदना सोची पै गया जे बकरा मैं वड्या ते बाकी दा मांस बेकार जाएगा सवेरे तक। उन्हें बकरे दी पिछली एक लत वड्डण दी सोची ते भाई बाकी इसनू सवेरे जबा करांगे। छुरा लेके जैसे बकरे दी लत वड्डण वास्ते गया, इसे ही कठोरता दे चाहूं दया उत्पन्न हुई। इसे ही महान पत्थर दिल भावना दे चाहूं भक्ति भावना दा संगीत फुटिया। जमीर दी आवाज सारी रात तड़पेगा, बकरा छुरा हथों गिर गया। बादशाह दे अहलकारां नूं कह दिता, अज तो मैं कसाई नहीं, हुण मैं अज तो बकरे नहीं वड्या करांगा, अज तो मैं अपने अहंकार नूं ते कठोर नूं वड़ना है, अज तो मैं अपने विकारां नूं जबा करना है, अज तो मैं अपने पापां ते गुनाहां नूं जबा करना है, मैं इस तरीके नाल धंधा बदल लिया। कदी विचार करिए, भगत भी कसाई ने पर वो अपने विकारां नूं वड़दे ने, औगुणा नूं वड़दे ने, पापा नूं वड़दे ने। ते जो अपने पापा नूं जबा करन विच असमर्थ होया, जो अपने औगुणा नूं जबा करन विच असमर्थ होया, कुदरती गल है वो बाहर कतलो गारत करदा है, वो बाहर मार कुटाई करदा है। अपने आप नूं जबा करन लई एक विशेष किस्म दी छुरी चाहीदी है, जो विशेष किस्म दे लोहे नाल बनी हुई है, जिसका जिक्र पहले बादशाह गुरु नानक देव जी महाराज करते ने। सच की काती सच सब सार घाड़त तिसकी अपर अपार। साहिब गुरु नानक देव जी महाराज किसी शेख कसाई नु मुखातब होके ही यह शब्द उच्चारण कर रहे हैं कि सच दी छुरी होवे और सच दी टकसाल देते उसकी घाड़त होवे, सच दी उसनों पान धार लगी हुई होवे, सच की काती सच सब सार सारे दा सहारा लोहा सच दा होवे, उदी धार सच दी होवे, छुरा सच दा होवे। ते ऐसा छुरा जे चलाइए अपने विकारां ते, ऐसा छुरा जे चलाइए अपने उस मन ते जो पापा नाल भरे होवे, तो साहिब कहिंदे तिसका कुठा होवे सेख लहू लब निखत्था वेख। अगर इस छुरे दा कुठिया होया ए मन होवे तो फिर मन दे चों सारा लहू निकल जाएगा, केड़ा लोभ दा, विकार दा, दुष्टपणे दा, वैर विरोध दा। किसे हद तक ये सही है कि जो अपने मन नू जबा करन दे असमर्थ होए ने वो बाहर जबा करन दा काम कर दे ने, जो अपने विकारां नू कतल नहीं कर सके वो संसार नू कतल करन दी कोशिश कर दे ने, जो अपने मन नू नहीं मार सके वो दुनिया नू मारन दी कोशिश कर दे ने, बाहरों कोई मारन दी कोशिश करे
وہ دشٹ ہے، ظالم ہے، پاپی ہے، پر کوئی اپنے من نو، اپنے وکاراں تے گناہاں نو مارن دی کوشش کرے، وہ سنت ہے، وہ بھگت ہے، پوجنیت ہے، پونیت آتما ہے۔ اس طرح دی پونیت آتما سندھ دے وچ پیدا ہوئی، جس دا نام ہے بھگت سدنا۔ عام اتہاسکار کہندے نے کہ آپ دا پچھوکڑ اسلامی گھرانے نال سمبندھت ہے۔ گرو گرنتھ صاحب جی مہاراج دے وچ کچھ بھگت ایسے نے جو مسلمان نے، بابا فرید، سدنا، سین، بیکھن اتیادک، یہ بھگت مسلمان گھرانیاں نال سمبند رکھتے ہیں، لیکن جد خدا دا نور اندر پرگٹ ہوئے تا منک اس بھاونا تو اچھا اٹھ جاندا ہے، کون ہندو، کون مسلمان، نہ ہم ہندو نہ مسلمان، ال ہے رام کے پنڈ پران، اے شریر اللہ دا ہے، اے پران رام دے نے، تو ایسا پرش اللہ دی دھن الاپن وچ، رام دے گیت گان وچ سنکوچ نہیں کرے گا۔ یہ سارے بھگت بڑے فراغ دل، روشن ضمیر، روشن دماغ ہوئے نے، اور انہاں بھگتاں دے چوں بھگت سدنے جی دا وی اپنا ایک خاص استھان ہے۔ گرو گرنتھ صاحب جی مہاراج وچ آپ دا ایک بڑا ہی پاون تے فلسفے نال پورت ایک شبد ہے، جس دیاں استھائی پنکتیاں نے، توگن کہا جگت گرا، جو کرم نہ ناسے، سنگھ شرن کت جائیے، جو جم پگ گراسے۔ ساڈے دیش وچ کرم سدھانت دی بڑی چرچا ہے، اور آخر سب کچھ کرما تے ہی نبڑتا ہے، جیسے کوئی کرم کرتا ہے ویسے کوئی خدا پھل بھوگتا ہے، بھوگے بنا کرم ناش نہیں ہوندے۔ بھارت دا دھارمک چنتن، بھارت دا دھارمک درشن بس اس وچار پہ کھڑا ہے، جے کرم کچھ ہویا ہے تے بھوگے بنا اس نے نسنا نہیں، جے کرم کچھ پیتا ہے تا او دا پھل جھولی وچ پانا ہی پائے گا۔ بھگت سدنا جی تو چونکہ کچھ کرم ایسے ہوئے نے، کسائی سن، زندگی دا بیشتر حصہ ماس ویچدیاں لنگیا، جیواں نوں ذبح کردیاں لنگیا، تے جو ہن اس طرح دے پرش دے سامنے اے وچار رکھو کہ کیتے ہوئے کرماں دا پھل تے بھوگنا ہی پائے گا، پھر ایک خیال پیدا ہوندا ہے ایشور دی بندگی دا کی مطلب ہے، پھر او دی عبادت دا کی مطلب ہے۔ تو ایک گلے دے روپ وچ بھگت سدنا جی کہندے نے، تاو گن کہا جگت گرا، ہے جگت دے گرو، اے جگت نو پریرنا دین والے پریپورن پرماتما، پھر تیرے وچ کی گن ہے کہ تیری بندگی کردیاں ہویا وی جے میں کرماں دی مار بھوگنی ہے تا پھر تاو گن کہا، تیرے وچ گن کی ہے، پھر تے کوئی گن نہیں رہ گیا، پھر تیرے کول آن دی لوڑ کی پے گئی۔ تاو گن کہا جگت برا، جو کرم نہ ناسے، سنگھ شرن کت جائیے، جو جم پگ گراسے۔ شیر دی شرن وچ جائیے تے گدڑ کھا لوے، گدڑ چپٹا مار کے ناش کر دے وے، تو پھر شیر دی شرن وچ جان دی لوڑ کی ہے؟ پربھو دی شرن وچ جائیے، او دی بندگی کریے تے کرما دی مار سہارنی پے جائے، تو پھر بندگی دا پھل کی ہے؟ عبادت دا پھل کی ہے؟ گرو نانک دیو جی مہاراج کہندے نے، لکھ مڑیا کر اکٹھے، ایک رتیلے بھائے لوکا، مت کو فکڑ پائے، لکھ مڑیا کر اکٹھے، ایک رتیلے بھائے۔ اے بندے متا کدھرے بھلے کھچ تو پے، لکھا من لکڑیاں ایک چنگاری نال بسم ہو جاندیاں نے۔ رنجک ماتر نام دا جا، سرت شبد دی کاگرتا نال کیتا ہویا جا، لکھاں زندگیاں دے پاپ دھو دیندا ہے، انت جنماں دے پاپ ساڑ کے راکھ کر دیندا ہے، سوا کر دیندا ہے۔ اے نام دی برکت ہے، اے نام دی مہما ہے، اے نام دی طاقت ہے۔ تو بھگت سدنا جی مہاراج کہندے نے، آپ پرانک پرسنگ سامنے رکھ دینے، نرپ کنیا کے کارنے،
ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈਲ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ, ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜਿਵੇਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ, ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ, ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਤਨਾ ਜੀ ਕਹਿੰਦੇ ਨੇ ਕਾਮਾਰਥੀ ਸਵਾਰਥੀ, ਉਹਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ ਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ ਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਭਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਅਗਾਂਹ ਚੱਲ ਕੇ ਭਗਤ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ, ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਤੇ ਇੰਝ ਕਹਿ ਲਈਏ ਪਰਮਾਤਮਾ ਦੀ ਕਦਰ ਭਗਤ ਨੂੰ ਹੈ ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਗਈ ਹੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ, ਕਿਹੜੇ ਕੰਮ ਨੇ। ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨੇ, ਬੇਮੌਕੇ ਕੰਮ ਦਾ ਕੀ ਮਤਲਬ। ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ, ਕਿਹੜੇ ਕੰਮ ਦਾ। ਆਮ ਧਾਰਮਿਕ ਦੁਨੀਆਂ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ, ਦੇਰ ਹੀ ਅੰਧੇਰ ਹੈ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਪਰਮਾਤਮਾ ਦੇ ਘਰ ਦੇਰ ਵੀ ਨਹੀਂ। ਜੈਸੇ ਅੱਗ ਵਿੱਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ, ਜੈਸੇ ਫੁੱਲਾਂ ਕੋਲ ਬੈਠੀਏ ਉਸੇ ਵਕਤ ਮਹਿਕ ਮਿਲਦੀ ਹੈ, ਜੈਸੇ ਬਰਫਾਨੀ ਪਹਾੜ ਹਿਮਾਲਿਆ ਦੇ ਕੋਲ ਬੈਠੀਏ ਉਸੇ ਵਕਤ ਹੀ ਜੋ ਹੈ ਠੰਡ ਮਿਲਦੀ ਹੈ। ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ, ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ। ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ, ਸਕੂਨ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਹੁਲਾਸ ਦਿੰਦਾ ਹੈ। ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ, ਪੀੜਤ ਕਰ ਦਿੰਦਾ ਹੈ, ਮੈਲਾ ਕਰ ਦਿੰਦਾ ਹੈ। ਇਹ ਤੇ ਤਤ ਛਿੰਨ ਫਲ ਹੈ, ਪ੍ਰਭੂ ਦੇ ਦਰਬਾਰ ਦੇ ਵਿੱਚ ਦੇਰ ਵੀ ਨਹੀਂ, ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ। ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਪ੍ਰਾਣ ਜੋ ਥਾਕੇ ਫਿਰ ਨਹੀਂ ਕੈਸੇ ਬਿਰਮਾਉ, ਬਈ ਹੁਣ ਮੇਰੇ ਪ੍ਰਾਣ ਟੁੱਟਣ ਲੱਗੇ ਨੇ, ਸਵਾਸ ਟੁੱਟਣ ਲੱਗੇ ਨੇ, ਤੇ ਤੂੰ ਬੋਣੇ ਨਾ, ਤੂੰ ਮਦਦਗਾਰ ਨਾ ਆਵੇ,
ਤੂੰ ਸਹਾਇਤ ਨਾ ਆਵੇ। ਪ੍ਰਾਣ ਜੋ ਥਾ ਕੇ ਥਿਰ ਨਹੀਂ, ਕੈਸੇ ਬਿਰਮਾਉ, ਬੂਡ ਮੂਏ ਨੌਕਾ ਮਿਲੇ ਕਹੋ ਕਾਹੇ ਚੜਾਉ। ਡੁੱਬ ਗਿਆ ਮੈਂ ਤੇ ਹੁਣ ਤੂੰ ਨੌਕਾ ਭੇਜੀ ਹੈ, ਦੱਸ ਹੁਣ ਕੌਣ ਬੈਠੇਗਾ ਉਸ ਨੌਕਾ ਤੇ? ਡੁੱਬ ਗਿਆ ਗਲਾ, ਗਰਕ ਹੋਣ ਵਾਲਾ ਗਰਕ ਹੋ ਗਿਆ, ਹੁਣ ਨੌਕਾ ਕਿਹੜੇ ਕੰਮ ਦੀ? ਦਰਅਸਲ ਵਕਤ ਸਿਰ ਪ੍ਰਭੂ ਬੋੜਦਾ, ਵਕਤ ਸਿਰ ਹੀ ਉਹ ਸਹਾਇਕ ਆਉਂਦਾ। ਔਰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ, ਜੋ ਹਰੀ ਨਾਲ ਜੁੜੇ ਹੋਏ ਨੇ, ਉਹ ਤੇ ਮੰਗ ਵੀ ਨਾ ਕਰਨ ਤਾਂ ਵੀ ਅਚਨਚੇਤ ਪ੍ਰਭੂ ਉਹਨਾਂ ਦੇ ਕੰਮ ਸਵਾਰ ਛੱਡਦਾ, ਉਹਨਾਂ ਦੇ ਕੰਮ ਸਿਰੇ ਚਾੜ ਦਿੰਦਾ। ਔਰ ਐਸਾ ਭਗਤਾਂ ਦਾ ਅਨੁਭਵ ਹੈ, ਐਸਾ ਨੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ

0: ਹੀ ਆਈ ਪੰਥ ਹੈ, ਇਹੀ ਸਿਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ, ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ, ਸਾਰੇ ਭਗਤ ਆਪ ਦੇ ਨਾਲ ਚੱਲਦੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ। ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ, ਤਾਂ ਕਿ ਦੁਨੀਆਂ ਵਿੱਚ ਖੂਨ ਖਰਾਬਾ ਬੰਦ ਹੋਵੇ। ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ ਵੱਖ ਧਰਮਾਂ ਕਰਕੇ ਵੀ ਹੋਏ ਨੇ, ਵੱਖ ਵੱਖ ਮਜ਼ਹਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆਂ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ ਹੈ। ਤੋ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ ਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ, ਜਿਹਦੇ ਚ ਅੱਲਾ ਦੇ ਗੀਤ ਹੋਣ, ਜਿਹਦੇ ਚ ਰਾਮ ਦੀ ਧੁਨ ਹੋਵੇ, ਜਿਹਦੇ ਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ ਚ ਮਾਧੋ ਦੇ ਵੀ ਗੀਤ ਹੋਣ, ਔਰ ਜਿਹਦੇ ਚ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਹੋਵੇ, ਜਿਹਦੇ ਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਣ, ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ। ਤੋ ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਿਰ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ, ਤੇ ਕਹਿਣਾ ਪੈਦਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਕਸ਼ਮ ਸੋਚਣੇ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ। ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਬਹੁਤ ਕਠਿਨ ਹੈ। ਕਈ ਦਫ਼ਾ ਦੇਖਣ ਦੇ ਚਾਹ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ, ਦੂਸਰੇ ਨੂੰ ਚੋਟ ਪਹੁੰਚਾਉਣ ਲੱਗੇ ਆ ਸੰਕੋਚ ਨਹੀਂ ਕਰਦੇ, ਚਾਹੇ ਉਹ ਚੋਟ ਜ਼ਹਿਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ, ਕਿਸੇ ਵੀ ਤਰੀਕੇ ਦੀ ਹੋਵੇ, ਚੋਟ ਪਹੁੰਚਾਉਣ ਤੋਂ ਬਾਜ ਨਹੀਂ ਆਉਂਦੇ। ਔਰ ਐਸਾ ਦਿਸਦਾ ਹੈ ਇਹ ਬੜੇ ਬੜੇ ਧਾਰਮਿਕ ਵੀ ਕਸਾਈ ਨੇ, ਪਰ ਸਦਨਾ ਕਸਾਈ ਹੁੰਦਾ ਹੋਇਆ ਵੀ ਭਗਤ ਹੈ, ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ। ਉਹ ਬਾਹਰੋਂ ਤੇ ਪੇਸ਼ੇ ਚ ਕਸਾਈ ਸੀ, ਪਰ ਅੰਦਰੋਂ ਹਿਰਦਾ ਉਸਦਾ ਅਤਿਅੰਤ ਕੋਮਲ, ਮਿਲਨਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ, ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ। ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ, ਕੋਈ ਵੀ ਕਿਰਤ ਹੋਵੇ, ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ। ਚਾਹੇ ਉਹ ਕਿਰਤ ਕੱਪੜੇ ਬੁਣਨਾ ਹੋਵੇ, ਚਾਹੇ ਉਹ ਕਿਰਤ ਜੁੱਤੀਆਂ ਗੰਢਣਾ ਹੋਵੇ, ਚਾਹੇ ਉਹ ਕਿਰਤ ਮਾਸ ਵੇਚਣਾ ਹੋਵੇ, ਤੇ ਚਾਹੇ ਉਹ ਕਿਰਤ ਕੱਪੜਿਆਂ ਨੂੰ ਛਿੰਬਣਾ ਹੋਵੇ, ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ, ਕੋਈ ਵੀ ਕਿਰਤ ਕੀਰਤੀ ਵਿੱਚ ਬਾਧਾ ਨਹੀਂ ਖੜੀ ਕਰਦੀ। ਕੋਈ ਵੀ ਧੰਦਾ ਧਰਮ ਦੇ ਵਿੱਚ ਦੀਵਾਰ ਨਹੀਂ ਹੈ। ਇਹ ਇੱਕ ਬਹਾਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ, ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ, ਕੀ ਕਰੀਏ, ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ, ਕਿਵੇਂ ਭਜਨ ਕਰੀਏ, ਕਿਵੇਂ ਬੰਦਗੀ ਕਰੀਏ। ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ, ਤੇ ਭਗਤ ਕਹਿੰਦੇ ਨੇ ਧੰਦੇ ਨੂੰ ਹੀ ਧਰਮ ਬਣਾ ਲਓ, ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ, ਸੇਵਾ ਕਰਨੀ ਹੈ। ਧੰਦਾ ਸੇਵਾ ਬਣ ਸਕਦਾ, ਰੋਟੀ ਤੇ ਹਰ ਇੱਕ ਨੇ ਖਾਣੀ ਹੈ। ਤੋ ਜਦ ਧੰਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲਿਆ, और ये सेवा करने आ, जगत का नंगेज टकना है, जगत के पैरों च जुत्ती पवानी है, जगत नू सुख देने ने, जगत नू आराम देना है धंधे दे राही। तो धंधा भी धर्म बन जाता है, ते धार्मिक मनुखा तो भी जे किसी नू चोट पहुंचे तो ऐसा धर्म भी वास्तविक धंधा है, उहदे च धंधे दी जो है बदबो है। भगत सदना जी धंधिया दे चों बड़ा कठोर धंधा करते ने। अमृत वेले उठ के दो चार बकरे रोज जबा करने ते सारा दिन मांस वेचना, पर कमाल दी गल इस धंधे दे चों भी धर्म दी इतनी उज्जवल महक पैदा हुई। आपने सिंध प्रांत दे च थां थां ते भ्रमण करके लोगां नूं खुदा दे नाल जोड़िया, जीवां नूं परमात्मा दी धुन दे नाल जोड़िया। जद एक फुल खिड़ पैंदा है महक वंडन लग पैंदा है, जद एक दीवा जल पैंदा है रोशनी वंडन लग पैंदा है, जद किसे हिरदे विच आत्म प्रकाश हो जांदा है ओ चानना वंदन लग पैंदा है, ओ सुख चैन वंडन लग पैंदा है, ओ आनंद वंडन लग पैंदा है। और ए वंडना उस तो सुते सुत आउंदा है, अपने आप हुंदा है। जैसे फुल दे चों सुगंधी दा निकलना, दरअसल उस दे च महक दा अदक होना है, इस वास्ते डुल डुल के वो बाहर पई पैंदी है। भगत दा हिरदा इतना आनंद नाल भर जांदा है, इतना गुणा नाल भर जांदा है, इतना शांति ते चैन नाल भर जांदा है कि वो डुल डुल के बाहर पैंदा है। सदना जी भक्ति भाव विच ऐसे लीन होए और अध्यात्मक गुणा नाल ऐसे भरपूर होए, थां थां ते भ्रमण करके इन्हां ही गुणा नूं वंडदे रहे, इसी सच्ची दौलत नूं वंड वंड के जगत नूं अकाल पुरख दे नाल जोड़दे रहे। अनेकां भगतां दे चों गुरु ग्रंथ साहिब जी महाराज विच इक ए सदना कसाई पेशे विच ए भी भगत है, इसका भी कलाम है, और इसका कलाम भी रहिंदी दुनिया तक अध्यात्मिक शांति वंडदा रहेगा।
1: यू आर लिसनिंग टू KRPI 1550 रेडियो फर्नडेल वाशिंगटन।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
3: फैमिली केयर फार्मेसी
4: पूरे BC विच होम्योपैथिक दवाइयां च नंबर 1।
3: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
4: हर तरह दे नेचुरल हेल्थ प्रोडक्ट्स, कंप्रेशन स्टॉकिंग्स, ऑर्थोपेडिक प्रोडक्ट्स भी ले सकदे हो।
3: हुन मोबिलिटी एड रेंट जां बाय भी कर सकदे हो।
4: फ्री ब्लिस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
5: 3 लोकेशंस टू सर्व यू, सरी डेल्टा एंड वाइट रॉक।
3: जां कॉल किरण एट 604-581-1900।
6: पंजाब फॉरेक्स गगन सिंह, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103 8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: Radio Station 1550 AM Gurbani segment tuhade tak. ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ। ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ, ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ, ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ, ਵਾਸਤਵਿਕ ਚਮਾਰ ਤੇ ਉਹੀ ਹੈ, ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ। ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ, ਚਮੜੇ ਖਲੜੀ ਦਾ ਹੀ ਰਸ ਮਾਣਨਾ ਜੀਵਨ ਦਾ ਲਕਸ਼ ਹੈ। ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ। ਚਮੜੇ ਦਾ ਕੰਮ ਕਰਦਿਆਂ ਹੋਇਆਂ ਸੁਰਤ ਚਮੜੇ ਤੋਂ ਉੱਚੀ ਰੱਖਣੀ, ਇਹ ਕੋਈ ਭਗਤ ਰਵਿਦਾਸ ਜੀ ਮਹਾਰਾਜ ਤੋਂ ਸਿੱਖੇ। ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਿਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ। ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿਅਕ ਮੰਦਰਾਂ ਦੇ ਦਰਵਾਜ਼ੇ ਵੀ ਆਪ ਲਈ ਬੰਦ ਨੇ, ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ, ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੀ, ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪ੍ਰਫੁੱਲਤ ਹੋਇਆ। ਦਰਅਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ, ਬਸ ਉਹ ਗੀਤ ਰਾਹੀਂ, ਸੰਗੀਤ ਰਾਹੀਂ। ਸੰਗੀਤ ਔਰ ਗੀਤ ਪ੍ਰਮਾਤਮਾ ਦੇ ਬਹੁਤ ਨਿਕਟ ਹੈ, ਬਹੁਤ ਨਿਕਟ ਹੈ। ਸੰਗੀਤ ਇੱਕ ਕਲਾ ਹੈ, ਗੀਤ ਇੱਕ ਕਲਾ ਹੈ, ਤੇ ਪ੍ਰਮਾਤਮਾ ਸਵੈਮ ਵੀ ਇੱਕ ਕਲਾਕਾਰ ਹੈ, ਐਸਾ ਮਹਾਨ ਕਲਾਕਾਰ ਕਿ ਉਸਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ। ਇੱਕ ਨਿੱਕਾ ਜਿਹਾ ਬੀਜ ਧਰਤੀ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ, ਕੋਮਲ ਰੂਪ ਉਸਦਾ ਧਰਤੀ ਤੋਂ ਬਾਹਰ ਨਿਕਲਦਾ ਹੈ, ਸਹਿਜੇ ਸਹਿਜੇ ਵਿਕਸਿਤ ਹੁੰਦਾ ਹੈ, ਸ਼ਾਖਾਂ ਪੱਤੇ ਫਿਰ ਉਸਦੇ ਚੋਂ ਜਦ ਫੁੱਲ ਖਿੜਦੇ ਨੇ, ਫਲ ਲੱਗਦੇ ਨੇ, ਇਹ ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾਂ ਰਹਿ ਨਹੀਂ ਸਕਦਾ ਮਨੁੱਖ ਅਧਿਆਤਮ ਵਾਸੀ। ਉਸਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ, ਸਾਗਰ ਦੇ ਚੋਂ ਭਾਪ ਉੱਠਦੀ ਹੈ, ਉਮੜ ਉਮੜ ਕੇ ਉਹ ਚਾਰੋਂ ਪਾਸੇ ਬਰਸਦੀ ਹੈ, ਇਹ ਇੱਕ ਮਹਾਨ ਕਲਾ ਹੈ। ਪਹਾੜਾਂ ਦੇ ਚ ਝਰਨਿਆਂ ਦੀ ਰਫਤਾਰ ਔਰ ਇਹ ਗੁੰਜਾਰ, ਚਾਰੋਂ ਪਾਸੇ ਦਾ ਇਹ ਵਾਤਾਵਰਣ ਦਰਅਸਲ ਉਸ ਮਹਾਨ ਕਲਾਕਾਰ ਦੀ ਕਲਾ ਦੀ ਹੀ ਪ੍ਰਦਰਸ਼ਨੀ ਹੈ। ਕਦੀ ਕਦੀ ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਔਰ ਲੇਖਕ ਲੋਕ ਆਪਣੀ ਕਲਾ ਦੀ ਖਾਸ ਰੂਪ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ, ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ, ਹਰ ਥਾਂ ਤੇ ਹੋ ਰਹੀ ਹੈ। ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ, ਚਾਹੇ ਆਸਮਾਨ ਤੇ ਜਾਤ ਮਾਰੀਏ, ਚਾਹੇ ਸਾਗਰ ਤੇ ਨਿਗਾਹ ਮਾਰੀਏ, ਚਾਹੇ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ, ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ, ਚਾਹੇ ਪਸ਼ੂਆਂ ਨੂੰ ਵੇਖੀਏ, ਪਕਸ਼ੀਆਂ ਨੂੰ ਵੇਖੀਏ, ਬਨਸਪਤੀ ਨੂੰ ਵੇਖੀਏ, ਹਰ ਥਾਂ ਤੇ ਉਸਦੀ ਕਲਾ ਉਜਾਗਰ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ। ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਵਿੱਚ ਉਹ ਨਿਪੁੰਨ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ, ਤੂੰ ਸਰਬ ਕਲਾ ਕਾ ਗਿਆਤਾ, ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ। ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ, ਕਲਾ ਦੇ ਰਾਹੀਂ ਹੁੰਦਾ ਹੈ। ਭਗਤ ਰਵਿਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ, ਜੁੱਤੀਆਂ ਗੰਢਣਾ, ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ ਔਰ ਮੋਏ ਹੋਏ ਢੋਰਾਂ ਦੀ ਖੱਲ ਲਾਉਣੀ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਹੈ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ, ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ, ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ ਹੋ, ਕਿੱਥੋਂ ਦੇ ਰਹਿਣ ਵਾਲੇ ਹੋ? ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ, ਅੰਦਰੋਂ ਪਰਮਾਤਮਾ ਬੋਲ ਰਿਹਾ, ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛਿੰਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛਿੰਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ ਹੈ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ, ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਂ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ। ਕਿਸੇ ਮੁਲਕ ਦੇ ਇਹ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ, ਦੁੱਖ ਮੌਜੂਦ ਹੈ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ, ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਂ, ਦੁੱਖ ਅੰਦੋ ਨਾ ਹੀ ਤੈ ਠਾਂ। ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ, ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ, ਤਾਂ ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ। ਜਦਕਿ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ, ਹਰ ਬੰਦਾ ਪੀੜਾ ਤੇ ਆਹ ਹੌਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਕਬਾਬੇ ਸੀਖ ਹੈ ਹਮ ਕਰਵਟੇ, ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਇਹ ਪਹਿਲੂ, ਤੋ ਵੋ ਪਹਿਲੂ ਬਦਲਤੇ ਹੈ। ਇਤਨੀ ਦੁੱਖ ਹੈ, ਇਤਨੀ ਪੀੜਾ ਹੈ, ਇਤਨਾ ਕਲੇਸ਼ ਹੈ। ਇਸ ਦੁੱਖ ਭਰੇ ਵਾਤਾਵਰਣ ਵਿੱਚ, ਇਸ ਕਲੇਸ਼ ਭਰੇ ਸੰਸਾਰ ਵਿੱਚ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦਾ ਨਾਂ ਹੈ ਬੇਗਮਪੁਰਾ, ਉੱਥੇ ਦੁੱਖ ਨਹੀਂ ਹੈ, ਉੱਥੇ ਹੋਰ ਵੀ ਕੁਛ ਨਹੀਂ ਹੈ। ਕੀ ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਉੱਥੇ ਕੋਈ ਚਿੰਤਾ ਵੀ ਨਹੀਂ ਹੈ। ਮਨੁੱਖਤਾ ਦੇ ਉੱਤੇ ਦ੍ਰਿਸ਼ਟੀ ਮਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਣ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋਇ, ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ, ਚਿੰਤਾ ਦੇ ਵਿੱਚ ਹੀ ਜੀ ਰਿਹਾ। ਚਾਰੋਂ ਪਾਸੇ ਦੇਖਦੇ ਹਾਂ, ਮਨੁੱਖ ਦੀ ਅੱਖਾਂ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੀ ਚਿੰਤਾ, ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ ਹੈ। ਤੇ ਚਿੰਤਾ भविष्य दी ही होंगी है। पता नहीं आन वाला कल कैसा होगा, इसकी चिंता। पर रविदास कहते ने मेरी नगरी विच चिंता है ही नहीं, जीवन का एक ढंग है। ये नगरी बार नहीं है, ये शहर किसी नक्शे विच देखांगे ते नहीं मिलेगा, दरअसल एक हालत है, ये मन दी एक अवस्था है, एक जीवन का ढंग है, एक आलम का कहना है। जो हंस रहा है सो हंस रहेगा, जो रो रहा है सो रो रहेगा, सकूने कलब से खुदा खुदा कर, जो कुछ के होना है सो हो रहेगा। तू अपना सकूने कलब नाश ना कर, जो कुछ होना है वो तेरे कीतियां टलना नहीं, रुकना नहीं। हाँ तू इतना ही कर सकता है कि जो कुछ होना है इनू खिड़े मत्थे तस्लीम कर ले, जो कुछ होना है इनू खिड़े मत्थे प्रवान कर ले, जो कुछ होना है उनू अपनी झोली विच पा ले। तो रविदास कहते ने जिस शहर का मैं वासी उत्थे चिंता नहीं है, ना तशवीश, खिराज ना माल, खिराज टैक्स। दुनिया दे रहिंदिआं जैसे जैसे बंदे दी धन संपदा वधदी है, माल असबाब वधदा है, तो टैक्स भी वधदा है। तरह तरह दे उहनूं टैक्स भी देने पैंदे, खिराज भी देना पैंदा है। लेकिन रविदास जी महाराज कहिंदे ने कि संपदा वधदी जा रही है, धन वधदा जा रहा है, परम आनंद वधदा जा रहा है, पर मेरे ते कोई टैक्स नहीं, मेरे ते कोई खराज नहीं किसी प्रकार का भी। हालांकि बैरूनी दुनिया च असी देखते हैं कि मनुख का सुख वधे, मनुख का आराम वधे, मनुख की दौलत वधे, मनुख की संपदा वधे, ते उहदे नाल ऐ वी चिंता वधदी है, दुख वधदा है कि टैक्स वधेगा, खराज देना पएगा। पर रविदास जी महाराज कहते ना तशवीश, खराज ना माल, जो माल मेरे कोल है उस ते मैनु खराज नहीं देना पैंदा, टैक्स नहीं देना पैंदा। सवाल इत्थे पैदा होंदा है माल की है। माल ऐसा है दुनियावी दौलत नाल उसनु खरीदना बहुत ही कठिन है, अत्यंत कठिन है। सोने दियां मोहरां दे के निश्चिंतता खरीदनी बड़ी औखी गल है। सोने दियां मोहरां दे के दया, शील, संजम बाजार विचों नहीं मिलेगा। संतोख ते सबर ये किसी दुकान तो नहीं मिलेगा, किसे बाजार विच नहीं मिलेगा। ये ऐसे गुण ने, ऐसा माल असबाब है जो दिन दुनिया दे बाजार विच नहीं मिलेगा। स्वयं भगत कबीर ने इसनु इस ढंग नाल बयान कीता है कि राम पदार्थ पाए के कबीरा गांठ न खोल। ई जड़ा पदार्थ, ई जड़ा माल तू प्राप्त कीता है ऐ कबीर, इस पदार्थ दी गठड़ी किधरे खोली ना, इस माल असबाब दी गठड़ी किधरे खोली ना। क्यों कि ऐसा बैरूनी दुनिया विच कोई बाजार ही नहीं है। राम पदार्थ पाए के कबीरा गांठ ना खोल, नहीं पटन नहीं पार खो, नहीं गाहक नहीं मोल। कोई पटन नहीं है, कोई बाजार नहीं है, कोई ऐसा स्थान नहीं है जिथे बैठ के इस पदार्थ नु वेचिया जा सके। भगत कबीर कहते ने जे मबा दा इस अमर पदार्थ नु, इस दैवी गुणा दी गठड़ी नु मैं दुनिया दे बाजार विच खोल भी लवां, जैसे कोई हीरियां नु वेचे उत्थे जिहड़ा कोलियां दा बाजार होवे, कोई सोना वेचण उत्थे चला जाए जिस बाजार विच लोहा बिकदा है, कोई हीरे लाल पन्ने जवाहरात उस थां ते वेचण चला जाए जिथे इट्टां बिकदियां ने, लकड़ां बिकदियां ने। ये गल स्वभाव मानते नहीं, लेकिन कबीर कहते मैनूं ऐसा मजबूरन ये हीरियां दी पंड उत्थे खोलनी पई है जो बाजार ही कोले आंदा है, जो बाजार ही पत्थर आंदा है, जो बाजार ही लोहे दा है। मजबूरी है कि जिहड़े हीरे मेरे कोल ने इन्हां दा कोई बाजार ही नहीं है। दरअसल दुनिया दे किसे बाजार विच भी चले जाइए, सबर कित्थों मंगीए, संतोख कित्थों मंगीए, केड़ी दुकान तो मंगीए, सील संजम दया किस दुकान तो मंगीए। ये दैवी गुणा दी दौलत इस दे कोई बाजार नहीं है। नहीं पठन नहीं पार को आम बाजार विच भगत कबीर कहन जे मैं बैठ भी जावा तो वाकई ये रब दियां महान गल्लां आम बाजार विच कहनियां पैंदियां, आम दुनियादारां दे सामने ही रखनियां पैंदियां ने, जिथे वाकई ऐसा देखण दे चाया है कोई पारखू ही नहीं आउंदा। क्योंकि कोलियां दी मंडी विच ते कोलियां दे पारखू आणगे, पत्थरां दी मार्केट विच पत्थरां दे जानकार आणगे, लकड़ मंडी विच लकड़ां दे खरीदार आउणगे ते लकड़ां दे पारखू आणगे ते केड़ी लकड़ है चंगी है माड़ी है इमारती है जलाऊ है, लकड़ां दे ही खरीदार आउणगे लकड़ मंडी विच ते लोहा मंडी विच लोहे दे ही खरीदार आउणगे। भगत कबीर कहिंदे ने इन्हां मंडियां च मैं बैठ गया हीरियां दा व्यापार करन लई, हीरियां दी पंड खोल के मैं उत्थे बैठ गया। अक्सर भगत लोगां ने प्रभु दे गीत उन्हां लोगां नूं सुनाए ने जो प्रभु दे गीत ना सुनना चाहते सन ते ना ही उन्हां दी सूझ ते समझ सी। यही कारण है कि भगत जो कहिंदे रहे संसार दा उन्हां बोलां नाल तालमेल नहीं बैठता रहा, संसार विरोधता करता रहा। तो भगत जी कहिंदे ने कोई पारखू ही नहीं है, मैं बैठा लोकी कोले खरीदते पे ने, इट्टां खरीदते पे ने, पत्थर खरीद रहे ने, लोहा खरीद रहे ने, लकड़ा खरीद रहे ने, ते मैं पोटली खोल के बैठा मेरी तरफ कोई आउंदा ही नहीं, कोई खरीदार ही नहीं, कोई पारखू नहीं। नहीं पटन नहीं पारखू नहीं गाहक, फिर कोई खरीदार ही नहीं गाहक ही नहीं। जो चीज मेरे कोल है इसका कोई खरीदार ही नहीं है। देखण दे चाया है एक राजनीतिक दे पिछे जितनी भीड़ चल पैंदी है, एक धनवान दे आले जितनी दुनिया मंडलाउंदी है, अध्यात्म दर्शी दी जीवदियां जी करीबन करीबन संसार ने विरोधता ही कीती है, उहदे बोलां नाल उहदी जिंदगी नाल जगत सहमत नहीं होया। तो श्री कबीर कहिंदे ने कोई ग्राहक ही नहीं है। ते जे मबा दा इस बहुती भीड़ दे च जो कोलियां दे ग्राहक ने लोहे दे ग्राहक ने किधरे इक कद इस हीरे दा ग्राहक आ भी जाए पारखू आ भी जाए ता नहीं मोल ओ मुल देण नूं तैयार नहीं, ओ मुल नहीं उतारदा। समझते है ये हीरा है, परखते है उसनूं और ओ खरीदार भी है लेकिन मुल नहीं देना चाहता। इत्थे सवाल पैदा होंदा है मुल की है। कंचन स्यों पाये नहीं तोल मन दे राम लिया है मोल, मन ही उसका मुल है। अपना मन भेंट करिए ते राम नाम दा हीरा प्राप्त करिए, पर ए मुल देण नूं कोई तैयार ही नहीं। इस वास्ते खरीदार होंदे आया भी पारखू होंदे आया भी सूझ समझ रखदे आया भी कई मनुख इस महान हीरियां तो वांझे रह जांदे ने क्योंकि मुल नहीं उतारदे, मुल जो है नहीं देना चाहते। तो आम इन्हां ब्रह्म ज्ञानियां नूं भगत लोगां नूं ये अपने बोल ऐन संसारी मनुखां दे सामने रखने पए। श्री रविदास जी महाराज कहिंदे ना तशवीश खराज ना माल, माल मेरा वद्दा जा रहा है, धन पदार्थ मेरा वद्दा जा रहा है, पर इससे मैनू कोई खराज नहीं देना पैंदा, इससे मैनू कोई टैक्स नहीं देना पैंदा। खौफ ना खता نہ ترس زوال۔ پھر جس شہر وچ میں رہنا اتھے کسے پرکار دا کوئی خوف نہیں، ڈر نہیں۔ اج تے اسی دیکھ رہے ہیں کہ جنگلاں وچ خوف ختم ہوندا جا رہا ہے، شہراں وچ خوف ودھدا جا رہا ہے۔ جنگلاں وچ جنگلی جانور کٹتے جا رہے ہیں، شہراں وچ جنگلی جانور ودھدے جا رہے ہیں۔ چار پیراں والے چوپائے جانور جنگلاں وچ کٹتے جا رہے ہیں، دو پیراں والے جانور ودھدے جا رہے ہیں۔ تے اجوکے یگ وچ چار پیراں والے جانوراں دا اتنا خطرہ نہیں رہا، دو پیراں والے جانور دا خطرہ ودھ گیا۔ پراچین سمے وچ چوپایاں دا خطرہ سی، اور انہاں تو بچاؤ دے ہی سارے اپرالے کرنے پیندے سن، سادن جٹانے پیندے سن، ساری ساری رات اگ بال کے رکھنی پیندی سی کوئی شیر نہ آ جائے، کوئی چیتا حملہ آور نہ ہو جائے، یا پھر سپاں تو بچن دے اپرالے کرنے پیندے سن، ہاتھیاں تو بچن دے اپرالے کرنے پیندے سن۔ اج تے سارے اپرالے وسیلے نے اس دو پیراں والے جانور تو کس ڈھنگ نال اپنے آپ نو بچائیے تے اپنے آپ نو سرکشت کریے۔ شری رمداس جی مہاراج کہندے نے جس شہر دا میں واسی اس شہر وچ خوف نہیں ہے، ڈر نہیں ہے، نہ کوئی ڈراندا ہے نہ کوئی ڈردا ہے۔ دراصل یہی برہم گیانی دے لکشن نے۔ گرو تیگ بہادر صاحب جی مہاراج فرمان کردے نے، بھے کاہوں کو دیت نئے، نئے بھے مانت آن، کہو نانک سن رے منا، گیانی تاہیں بکھان۔ ڈرانا دشٹ پنا ہے، ڈرنا کائرتا ہے، بزدلی ہے۔ بزدل بھی پرماتما تو دور ہے، پر ظالم بھی پرماتما تو دور ہے۔ بہت وڈا بھیانک مانسک روگ ہے ڈرنا تے ڈرانا، اس تو بھگت اچا جیمد ہے۔ تو بھگت رودس جی مہاراج کہندے نے جس شہر دا میں واسی اتھے خوف نہیں ہے، خطا اتھے دھوکھے بھی نہیں ہے، اتھے چھل نہیں ہے، اتھے کپٹ نہیں ہے۔ جس دنیا دا میں واسی ہاں، جس شہر دا میں واسی ہاں، اتھے دھوکھا نہیں ہے۔ دھوکھا دینا، دھوکھا کھانا، انہاں دوہاں تو اچھی زندگی ہے، انہاں دوہاں تو اچھا جیونا ہے۔ تے زوال کہندے نے دھیندی کلا نو، پستی نو۔ ان تے عالماں دا کہنا ہے ہر کمال را زوال، کوئی ایسا کمال نہیں جو زوال دی طرف نہیں جاندا، کوئی ایسا چڑھنا نہیں جو ٹہندی کلا دی نہیں طرف نہیں جاندا۔ اوچنگ تانی چنگ نانا سوم اوچنگ، صاحب شری گرو ارجن دیو جی مہاراج دا کہنا، اوچا چڑے سو جائے پیالا، جو اوپر جا رہا ہے آخر تھلے آئے گا، جو اچا اٹھ رہا ہے آخر تھلے آئے گا۔ بچہ ود رہا ہے، ود رہا ہے، طاقت ود رہی ہے، سندرتا ود رہی ہے، شکتی ود رہی ہے، اج بڈھا ہو گیا ہوں گھٹنا گھٹنا گھٹ جائے گا، ہوں ڈھیندی کلا، ہوں زوال۔ شریر زوال دی طرف جاندے نے، پہاڑ زوال دی طرف جاندے نے، سورج چند تارے زوال دی طرف جاندے نے۔ سوئم گرو ارجن دیو جی مہاراج فرمان کردے نے، گھٹنت دیپنگ گھٹنت روپنگ گھٹنت روسس نکھتر گگنگ گھٹنت گرترس کھنڈن گھٹنت للنا برات موہتن۔ آخر استری دا مو، براواں دا مو وی ایک شکر تے پہنچ کے گھٹنا شروع ہو جاندہ ہے، پتراں دا مو وی ایک شکر تے پہنچ کے گھٹنا شروع ہو جاندہ ہے۔ اس طریقے نال سورج وی گھٹدا ہے، چندرما وی گھٹدا ہے، پہاڑ وی گھٹدے نے، زمین وی گھٹدے نے، تے جو گھٹدا ہے آخر مٹدا ہے، جو وددا ہے وہ گھٹدا ہے، جو گھٹدا ہے وہ مٹدا ہے۔ اے نیم سب تے لاگو ہے، ایک تے نہیں لاگو، او پرماتما یا جو پرماتما نال جڑ گئے۔ گرو گوبند سنگھ جی مہاراج دا فرمان، نہ گھاٹ ہیں نہ باد ہیں، نہ گھاٹ باد ہوت ہیں، ایشور دے اکال پرکھ دے نہ گھٹنا ہے نہ ودنا ہے۔ ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ। ਵਧਣਾ, ਘਟਣਾ, ਮਿਟਣਾ ਇਹ ਨਿਯਮ ਹਰ ਇੱਕ ਤੇ ਲਾਗੂ ਹੈ, ਹਰ ਵਸਤੂ ਤੇ, ਹਰ ਜੀਵ ਤੇ, ਹਰ ਆਕਾਰ ਤੇ। ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ, ਉੱਥੇ ਘਟਣਾ ਹੈ ਹੀ ਨਹੀਂ, ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ। ਅਮਿਟ ਦੁਨੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਅਮਿਟ ਸੰਸਾਰ, ਅਮਿਟ ਆਨੰਦ, ਅਮਿਟ ਸੁੱਖ, ਜੋ ਨਿਸ ਤੋਂ ਨਾਬੂਦ ਹੋ ਹੀ ਨਹੀਂ ਸਕਦਾ। ਨਾ ਤਸਵੀਸ ਖਿਰਾਜ, ਨਾ ਮਾਲ, ਖੌਫ ਨਾ ਖਤਾ, ਨਾ ਤਰਸ ਜ਼ਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਉਆ ਖੈਰ ਸਦਾ ਮੇਰੇ ਭਾਈ। ਉਸ ਸ਼ਹਿਰ ਵਿੱਚ ਸਦੀਵੀ ਖੈਰ ਬਣਿਆ ਹੋਇਆ, ਸਦਾ ਹੀ ਖੈਰ, ਸਦਾ ਹੀ ਚੜ੍ਹਦੀਆਂ ਕਲਾਂ, ਕਦੀ ਮਾੜੀ ਖਬਰ ਨਹੀਂ ਆਉਂਦੀ। ਜ਼ਮੀਨ ਦੇ ਉੱਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ, ਕੋਈ ਐਸਾ ਸ਼ਹਿਰ ਨਹੀਂ, ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲ ਜੋ ਹੈ ਨਾ ਮਿਲਣ। ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ, ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ। ਨਾ ਤਸਵੀਸ ਖਿਰਾਜ, ਨਾ ਮਾਲ, ਖੌਫ ਨਾ ਖਤਾ, ਨਾ ਤਰਸ ਜ਼ਵਾਲ, ਅਬ ਮੈਂ ਹੂਬ ਵਤਨ ਗਹਿ ਪਾਈ, ਉਆ ਖੈਰ ਸਦਾ ਮੇਰੇ ਭਾਈ। ਏ ਮੇਰੇ ਪਿਆ, ਉੱਥੇ ਸਦੀਵੀ ਖੈਰ, ਉੱਥੇ ਸਦੀਵੀ ਆਨੰਦ ਹੈ। ਮੈਂ ਉਸ ਸ਼ਹਿਰ ਦਾ ਵਾਸੀ, ਮੈਂ ਉਸ ਨਗਰੀ ਦਾ ਵਾਸੀ, ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣੋ। ਹਕੀਕਤ ਹੈ ਬੈਰੂਨੀ ਦੁਨੀਆ ਵਿੱਚ ਜਿਸ ਮੁਲਕ ਵਿੱਚ ਸੁੱਖ ਜ਼ਿਆਦਾ ਹੋਵੇ ਉਹ ਮੁਲਕ ਬਾਕੀ ਲੋਕਾਂ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ। ਦੁਖੀ ਲਈ, ਕਮਜ਼ੋਰ ਲਈ, ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ। ਐਸਾ ਅਸੀਂ ਧਰਤੀ ਤੇ ਦੇਖਦੇ ਹਾਂ। ਇੱਕ ਪ੍ਰਾਂਤ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕਿਰਤਿਕ ਸੰਪਦਾ ਹੋਵੇ ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦੁਆਰ ਬੰਦ ਕਰਦਾ ਹੈ। ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਏ ਤਾਂ ਬਹੁਤ ਕੁਝ ਦੇ ਹੁੰਦਿਆਂ ਹੀ ਉਹ ਦੂਸਰਿਆਂ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ। ਪਰ ਰਵਿਦਾਸ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਬੇਗਮਪੁਰੇ ਦਾ, ਇਸ ਸ਼ਹਿਰ ਦੇ ਬੂਹੇ ਹਰ ਇੱਕ ਲਈ ਖੁੱਲ੍ਹੇ ਨੇ। ਕੋਈ ਵੀ ਆਵੇ ਇਸ ਬੇਗਮਪੁਰੇ ਵਿੱਚ ਵਸੇ ਤੇ ਆਨੰਦ ਲਵੇ, ਸੁੱਖ ਚੈਨ ਲਵੇ। ਮੈਂ ਸਭ ਨੂੰ ਆਵਾਜ਼ ਮਾਰਿਆ, ਸਭ ਨੂੰ ਢਡੋਰਾ ਪਿੱਟ ਕੇ ਬੁਲਾ ਰਿਹਾ।
1: You're listening to KRPI 1550 Radio, Ferndale, Washington.
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪ੍ਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ ਕਰੇ ਸੋ ਚੰਗਾ ਮਨ। ਮੈਂ ਬੇਨਤੀ ਕਰ ਰਿਹਾ, ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ ਲਈਏ, ਹੁਕਮੀ ਖੋਵਣ ਆਕਾਰ, ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਹੈ ਕਿ ਕਰੇ ਚ ਸੋ ਚੰਗਾ ਮਾਨ, ਦੂਈ ਗਣਤ ਲਾ ਕੇ ਜੋ ਕਰ ਰਿਹਾ ਬਸ ਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਤੇ ਇਹ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ, ਸਿਰਫ ਮੈਂ ਤਿੰਨ ਗੱਲਾਂ ਉਹ ਚ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ ਚ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਹੈ ਵੀ ਜਵਾਨ ਪੁੱਤਰ ਦਾ ਵਿਆਹ ਕਰ, ਇੰਨਾ ਖੁਸ਼ੀਆਂ ਖੇੜੇ। ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀਜ ਦੀ ਬਰਾਤ ਗਈ, ਉਹੀ ਮਰ ਗਿਆ ਤੇ ਵਾਪਸ ਆਏ। ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੂੰ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਤੇ 20-25 ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ 20 ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ, ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਪੋ ਗੁਰਮੁਖ ਸੁਣ ਲੀਜੈ ਭਾਣਾ ਮਾਨਣ ਮਨ ਥਿਰਕੀਜੈ ਸਤ ਨਾਮ ਕੋ ਸਿਮਰਨ ਕਰਨੋ ਤਨ ਹੰਤਾ ਕੋ ਹਿਰਦੈ ਵਿਸਰਨੋ। ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ। ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ ਕਰਾਂਗਾ ਜੀ ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ। ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ। ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਖਰਜੀ ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ, ਜੇ ਕਿਚ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ। ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ ਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ ਤੇ ਕਥਾ ਕਰਕੇ, ਇੱਕ ਤੇ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ। ਯਾਦ ਰੱਖਿਓ ਸੁਲਤਾਨ ਪਿੰਡ ਅੰਮ੍ਰਿਤਸਰ ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋ ਨੰਗੀ, ਸਿਰੋ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ। ਇਹਨਾਂ ਦੀ ਮਾਤਾ ਤੇ ਦੋਵੇਂ ਭੈਣ ਭਰਾ ਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਦੁਸ਼ਟ ਪੂਲਾ ਰਹਿੰਦਾ ਸੀ। ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ। ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਕਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤੇ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ ਚ ਉਸ ਥਾਂ ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ, ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ, ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ ਕਰਮ ਤਾਬ ਹੋਇਓ ਵਸਵ ਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੀ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰੇ ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮੁਸਾਮ ਨੇ ਜੀ ਖੁੱਲ ਜਾਂਦੇ ਨੀ, ਅਸੀਂ ਕਹਿੰਦੇ ਦੌੜ ਕੇ ਆਓ, ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਆ, ਵੀ ਇਹ ਖੁੱਲ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ, ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ, ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਜ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ, ਨਹੀਂ ਪਿਆਰੇ, ਉਹ ਜਿੰਨਾ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖੇ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਤੂੰ ਦਾਰੂ ਪੀਤਾ ਸੀ, ਹੈ ਨਾ ਜੀ, ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ, ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਇਹ ਅਰਦਾਸ ਵਿੱਚ ਦੋਵਰੀ ਆਉਂਦਾ ਕੇਸ, ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ। ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਤੇ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਹਿਗੁਰੂ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨੀ ਨੂੰ ਪੜਨਾ, ਪਰੀਆਂ ਪਰੀਆਂ ਨੀ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ। ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਲੋਕੋ, ਕਾਹਦੀਆਂ ਪਰੀਆਂ ਦੇ ਮੂੰਹਾਂ ਦੀਆਂ ਗੱਲ ਕਰਦੇ ਹੋ? ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ ਨੇ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ। ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਇਹ ਨਹੀਂ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਆਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ ਹੈ। ਭਾਈ ਸਾਹਿਬ ਕਹਿੰਦੇ, ਮਾਂ ਆਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਛਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ, ਪਤਾ ਮੈਨੂੰ ਵੀ ਹੈ, ਪੈਰਾਂ ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਤੇ ਗੁਰੂ ਦੀ ਰਜਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ। ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ। ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ। ਜਿਵੇਂ ਭਾਈ ਸਾਹਿਬ ਕਹਿ ਕੇ ਗਏ ਕਿੰਨਾ ਉੱਥੇ ਚੱਲ ਰਿਹਾ। ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲੈਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ। ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਵੈਸੇ ਸਾਡੀ ਇੱਛਾ ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ ਤੇ, ਬਲਾਕ ਪੱਧਰ ਤੇ ਆਹ ਵਖਰੇਵਾਂ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ ਤੇ ਲੱਗੀ ਹੈ। ਸੱਚੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ। ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਹੀਂ, ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਕੱਲੂਹਾਰੇ ਵੱਡੇ ਚ ਉੱਪਰ ਏੜੇ ਸਰਦਾਰ ਚੜ੍ਹਤ ਸਿੰਘ ਨੇ

ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ ਸਿਦਕ ਉਹਨਾਂ ਕੋਲ, ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ, ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ ਚ ਦਾਲ ਰੱਖੀ, ਟੋਕਰੀ ਚ ਰੋਟੀਆਂ ਪਾ ਗਏ, ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ ਵੀ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਿਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾਂ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਣਾ, ਕਿਉਂਕਿ ਉਹਦਾ ਪਰਿਵਾਰ ਉਹਦੇ ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹਾਕਮ ਤੋਂ ਸ਼ਾਇਦ, ਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉਧਰ ਜ਼ਕਰੀਆ ਲਾਹੌਰ ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ, ਆ ਜਿਹੜਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਆ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਨੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ ਚ ਦੇਖਿਆ। ਆਕਲ ਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਆ ਖਾਨ ਨੇ, ਸੂਬੇਦਾਰ ਨੇ, ਆਹਦੀਏ ਭੇਜੇ। ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਹਦੀਏ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਏ। ਉਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਹੇ, ਬੀਬੀ ਤਾਰੋ ਲੰਗਰ ਪਕਾ ਰਹੇ। ਇਹ ਆਏ ਤੇ ਆ ਕੇ ਧਮਕੀ ਦੇ ਕੇ, ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ ਚ ਬੋਲੀ, ਵੇ ਪੁੱਤ ਕਿੱਥੋਂ ਆਏ ਹੋ, ਨਾ ਪਤਾ ਤੇ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਤੁਹਾਡੇ ਲਈ ਵੀ, ਇਹ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦ।

0: ਪ੍ਰਸ਼ਾਦਾ ਛਕ ਲਓ। ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫ਼ਤਾਰ ਕਰਨ ਆਏ ਆ। ਉਨੀ ਦੇਰ ਨੂੰ ਇੱਕ ਸੱਜਣ ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਹਾਂ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ ਚ ਲੁਕ ਜਾਓ। ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕਿਉਂ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉਧਰ ਲੈ ਜਾਈ। ਆਪ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ ਚ ਬਾਗੀਆਂ ਨੀ ਰੋਟੀ ਪੱਕਦੀ ਲੰਗਰ ਪੱਕਦੇ, ਦੱਸਿਆ ਕਿਉਂ ਨੀ। ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ ਬੀਬੀ ਤਾਰੋ ਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫ਼ਤਾਰ ਕਰਨਾ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ, ਹਿੰਦੂ ਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨੀ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫ਼ਤਾਰ ਨਾ ਕਰਿਓ, ਇਹ ਕੱਲੀ ਤਾਰੂ ਸਿੰਘ ਦੀ ਭੈਣ ਨੀ, ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ, ਸਿੱਖ ਬੰਦਗੀ ਵਾਲਾ ਜੀ, ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਹੀ ਕਿਹਾ, ਨਾਲ ਦਿਆਂ ਨੇ ਕਿਹਾ ਇੱਕ ਵਾਰੀ ਮਾਂ ਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ ਕਾਲਾ ਦਾੜਾ, ਤੇ ਉਸ ਵਕਤ ਦਾੜੇ ਨੂੰ ਹੱਥ ਚ ਲੈ ਕੇ ਕਹਿੰਦੀ ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ 2.99 pound, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਟੋਜ਼ 98 ਸੈਂਟਸ ਨੂੰ ਪਾਉਂਡ ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

श्री नामदेव जी महाराज के अंदर भावना प्रधान है। दरअसल भगत नामदेव जी महाराज भावना प्रधान पुरुष ने, ते जिथे भावना प्रधान है, जज्बे प्रधान ने, बस ओही भगत है। दो तरह के मनुख ने, कोई अकल दे तल ते जीवंदा है, कोई हिरदे दे तल ते जीवंदा है, कोई बौद्धिक तल ते जीवंदा है, कोई दिल दे तल ते जीवंदा है। जीवन दे ए दो ढंग ने। जो बौद्धिक तल ते जी रहा है उस दे अंदर विचार प्रधान होवेगी, जो हिरदे दे तल ते जी रहा है उत्थे भाव प्रधान होवेगा, पर जो ना बौद्धिक तल ते जी रहा है ते ना हिरदे दे तल ते जी रहा है, वो मनुष्य ही नहीं है, वो पशु है। पशु इन्हां दोहां थल्लां तो थल्ले ही जीवंदा है। इत्थे प्रश्न खड़ा होंदा है, भाव प्रधान है कि विचार प्रधान है? दरअसल विचार नाल वस्तु नू समझना है, हस्ती नू समझना है, और भाव नाल हस्ती नाल जुड़ना है, वस्तु नाल जुड़ना है। अगर भाव ना होए तो जुड़ नहीं सकांगे, विचार ना होए तो समझ नहीं सकांगे। जन्म तो मनुख भाव ही लेके आंदा है। इस तो एक गल स्पष्ट हो गई कि विचार नालों भाव दी आवश्यकता ज्यादा है, अधिक है। भाव प्रथम है, विचार बाद देच है। भाव करके एक मासूम बच्चा मां नाल संबंध जोड़दा है, पिता नाल संबंध जोड़दा है, भैणा नाल संबंध जोड़दा है, भरावां नाल संबंध जोड़दा है। अजे ते विचार दी दुनिया उत्थे आरंभ ही नहीं हुई, अजे ते भाव दी दुनिया। कहिंदे ने परमात्मा नूं समझण दे विच ही ज्ञानियां दा समा लंघ जांदा है, और फिर भी पूरा समझना उसनू कठिन है। थोड़ा जिहा जो तू समझे है उहनूं हुण अपनी जिंदगी विच प्रयोग विच लिया, तो हुण जज्बा पैदा कर, भाव पैदा कर, श्रद्धा पैदा कर, ते उस नाल जुड़। जितना भी तू विचारेगा विचारां दी पहुंच उस प्रभु तक नहीं होवेगी। थोड़ी बहुत जो विचार दे राही तेनु झलक मिली है तो हुण जुड़न दी कोशिश कर, पर विचारां दी दुनिया जो बहुत अगे लंघ जाए, महान दार्शनिक हो जाए, महान फिलोसफर हो जाए, तो फिर उस लई जज्बियां नु पैदा करना बहुत कठिन हो जाता है। उर्दू दे अजीम शायर इकबाल दा ऐसा कहना है, तेरे सीने में दम है दिल नहीं है, तेरा दम गर्म ये महफिल नहीं है, निकल जा अकल से आगे के ये नूर चिरागे राह है मंजिल नहीं है। ऐ बंदे अकल दी दुनिया तो अगे लंघ जा, जज्बियां दी दुनिया च पहुंच, वलवलियां दी दुनिया च पहुंच, भावना दी दुनिया च पहुंच, जे तू कोई रस लेना है, स्वाद लेना है, आनंद लेना है। हकीकत है अकल ते रस्ते दा दीव है, अकल ते रस्ते दा चानना है, ते हुन दीवे दी ही कोई परिक्रमा करदा रह जाए ते मंजिले मकसूद तक पहुंचना कठिन हो जाएगा। आम आख्या जांदा है, कई दफा अंधी श्रद्धा वाला भी भटकदा भटकदा पहुंच जांदा है, पर कई दफा विचारां दी परिक्रमा करन वाला विचारां दे विच ही फसा रह जांदा है, और ईश्वर तक पहुंचना उस लई औखा हो जांदा है। विचारक अपने विचारां विच ही कई दफा उलझ के जो है रह जांदा है। हजारों साल फिलोसफी की तना तनी रही, खुदा की बात जहां पे थी वहीं पे रही। आखिरे कितना भी खपिए, कितना भी विचारिए, ता भी विचारदियां विचारदियां पता चलता है कि जिथों असी शुरू हुई सी उत्थे ही खड़े, एक कदम भी अगे नहीं वधे। विचार विचार के जद ऐसा पता चले कि ओ साडे विचारां च नहीं आउंदा, ओ साडे सोच मंडल दे च नहीं आउंदा, ओ साडे बौद्धिक पकड़ दे च नहीं आउंदा, बस उसे क्षण चाहिदा है कि मनुख जज्बियां नू जन्म देवे, श्रद्धा नू जन्म देवे, विश्वास नू जन्म देवे, भावना नू जन्म देवे। तो भगत नामदेव जी महाराज भाव प्रधान पुरुष ने, और आप दे अंदर जदों थोड़ा जिहा भी भाव कमजोर होंदा है, थोड़ा जिहा भी प्रेम पिछे हटदा है, तां आप तड़प के कहंदे ने, मोहे लागती ताला बेली, बछरे बिन गाय अकेली,
पनियां बिन मीन तलफे त्यों राम नाम बिन बापरो नामा। मैं ते तड़पदा हे प्रभु तेरे विछोड़े च इंज जैसे पानी तो बिना मछली तड़पदी है जिन्हें गऊ मां तो बिना उसका बछड़ा ओ तड़पदा है व्याकुल होंदा है पुकारदा है और उच्ची धुन नाल आवाज मारदा है हे प्रभु जद भी रंजक मात्र भी विछोड़ा होवे ते विछोड़ा की है जज्बियां दा कमजोर होना भावनावां दा कमजोर होना श्रद्धा दा छीण होना प्रेम दा थोड़ा जिहा बुझना बस उस दे नाल ही भगतां दे अंदर तड़पनी शुरू हो जांदी है। कारण कि प्रेम दी अधिकता भावना दी अधिकता श्रद्धा दी अधिकता आनंद नू जन्म देंदी है रस नू जन्म देंदी है। श्रद्धा घटी भावना घटी प्रेम घटिया रस घट जांदा है और बिल्कुल प्रेम नहीं बिल्कुल श्रद्धा नहीं बिल्कुल भावना नहीं तो देखिया गया बिल्कुल कथा कीर्तन विच रस नहीं रह जांदा बिल्कुल सत्संग विच रस नहीं रह जांदा। रस ते तां हुण बनेगा जे इस शब्द नाल कथा नाल कीर्तन नाल भावना जोड़ी है श्रद्धा जोड़ी है प्रेम जोड़ी है तां फिर रस दी गंगा वग तुरदी है और प्रेम मनुख नूं तृप्ति दे जांदा है। श्रद्धा भावना वाला मनुख अठे पैर तृप्त रहिंदा है शुकराने विच रहिंदा है जिनी चाखिया प्रेम रस से तृप्त रहे आघाय। बौद्धिक तल ते जीण वाला बंदा ओ अक्सर गिलियां विच जीवदा है हे प्रभु मैं इतना कीता ते प्राप्त की होया। बौद्धिक तल ते जीवण वाला मनुख अक्सर व्यापारी हो जांदा है तो दुनिया दे चोटी दे व्यापारी समझ लेने चाहिए ने कि बौद्धिक तल ते जी रहे ने हिरदे दे तल ते नहीं ते दुनिया भर दे चोटी दे संत भगत उना बारे कहना पएगा कि हिरदे दे तल ते जी रहे ने। बुद्धि दा प्रयोग करदे ने पर जीवन दा केंद्र हिरदा है। व्यापारी आम दुनियादार बंदा बौद्धिक तल ते जीवदा है विचारां दे तल ते जीवदा है श्रद्धा दा ते एवें कदी कदी अपनी गर्ज दी पूर्ति लई इस्तेमाल करता है वर्तों करता है और इस तरीके नाल श्रद्धा भी अपवित्र हो जाती है इस तरीके नाल वो प्रेम भी धुंधला ते मैला होता है। तो भगत नामदेव जी महाराज कहिंदे मैं ते इंज तड़पदा हे प्रभु तेरे विछोड़े च ते विछोड़ा उदो ही आता है जद प्रेम मध्यम पैंदा है जद श्रद्धा छीन आउंदी है जद किधरे भावना नू सट लगदी है जद किधरे विश्वास कमजोर आउंदा है उदो रस आनंद और सुकून भी एक पासे हो जाता है। तो तड़पना ते कुदरती गल है शुरू होवेगी मोहे लागती ताला वेली बछरे बिन गाय अकेली। इस तरह भावपूर्वक जीवन बतीत करने वाले ने श्री नामदेव जी महाराज सिर्फ आप दे अंदर भावना ही प्रधान नहीं बल्कि आप दे कोल विचार भी ने। ऐसा ना समझ लिया जाए कि भगत विचार बिल्कुल नहीं रखते नहीं उना दे जीवन दा केंद्र ते श्रद्धा है उना दे वर्तन वाले वेदेच विचार ने वो वस्तु नु समझ देने विचार नाल जुड़ देने भावना नाल परमात्मा दा थोड़ा बहुत बोध हासिल करके जैसे वो प्रभु नाल भाव करके जुड़ देने तो परमात्मा दी बहुत वड्डी सूझ भगतां दे कोल आउंदी है। भावे आम दार्शनिक फिलोसफर बहुत कुछ पढ़िया लिखिया होवे तां वी उतनु सूझ नहीं रखेगा जितनी के भगत कोल है। एक अनपढ़ भगत कोल भी जितना परमात्मा दा ज्ञान है उतना चोटी दे पढ़े लिखे कोल भी नहीं होवेगा क्योंकि भगत ते जुड़े है भगत ने ते रस माणे है भगत नु ते उसदी होंद दा पूर्ण तौर ते पता है क्योंकि वह जुड़िया होया है। ते फिलोसफर दार्शनिक विचार वह ते सिर्फ विचार कर रहा है वह ते सिर्फ विचारां दे तल ते जी रहा है। इस वास्ते भगतां ने ऐसा आख्या भी है भगत सिरमौर श्री रविदास जी महाराज कहिंदे ने पढ़िए गुणिए नाम सब सुनिए अनुभव भाव न तरसे लोहा कंचन रिंड होए कैसे जो पारस नह परसे। श्री कबीर जी महाराज का भी ऐसा कहना है हर जस सुने न हर गुण गावे बातन ही असमान गिरावे ऐसे लोगन स्यों क्या कहिए जो प्रभ किए भगत ते बाहज तिनते सदा डराने रहिए। ए भगत
ਵਿਚਾਰਾਂ ਦਾ ਤੇ ਸਿਰਫ ਪ੍ਰਯੋਗ ਕਰਦੇ ਨੇ, ਜੀਵਦੇ ਨੇ ਹਿਰਦੇ ਦੇ ਤਲ ਤੇ, ਭਾਵਨਾ ਦੇ ਤਲ ਤੇ। ਔਰ ਜਦ ਭਾਵਨਾ ਕਰਕੇ ਪ੍ਰਭੂ ਨਾਲ ਜੁੜਦੇ ਨੇ ਤਾਂ ਇਹਨਾਂ ਦੇ ਅੰਦਰੋਂ ਜੋ ਗੀਤ ਫੁੱਟਦੇ ਨੇ, ਜੋ ਗਿਆਨ ਫੁੱਟਦਾ ਹੈ, ਉਹ ਇਸ ਤਰ੍ਹਾਂ ਹੈ ਜੈਸੇ ਕਿ ਪਹਾੜਾਂ ਦੇ ਚੋਂ ਕੋਈ ਝਰਨਾ ਵਗ ਤੁਰਿਆ। ਸ੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿਤਨੇ ਬੁਲੰਦ ਨੇ, ਗਿਆਨ ਕਿਤਨਾ ਮਹਾਨ ਹੈ, ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ। ਆਮ ਗਾਥਾ ਹੈ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਕਿ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸੁਣਾਇਆ। ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ। ਠਾਕੁਰ ਦੀ ਸੇਵਾ ਕਰੀ, ਘਰ ਵਿੱਚ ਮੂਰਤੀਆਂ ਰੱਖੀਆਂ ਸਨ ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ, ਤੂੰ ਠਾਕਰਾਂ ਨੂੰ ਇਸ਼ਨਾਨ ਕਰਾਉਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ, ਪਵਿੱਤਰ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ ਤੇ ਠਾਕਰਾਂ ਨੂੰ ਇਸ਼ਨਾਨ ਕਰਾਉਣਾ ਹੈ। ਬਗੀਚੇ ਵਿੱਚ ਜਾ ਕੇ ਫੁੱਲ ਤੋੜਨੇ ਨੇ, ਬਗੀਆ ਵਿੱਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕਰ ਦੇ ਗਲ ਵਿੱਚ ਪਾਣੀ ਹੈ। ਸਿਰਫ ਇਤਨਾ ਹੀ ਨਹੀਂ, ਘਰ ਵਿੱਚ ਜਿਹੜੀ ਕਪਿਲਾ ਗਊ ਹੈ ਉਸਦਾ ਦੁੱਧ ਚੋ ਕੇ ਤੂੰ ਠਾਕਰਾਂ ਨੂੰ ਪਿਲਾਣਾ ਹੈ। ਇਹ ਸਾਰਾ ਕਰਮ ਜੋ ਉਹਨਾਂ ਦਾ ਪਿਤਾ ਨਿਤ ਕਰਦਾ ਸੀ, ਕਿਉਂਕਿ ਅੱਜ ਕਿਧਰੇ ਬਾਹਰ ਕੰਮ ਕਰ ਲਈ ਜਾ ਰਿਹਾ ਤੋ ਨਾਮਦੇਵ ਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਬੰਧਨ ਤੂੰ ਕਰਨਾ ਹੈ। ਅੰਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸੁਭਾਵ ਮੁਤਾਬਕ ਆਪ ਉੱਠੇ ਨੇ ਬ੍ਰਹਮ ਮੂਰਤ ਵਿੱਚ, ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ, ਨਦੀ ਦੇ ਤੱਟ ਤੇ ਗਏ ਨੇ, ਗਾਗਰ ਖੂਬ ਮਾਂਜੀ ਹੈ, ਇਸ਼ਨਾਨ ਕੀਤਾ ਹੈ, ਗਾਗਰ ਨੂੰ ਭਰਿਆ ਹੈ, ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ, ਮਛਲੀਆਂ ਤੇ ਪੈ ਗਈ, ਕੁਛ ਮੈਂਢਕ ਸਨ ਉਹਨਾਂ ਤੇ ਪੈ ਗਈ, ਕੁਛ ਕਛੂਏ ਸਨ ਉਹਨਾਂ ਤੇ ਪੈ ਗਏ। ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ, ਆ ਨੀਲੇ ਕੁੰਭ ਭਰਾਈ ਲੈ ਉਦਕ, ਠਾਕਰ ਕੋਈ ਇਸ਼ਨਾਨ ਕਰੋ, ਪਰ 42 ਲੱਖ ਜੀਵ ਜਲ ਮੇ ਹੋਤੇ, ਬੀਠਲ ਭੇਲਾ ਕਾਹੇ ਕਰੋ। ਮਹਾਰਾਸ਼ਟਰ ਵਿੱਚ ਪ੍ਰਭੂ ਦਾ ਇੱਕ ਨਾਮ ਬੀਠਲ ਵੀ ਹੈ, ਉਸੇ ਦਾ ਹੀ ਆਪ ਪ੍ਰਯੋਗ ਕਰਦੇ ਨੇ। ਬੀਠਲ ਨਾਮ ਦਾ ਇੱਕ ਮੰਦਿਰ ਵੀ ਹੈ, ਬੀਠਲ ਮੰਦਿਰ ਪੰਡਰਪੁਰ ਦੇ ਵਿੱਚ, ਔਰ ਉਹ ਤੀਰਥ ਹੈ ਔਰ ਬਹੁਤ ਵੱਡੀ ਪੂਰਨਮਾਸ਼ੀ ਵਾਲੇ ਦਿਨ ਭੀੜ ਰਹਿੰਦੀ ਹੈ। ਸ੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਬੀਠਲ ਦੱਸ ਮੈਂ ਕੀ ਕਰਾਂ, ਮੈਂ ਪਾਣੀ ਭਰਿਆ ਹੈ, ਗਾਗਰ ਮਾਂਜੀ ਹੈ, ਤੈਨੂੰ ਇਸ਼ਨਾਨ ਕਰਾਉਣਾ ਹੈ, ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ, ਕਿਉਂ ਕਿ 42 ਲੱਖ ਜੂਨੀਆਂ ਤੇ ਆਖਰ ਪਾਣੀ ਦੇ ਚ ਨੇ ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦੀਆਂ ਨੇ। ਜਨਮ ਉਹਨਾਂ ਦਾ ਪਾਣੀ ਵਿੱਚ, ਜੀਵਨ ਉਹਨਾਂ ਦਾ ਪਾਣੀ ਵਿੱਚ, ਮਰਨ ਉਹਨਾਂ ਦਾ ਪਾਣੀ ਵਿੱਚ, ਸਾਰੀ ਕਿਰਿਆ ਪਾਣੀ ਦੇ ਚ, ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਚ। ਪੁਰਾਣੇ ਸ਼ਾਸਤਰਾਂ ਦੀ ਗਣਤ ਦੇ ਮੁਤਾਬਕ 84 ਲੱਖ ਜੋਨੀਆਂ ਨੇ, ਜਿਹਦੇ ਚੋਂ 42 ਲੱਖ ਜਲ ਦੇ ਚ ਨੇ, 21 ਲੱਖ ਥਲ ਜੰਤੂ ਨੇ ਔਰ 21 ਲੱਖ ਨਭ ਜੰਤੂ ਨੇ, ਆਕਾਸ਼ ਦੇ ਚ ਉੱਡਣ ਵਾਲੇ। ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਹੈ, ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ। ਤੋ ਨਾਮਦੇਵ ਕਹਿੰਦੇ ਨੇ ਜਦ ਜੀਵਨ ਪਾਣੀ ਦੇ ਚ ਹੈ, ਜਨਮ ਪਾਣੀ ਦੇ ਚ ਹੈ, ਮਰਨ ਪਾਣੀ ਦੇ ਚ ਹੈ, ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ, ਇਹ ਤੇ ਅਪਵਿੱਤਰ ਹੈ। ਹੇ ਪ੍ਰਭੂ, ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਉਣਾ, ਖਾਲੀ ਗਾਗਰ ਲੈ ਕੇ ਆ ਗਏ ਔਰ ਸੋਚ ਰਹੇ ਨੇ ਅੱਜ ਠਾਕਰਾਂ ਨੂੰ ਇਸ਼ਨਾਨ ਨਹੀਂ ਕਰਾਉਣਾ, ਪਾਣੀ ਤੇ ਅਪਵਿੱਤਰ ਹੈ ਤੇ ਇਹ ਤੇ ਠਾਕਰਾਂ ਨੂੰ ਅਪਵਿੱਤਰ ਕਰਨਾ ਹੋਵੇਗਾ। ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਹੈ ਗਾਲਬਨ 11 ਸਾਲ ਦੀ ਉਮਰ ਵਿੱਚ, ਛੋਟੇ ਨੇ ਬੱਚੇ ਨੇ, ਪਿਤਾ ਬਾਹਰ ਜਾ ਰਿਹਾ ਤੇ ਪੁੱਤਰ ਨੂੰ ਸਮਝਾਇਆ ਇਹ ਸਭ ਕੁਛ ਤੂੰ ਰੋਜ਼ ਕਰਨਾ ਹੈ, ਪਰ ਇਸ ਮਾਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪ੍ਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ। ਆਪ ਕਹਿੰਦੇ ਨੇ ਨਹੀਂ, ਇਹ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ ਹੇ ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ। ਛੋਟੀ ਜਿਹੀ ਟੋਕਰੀ ਲੈ ਕੇ ਆਪ
ਬਗੀਆ ਵਿੱਚ ਗਏ, ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭੌਂਰੇ ਤਿਤਲੀਆਂ। ਆਪ ਦੇਖਦੇ ਆਈ ਇਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ। ਆਪ ਕਹਿੰਦੇ ਨੇ ਫੁੱਲ ਵੀ ਪਾਵਨ ਨਹੀਂ ਨੇ, ਪਵਿੱਤਰ ਨਹੀਂ ਨੇ, ਇਹਨਾਂ ਦਾ ਰਸ ਤੇ ਭੌਂਰੇ ਲੈ ਜਾਂਦੇ ਨੇ, ਇਹਨਾਂ ਦੇ ਚੋਂ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ, ਤਿਤਲੀਆਂ ਕੱਢ ਕੇ ਲੈ ਜਾਂਦੀਆਂ। ਲਿਆਜ਼ਾ ਇਹਨਾਂ ਫੁੱਲਾਂ ਦੀ ਮਾਲਾ ਪਰੋ ਕੇ ਹੇ ਠਾਕਰ ਮੈਂ ਤੇਰੇ ਗਲੇ ਕਿਸ ਤਰ੍ਹਾਂ ਪਾਵਾਂ, ਜਦਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਂਰੇ ਪਹਿਲੇ ਹੀ ਕਰ ਲੈਂਦੇ ਨੇ, ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ, ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ। ਆ ਨੀਲੇ ਫੂਲ ਪਰੋਈ ਲੈ ਮਾਲਾ ਠਾਕਰ ਕੀ ਹੋ ਪੂਜ ਕਰੋ, ਪਰ ਪਹਿਲੇ ਬਾਸ ਲਈ ਹੈ ਭੌਂਰੇ ਬੀਠਲ ਭੇਲਾ ਕਾਹੇ ਕਰੋ। ਹੂ ਬਹੁ ਇਸ ਤਰ੍ਹਾਂ ਦਾ ਵਾਕ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਉ, ਅਵਰ ਨਾ ਫੂਲ ਅਨੂਪ ਨਾ ਪਾਉ, ਦੂਧ ਤਾਂ ਬਛਰੇ ਥਨੋ ਬਿਡਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਹੇ ਪ੍ਰਭੂ ਮੈਂ ਕਿਵੇਂ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ, ਉਹ ਤੇ ਜਲ ਅਪਵਿੱਤਰ ਕਰ ਦਿੱਤਾ ਹੈ, ਮੀਨ ਨੇ ਫੁੱਲ ਤੇ ਅਪਵਿੱਤਰ ਕਰ ਦਿੱਤੇ ਨੇ, ਭੌਰਿਆਂ ਨੇ, ਤਿਤਲੀਆਂ ਨੇ, ਸ਼ਹਿਦ ਦੀਆਂ ਮੱਖੀਆਂ ਨੇ। ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕੰਮ ਪਿਤਾ ਨੇ ਸੌਂਪਿਆ ਸੀ, ਕਪਿਲਾ ਗਊ ਦਾ ਦੁੱਧ ਠਾਕਰਾਂ ਨੂੰ ਪਿਲਾਣਾ, ਤੋ ਆਪਣੀ ਮਾਤਾ ਨੂੰ ਆਖਿਆ ਗਊ ਚੋ ਦਿਓ, ਦੁੱਧ ਚਾਹੀਦਾ। ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ, ਬਛੜਾ ਥਣ ਚੁੰਗਣ ਲੱਗ ਪਿਆ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ ਪਹਿਲੇ ਇਹ ਬਛੜਾ ਦੁੱਧ ਪੀਏਗਾ? ਹਾਂ ਮੇਰੇ ਬੱਚੇ, ਪਹਿਲੇ ਬਛੜਾ ਦੁੱਧ ਪੀਏਗਾ ਤਾਂ ਹੀ ਗਊ ਦੁੱਧ ਦਿੰਦੀ ਹੈ। ਤੋ ਆਪ ਕਹਿਣ ਲੱਗੇ ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ, ਇਸ ਦੁੱਧ ਦਾ ਭੋਗ ਮੈਂ ਠਾਕਰਾਂ ਨੂੰ ਨਹੀਂ ਲਵਾਣਾ। ਕਿਉਂ? ਆ ਨੀਲੇ ਦੂਧ ਰਿਧਾਈ ਲੈ ਖੀਰਨ, ਠਾਕਰ ਕੋ ਨੈਵੇਦ ਕਰੋ, ਪਰ ਪਹਿਲੇ ਦੂਧ ਬਿਤਾਰਿਓ ਬਛਰੇ ਬੀਠਲ ਭੇਲਾ ਕਾਹੇ ਕਰੋ। ਹੇ ਬੀਠਲ ਦੱਸ ਮੈਂ ਕੀ ਕਰਾਂ, ਇਹ ਦੁੱਧ ਤੇ ਪਹਿਲੇ ਚੁੰਗ ਗਿਆ ਬਛੜਾ, ਉਹਨੇ ਪਵਿੱਤਰ ਕਰ ਦਿੱਤਾ ਹੈ, ਥਣਾ ਵਿੱਚ ਦੂਧ ਤਾਂ ਬਛਰੇ ਥਨੋ ਬਿਟਾਰਿਓ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਆ ਨੀਲੇ ਦੂਧ ਰਿਧਾਈ ਲੈ ਖੀਰਨ, ਠਾਕਰ ਕੋ ਨੈਵੇਦ ਕਰੋ, ਪਰ

ਪਿਤਾ ਔਖਾ ਹੋਵੇਗਾ। ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਧੁਨੀ ਇੰਜ ਉੱਠੀ, ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਵ ਮਹੀ। ਹੇ ਪ੍ਰਭੂ, ਜਦ ਮੈਂ ਸੋਚਿਆ ਕਿ ਤੈਨੂੰ ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਵਿੱਚ ਇਸ਼ਨਾਨ ਕਰ ਰਿਹਾ, ਮੈਂ ਤੈਨੂੰ ਕੀ ਇਸ਼ਨਾਨ ਕਰਾਵਾਂ। ਹੇ ਪ੍ਰਭੂ, ਜਦ ਮੈਂ ਤੈਨੂੰ ਸੋਚਿਆ, ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ, ਤਾਂ ਇਹ ਵੀ ਵਿਚਾਰ ਪੈਦਾ ਹੋਵੇ ਕਿ ਇਸ਼ਨਾਨ ਤੇ ਉਸਨੂੰ ਕਰਾਇਆ ਜਾਂਦਾ ਹੈ ਜੋ ਮੈਲਾ ਹੋ ਜਾਏ। ਕਿਆ ਤੂੰ ਮੈਲਾ ਹੋ ਜਾਂਦਾ ਹੈ? ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਤੂੰ ਤੇ ਉਜਲ ਹੈ, ਤੂੰ ਤੇ ਪਾਵਨ ਹੈ, ਤੂੰ ਤੇ ਪਵਿੱਤਰ ਹੈ, ਮੈਲੇ ਤੇ ਅਸੀਂ ਹੋ ਜਾਂਦੇ ਹਾਂ। ਸਾਡਾ ਤਨ ਮੈਲਾ, ਸਾਡਾ ਮਨ ਮੈਲਾ, ਹੇ ਪ੍ਰਭੂ ਤੂੰ ਤੇ ਨਿਰਮਲ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਪਾਵਨ ਹੈ, ਤੂੰ ਤੇ ਅਤੀ ਪਵਿੱਤਰ ਹੈ। ਤੂੰ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਇਸ਼ਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਵੇ, ਪਰ ਤੂੰ ਤੇ ਕਦੀ ਮੈਲਾ ਹੁੰਦਾ ਹੀ ਨਹੀਂ। ਔਰ ਤੈਨੂੰ ਕੀ ਇਸ਼ਨਾਨ ਕਰਾਵਾਂ? ਤੂੰ ਜਲ ਜੰਤੂ ਹੋ ਕੇ ਅੱਠੇ ਪੈਰ ਜਲ ਵਿੱਚ ਰਹਿ ਰਹੇ, ਸਾਗਰਾਂ ਵਿੱਚ ਰਹਿ ਰਹੇ, ਦਰਿਆਵਾਂ ਵਿੱਚ ਰਹਿ ਰਹੇ, ਝੀਲਾਂ ਵਿੱਚ ਰਹਿ ਰਹੇ, ਤੈਨੂੰ ਕੀ ਇਸ਼ਨਾਨ ਕਰਾਵਾਂ? ਇੰਜ ਬ੍ਰਹਮ ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ। ਹੇ ਪ੍ਰਭੂ, ਜਲ ਵਿੱਚ ਤੂੰ, ਮੱਛੀ ਵਿੱਚ ਤੂੰ, ਤੂੰ ਤੇ ਵਿਆਪਕ ਹੈ। ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਵਮਹੀ। ਸ਼੍ਰੀ ਨਾਮਦੇਵ ਜੀ ਮਹਾਰਾਜ ਅਗਾਂਹ ਫੁੱਲਾਂ ਬਾਰੇ ਐਸਾ ਕਹਿੰਦੇ ਨੇ, ਹੇ ਪ੍ਰਭੂ, ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ ਤੇ ਤੂੰ ਤਿਤਲੀ ਹੋ ਕੇ, ਸ਼ਹਿਦ ਦੀ ਮੱਖੀ ਹੋ ਕੇ, ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ, ਤੈਨੂੰ ਕੀ ਮੈਂ ਮਾਲਾ ਪਹਿਨਾਵਾਂ? ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾਂ ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ, ਆਪ ਹੀ ਭੋਗ ਲਾ ਲੈਣਾ, ਗਊ ਤੂੰ, ਬਛੜਾ ਤੂੰ, ਦੁੱਧ ਤੂੰ, ਤੂੰ ਹੀ ਤੂੰ ਹੈ। ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਵਮਹੀ। ਇੱਥੋਂ ਐਸਾ ਵੀ ਪਤਾ ਚੱਲਦਾ ਕਿ ਸ਼੍ਰੀ ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ, ਵਿਆਪਕ ਬ੍ਰਹਮ ਦੇ ਉਪਾਸ਼ਕ ਨੇ। ਆਪ ਦੇ ਐਸੇ ਬੋਲ ਵੀ ਨੇ, ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਨਾ ਦੇਹੁਰਾ ਨਾ ਮਸੀਤ। ਹਿੰਦੂ ਲੱਭਦਾ ਹੈ ਮੂਰਤੀਆਂ ਵਿੱਚ ਪ੍ਰਭੂ ਨੂੰ, ਮੁਸਲਮਾਨ ਲੱਭਦਾ ਹੈ ਖਾਨਕਾਹ ਦੇ ਚੋਂ, ਪਰ ਨਾਮਦੇਵ ਜੀ ਮਹਾਰਾਜ ਕਹਿੰਦੇ, ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾਂ ਕੁਛ ਹੈ ਹੀ ਨਹੀਂ, ਤੂੰ ਹੀ ਤੂੰ ਹੈ। ਇਸ ਨੂੰ ਸ਼੍ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ, ਬ੍ਰਾਹਮਣ ਮੁਸ਼ਤਾਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾਹ, ਹਰ ਕੁਜਾ ਜਾਵੇ ਮੁਹੱਬਤ, ਦੀਦਾ ਐਮ ਸਰਸ਼ਾਰਸਤ। ਬ੍ਰਾਹਮਣ ਲੱਭਦਾ ਤੈਨੂੰ ਬੁੱਤਾਂ ਦੇ ਚੋਂ, ਔਰ ਮੁਸਲਿਮ ਲੱਭਦਾ ਤੈਨੂੰ ਖਾਨਕਾਹ ਦੇ ਚੋਂ, ਪਰ ਹਰ ਕੁਜਾ ਜਾਵੇ ਮੁਹੱਬਤ, ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ, ਤੇਰਾ ਪਿਆਰ ਹੀ ਦਿਖਾਈ ਦਿੰਦਾ ਹੈ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਮਸਜਿਦ ਹੈ, ਹਰ ਪਾਸੇ ਤੂੰ ਹੀ ਤੂੰ ਹੈ। ਤੇ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ, ਹਿੰਦੂ ਪੂਜੇ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਨਾ ਦੇਹੁਰਾ ਨਾ ਮਸੀਤ, ਤੋ ਫਿਰ ਕਿੱਥੇ ਹੈ? ਜੇ ਮੰਦਿਰ ਤੇ ਮਸਜਿਦ ਵਿੱਚ ਨਹੀਂ ਤੋ ਫਿਰ ਕਿੱਥੇ ਹੈ? ਤੋ ਨਾਮਦੇਵ ਕਹਿੰਦੇ, ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮੇਰਾ ਰਾਮ ਘਟ ਘਟ ਵਿੱਚ ਬੋਲ ਰਿਹਾ, ਔਰ ਰਾਮ ਤੋਂ ਬਿਨਾ ਕੌਣ ਬੋਲ ਸਕਦਾ? ਰਾਮ ਹੀ ਬੋਲ ਰਿਹਾ ਪਸ਼ੂਆਂ ਵਿੱਚ, ਰਾਮ ਹੀ ਬੋਲ ਰਿਹਾ ਪਕਸ਼ੀਆਂ ਵਿੱਚ, ਰਾਮ ਹੀ ਬੋਲ ਰਿਹਾ ਮਨੁੱਖਾਂ ਵਿੱਚ, ਰਾਮ ਹੀ ਬੋਲ ਰਿਹਾ ਪਵਨ ਦੀ ਸ਼ਾਂਸ਼ਾਂ ਵਿੱਚ, ਰਾਮ ਹੀ ਬੋਲ ਰਿਹਾ ਸਾਗਰ ਦੇ ਗਰਜਨ ਵਿੱਚ, ਬਦਲਾਂ ਦੇ ਗਰਜਨ ਵਿੱਚ, ਔਰ ਸਾਗਰ ਦੀ ਗਰਜਨ ਦੇ ਵਿੱਚ ਹੀ ਨਹੀਂ, ਪ੍ਰਭੂ ਬੋਲ ਰਿਹਾ ਕੋਇਲ ਦੀ ਕੂਹ ਵਿੱਚ, ਬੁਲਬੁਲਾਂ ਦੇ ਚਹਿਚਹਾਣ ਵਿੱਚ। ਹੇ ਪ੍ਰਭੂ, ਤੂੰ ਹੀ ਤੇ ਬੋਲ ਰਿਹਾ। ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਹੇ ਪ੍ਰਭੂ, ਤੂੰ ਹੀ ਬੋਲ ਰਿਹਾ, ਸਭ ਘਟ ਦੇ ਅੰਦਰ ਬੋਲ ਰਿਹਾ। ਤੂੰ ਇਸ ਤਰ੍ਹਾਂ ਜੋ ਵਿਆਪਕ ਬ੍ਰਹਮ ਹੈ, ਇਸ ਤਰ੍ਹਾਂ ਦਾ ਜੋ ਵਿਆਪਕ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
6: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
5: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
6: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
5: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
0: You're listening to KRPI 1550 Radio, Ferndale, Washington.
7: Radio Station 1550 AM ਗੁਰਵਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ, ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਵਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਵਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ, BC ਹੌਟ ਹਾਊਸ ਟਮੇਰੋ 98 ਸੈਂਟਸ ਨੂੰ ਪਾਉਂਡ, ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
8: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: ਸਬਜ਼ੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ ਬੀਸੀ ਚੈਰੀਜ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ 3.49 ਦਾ ਬੈਗ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ @604-581-1900। ਵਾਹ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 Street। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ, BC ਹੌਟ ਹਾਊਸ ਟਮੇਰੋਜ 98 ਸੈਂਟਸ ਨੂੰ ਪਾਉਂਡ ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

ਭਾਈ ਮਾਲੋ ਤੇ ਭਾਈ ਮਾਂਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਇੰਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਹੈ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮਾਂਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜਿਮੀਦਾਰ ਜਿੰਨੀ ਮਿਹਨਤ ਨਹੀਂ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ, ਕਰੋ ਦੁਕਾਨ ਬੰਦ, ਉਹਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜੋ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਹੁਣੇ ਪੜਿਆ, ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮਾਂਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਯੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ, ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲੈ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ, ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ, ਚਾਰ ਵੇਦ 18 ਪੁਰਾਣ, ਕਤੇਬ ਕੁਰਾਨ, ਚਾਰ ਕਿਤੇਬਾਂ, ਤੁਰੇਤ, ਜੰਬੂਰ, ਅੰਜੀਲ, ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯਹੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ, ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, ਚਾਰੇ ਵੇਦ, 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਬਾਨ, ਸਬਾਨ, ਸਭਨਾ ਨੇ, ਸਾਰਿਆਂ ਦੇ
ਸਭ ਨੇ ਦੇਖੇ ਘੋਖੇ, ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ। ਹੁਣ ਇੱਥੇ ਵੀ ਥੋੜੀ ਜਿਹੀ ਮੈਂ ਬੇਨਤੀ ਕਰਦਿਆਂ, ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ, ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ। ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਸੀ, ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ, ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ, ਮੈਂ ਤਾਂ ਏਡਾ ਵੱਡਾ ਪਾਠੀ ਹੈ ਤੇ ਕਦੀ ਪਾਠ ਹੀ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਖ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ, ਪਾਠ ਪੜਿਓ ਔਰ ਵੇਦ ਵਿਚਾਰਿਓ। ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ, ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਹੈ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਖਾਂ। ਵੇਦ ਪੁਰਾਨ ਪੜੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ, ਵੇਦ ਪੜੇ, ਪੁਰਾਣ ਪੜੇ, ਕੁਰਾਨ ਪੜੇ, ਕੀ ਪਰ ਕੀ ਭਲਾ ਹੋਇਆ। ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ, ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ, ਹਾਲਤ ਸਾਡੀ ਵੀ ਹੋਈ ਹੈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਣ ਪੜੇ ਕਿਆ ਕਾ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰੈ ਜਿਉਂ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਿਤੇ ਭੁਲਾਏ ਕੈ ਮੋਹੇ ਲਾਲਚ, ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾ ਨੇ। ਉਸ ਕੋਨਸੈਪਟ ਚ ਗੱਲ ਕਹੀ ਗਈ, ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ। ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ, ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਗਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ
ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰ ਹੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ। ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਵੇ ਸੋ ਵਿਚਾਰ ਹਜ਼ਾਰ ਕੇ ਦੇਖ। ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ, ਵਿਖਾਵੇ ਦਾ। ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ। ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ, ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਹੇ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ। ਏਕ ਨਾ ਲੇਖ ਹੈ, ਏਕ ਨਾ ਲੇਖ ਹੈ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ ਏਕ ਨਾ ਲੇਖ ਹੈ, ਸੋ ਸੰਯਮ ਨੇਮ ਅਨੇਕ ਵਿਸ਼ੇਖ ਹੈ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਹੋਣਗੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਬੇਦ ਪੁਰਾਨ ਕਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕਪੇਖ ਹੈ ਏਕ ਨਾ ਲੇਖ ਹੈ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦਾ ਜਤੇ ਜਤਾਰ, ਸਵੇ ਸੋ ਵਿਚਾਰ ਹਜ਼ਾਰ ਕਾ ਦੇਖ ਹੈ ਪਰ ਏਕ ਨਾ ਲੇਖ ਹੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ, ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਕੀਜੈ। ਸੋਨਾ ਫਰੂਟ ਵਿੱਚ ਰੱਖ ਕੇ, ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਪ ਕੀਜੈ, ਅਸਮੇਦ ਜਾ ਕੀਜੈ, ਸੋਨਾ ਗਰਭਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ, ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।